0: ਨਾਨਕ ਮੇਰ ਸਰੀਰ ਕਾ ਇੱਕ ਰੱਥ ਖਰਤਵਾਹੋ, ਜੁਗ ਜੁਗ ਫਿਰ ਵਟਾਈਏ ਗਿਆਨੀ ਬੁਝਤਾ ਹੈ। ਸਤਿਯੁਗ ਰਸਨ ਤੋਕਾ ਧਰਮ ਗਿਰ ਥਵਾਹੋ, ਤ੍ਰੇਤੇ ਰਥ ਜਤੇ ਕਾ ਜੋਰ ਗਿਰ ਥਵਾਹੋ, ਦੁਆਪਰ ਰਥ ਪੇ ਕਾ ਸਤ ਗਿਰ ਥਵਾਹੋ, ਕਲਯੁਗ ਰਥ ਗਣ ਕਾ ਕੂੜ ਗਿਰ ਥਵਾਹੋ। ਮਹੱਲਾ ਪਹਿਲਾ।
1: ਸਾਮ ਕਹਿ ਸਤੰਬਰ ਸਵਾਮੀ,

ਪੌੜੀ ਸਤਿਗੁਰ ਪਿੱਠੋਂ ਵਾਰਿਆ ਉਚਿਤ ਮਿਲਿਆ ਕਿਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਜਨਤੀਆ ਨੇਤਰੀ ਜਗਤ ਨਿਹਾਲਿਆ ਖਸਮ ਸੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਹਿਤ ਹੈ ਵਿਰਲੇ ਕਿਨਾਂ ਵਿੱਚ।

ਤਿਮਲ ਰੁੱਖ ਸਰਾਇਰਾ ਅਤ ਦੀਰਗਤ ਮੁੱਚ ਓਏ ਜਿਆ ਵੇ ਆਸ ਕਰ ਜਾਏ ਨਿਰਾ ਸਿੱਖ ਫਲ ਫਿੱਕੇ ਫੁਲ ਬੱਕ ਬੱਕੇ ਕਲਾਮ ਨਾ ਆਵੇ ਪੱਤ

ਸਗੋ ਰਹੋ ਅਪਰਾਧੀ ਦੁਣਾ ਨਵੈ ਜੋ ਹੰਤਾ ਮਿਰਗਾ ਹੈ ਸੀਸ ਨਵਾਇਆ ਕਥ ਹੈ ਜਰ ਜੈ ਸੁੱਤੇ ਜਾਏ।

ਨੰਗਾ ਦੁੱਧ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ, ਕਰ ਔਗਣ ਪਛੋਤਾਵਣਾ।

ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਏ ਤਬ, ਦੇਗ ਤੇਗ ਫਤਿਹ ਬਿਰਧ ਕੇ ਪੈਜ ਪੰਥ ਕੇ ਜੇਤ, ਸ੍ਰੀ ਸਾਹਿਬ ਦੇ ਸਹਾਏ ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੇ ਵਾਹਿਗੁਰੂ, ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ ਰਹਿਤ ਦਾਨ, ਬਾਬੇਕ ਦਾਨ ਵਿਸਾਹ ਦਾਨ ਭਰੋਸਾ ਦਾਨ, ਦਾਨਾ ਸਿਰ ਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ।

ਪੌੜੀ ਸਾਹਿਬ ਦਿਆਲ ਕਿਰਪਾ ਕਰੀ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਲਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾੜ ਦਾ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੈ ਸੋ ਕਰੇ ਮਨ ਹੁ ਚਿੰਤਿਆ ਸੋ ਫਲ ਪਾਏ ਸੀ। ਤਾਂ ਦਰਗੇ ਪੈਂਦਾ ਜਾਏ ਸੀ, ਤਾਂ ਦਰਗੇ ਪੈਂਦਾ ਜਾਏ ਸੀ।

ਛੁਰੀ ਵਗਾਇਨ ਤਿੰਨ ਕਲ ਤਾਗ ਤਿੰਨ ਕਰ ਬ੍ਰਾਹਮਣ ਪੂਰੇ ਨਾਰ ਓ ਨਾ ਪਿਆਵੈ ਗੋਹੀ ਸਾਰ।

ਉੜ ਇਸ ਹੌਸਲੇ ਦੀਏ। ਸੱਪ ਨੂੰ ਪਾਲਣਾ ਕੋਈ ਪਿਆਰ ਦੀ ਗੱਲ ਨਹੀਂ ਏ। ਸਾਡਾ ਵਿਹਾਰ ਅਜਿਹਾ ਹੋਣਾ ਚਾਹੀਦਾ ਏ ਕਿ ਉਸ ਦੀ ਸੱਪ ਨੂੰ ਵੀ ਸਮਝ ਪੈ ਜਾਵੇ। ਹਰ ਰੋਜ਼ ਅਸੀਂ ਇਹ ਵੇਖਦੇ ਹਾਂ ਕਿ ਸਾਰੇ ਪਸ਼ੂ ਝਟਪਟ ਸਮਝ ਜਾਂਦੇ ਨੇ ਕਿ ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ ਜਾਂ ਉਹਨਾਂ ਤੋਂ ਡਰਦੇ ਹਾਂ। ਤੁਹਾਡਾ ਵਿਚਾਰ ਸੱਪ ਦਾ ਅਧਿਐਨ ਕਰਨ ਦਾ ਹੈ, ਉਸ ਨੂੰ ਮਿੱਤਰ ਬਣਾਉਣ ਦਾ ਨਹੀਂ। ਸੱਚੀ ਮਿੱਤਰਤਾ ਦੇ ਮਾਮਲੇ ਵਿੱਚ ਅਜਿਹੇ ਅਧਿਐਨ ਦੀ ਕੋਈ ਥਾਂ ਨਹੀਂ ਹੈ। ਇਸ ਦੇ ਬਾਵਜੂਦ ਵੀ ਕਾਲਨ ਬੈਕ ਦਾ ਇਹ ਹੌਸਲਾ ਨਾ ਪਿਆ ਕਿ ਉਹ ਸੱਪ ਨੂੰ ਖੁੱਲ੍ਹਾ ਛੱਡ ਦੇਵੇ। ਆਪ ਬਾਪੂ ਵੀ ਸੱਪ ਵਿੱਚ ਬੜੀ ਦਿਲਚਸਪੀ ਲੈਂਦੇ ਰਹੇ ਤੇ ਬੱਚੇ ਉਸ ਨੂੰ ਵੇਖ ਵੇਖ ਖੁਸ਼ ਹੁੰਦੇ ਰਹੇ। ਪਰ ਇੱਕ ਦਿਨ ਸੱਪ ਪਿੰਜਰੇ ਵਿੱਚੋਂ ਨਿਕਲ ਗਿਆ। ਆਸ਼ਰਮ ਦੇ ਲੋਕਾਂ ਦਾ ਸੱਪ ਦਾ ਬਹੁਤ ਸਾਰਾ ਡਰ ਜਾਂਦਾ ਰਿਹਾ, ਪਰ ਬਾਪੂ ਨੇ ਸੱਪਾਂ ਨੂੰ ਬਿਲਕੁਲ ਮਾਰਨ ਦੀ ਮਨਾਹੀ ਨਹੀਂ ਸੀ ਕੀਤੀ। ਇਹ ਵਿਸ਼ਵਾਸ ਰੱਖਣਾ ਹੋਰ ਚੀਜ਼ ਏ ਕਿ ਕੋਈ ਕੰਮ ਹਿੰਸਾ ਜਾਂ ਪਾਪ ਵਾਲਾ ਏ, ਪਰ ਇਸ ਵਿਸ਼ਵਾਸ ਤੇ ਪੂਰਿਆਂ ਉਤਰਨਾ ਦੂਜੀ ਗੱਲ ਏ। ਜੇ ਕੋਈ ਆਦਮੀ ਸੱਪਾਂ ਤੋਂ ਡਰਦਾ ਹੋਵੇ ਤੇ ਸੱਪਾਂ ਨੂੰ ਮਾਰਨ ਤੋਂ ਬਚਣ ਲਈ ਆਪ ਮਰਨ ਲਈ ਤਿਆਰ ਹੋਵੇ, ਕੇਵਲ ਤਾਂ ਹੀ ਉਹ ਇਸ ਵਿਸ਼ਵਾਸ ਤੇ ਪੂਰਾ ਉਤਰ ਸਕਦਾ ਏ। ਬਾਪੂ ਦੇ ਆਪਣੇ ਜੀਵਨ ਵਿੱਚੋਂ ਇਸ ਦੀ ਇੱਕ ਮਿਸਾਲ ਮਿਲਦੀ ਏ। ਇਹ ਗੱਲ ਸਾਬਰਮਤੀ ਆਸ਼ਰਮ ਦੀ ਏ। ਸਾਲ 1917 ਵਿੱਚ ਇੱਕ ਸ਼ਾਮ ਨੂੰ ਬੜੀ ਠੰਡ ਸੀ। ਪ੍ਰਾਰਥਨਾ ਸਭਾ ਮੁੱਕ ਚੁੱਕੀ ਸੀ ਤੇ ਬਾਪੂ ਇੱਕ ਸਰਾਣੇ ਦਾ ਆਸਰਾ ਲੈ ਕੇ ਦੀਵਾਨ ਤੇ ਬੈਠੇ ਸਨ। ਬਾ ਨੇ ਉਹਨਾਂ ਦੇ ਮੋਢੇ ਤੇ ਪਿੱਠ ਤੇ ਛਾਲ ਪਾ ਦਿੱਤੀ ਸੀ। ਆਸ਼ਰਮ ਦਾ ਇੱਕ ਆਦਮੀ ਉਹਨਾਂ ਕੋਲ ਬੈਠਾ ਗੱਲਾਂ ਕਰ ਰਿਹਾ ਸੀ। ਇਸ ਆਦਮੀ ਨੇ, ਜਿਸ ਦਾ ਨਾਂ ਰਵਜੀ ਭਾਈ ਸੀ, ਏਕਾਏਕੀ ਚਿੱਟੇ ਕੱਪੜੇ ਉੱਤੇ ਕੋਈ ਕਾਲੀ ਚੀਜ਼ ਹਿਲਦੀ ਵੇਖੀ। ਉਸਨੇ ਅੱਗੇ ਮੁੜ ਕੇ ਵੇਖਿਆ ਤੇ ਉੱਥੇ ਪਤਾ ਲੱਗਾ ਕਿ ਇੱਕ ਵੱਡਾ ਸਾਰਾ ਸੱਪ ਗਾਂਧੀ ਜੀ ਦੀ ਪਿੱਠ ਤੇ ਚੜ੍ਹ ਆਇਆ ਏ। ਉਸਨੇ ਅੱਗੇ ਮੁੜ ਕੇ ਵੇਖਿਆ ਤੇ ਉੱਥੇ ਪਤਾ ਲੱਗਾ ਕਿ ਇੱਕ ਵੱਡਾ ਸਾਰਾ ਸੱਪ ਗਾਂਧੀ ਜੀ ਦੀ ਪਿੱਠ ਤੇ ਚੜ੍ਹ ਆਇਆ ਸੀ। ਸੱਪ ਬਾਪੂ ਦੇ ਮੋਢਿਆਂ ਤੱਕ ਪਹੁੰਚ ਚੁੱਕਿਆ ਸੀ ਤੇ ਹੋਰ ਉੱਤੇ ਚੜ੍ਹਨ ਲਈ ਕਿਸੇ ਠੋਸ ਸ਼ੈ ਦੀ ਭਾਲ ਕਰ ਰਿਹਾ ਸੀ। ਬਾਪੂ ਨੇ ਰਵਜੀ ਭਾਈ ਦੇ ਚਿਹਰੇ ਤੇ ਦਹਿਸ਼ਤ ਵੇਖੀ ਤੇ ਪੁੱਛਿਆ ਕਿ ਕੀ ਗੱਲ ਏ। ਇਸੇ ਸਮੇਂ ਵਿੱਚ ਰਵਜੀ ਭਾਈ ਠਰੰਮੇ ਵਿੱਚ ਆ ਚੁੱਕਾ ਸੀ। ਉਹ ਜਾਣਦਾ ਸੀ ਕਿ ਜੇ ਉਹ ਘਬਰਾ ਗਿਆ ਤੇ ਉਸਨੇ ਹਾਲ ਦਵਾਈ ਪਾ ਦਿੱਤੀ ਤਾਂ ਹੋ ਸਕਦਾ ਏ ਕਿ ਇਸ ਨਾਲ ਬਾ ਤੇ ਹੋਰ ਲੋਕ ਡਰ ਜਾਣ, ਇਸ ਭਗਦੜ ਵਿੱਚ ਸੱਪ ਵੱਢ ਸਕਦਾ ਸੀ। ਸੋ ਉਸਨੇ ਹੌਲੀ ਜਿਹੀ ਗਾਂਧੀ ਜੀ ਨੂੰ ਕਿਹਾ, ਕੋਈ ਖਾਸ ਗੱਲ ਨਹੀਂ ਬਾਪੂ, ਤੁਹਾਡੀ ਪਿੱਠ ਤੇ ਇੱਕ ਸੱਪ ਹੈ, ਤੁਸੀਂ ਹਿੱਲਣਾ ਨਾ। ਗਾਂਧੀ ਜੀ ਨੇ ਕਿਹਾ, ਮੈਂ ਹਿੱਲਾਂਗਾ ਨਹੀਂ, ਪਰ ਤੁਸੀਂ ਕੀ ਕਰੋਗੇ? ਮੈਂ ਚੌਹਾਂ ਕੰਨਿਆਂ ਤੋਂ ਛਾਲ ਨੂੰ ਫੜ ਕੇ ਤੁਹਾਡੇ ਮੋਢਿਆਂ ਤੋਂ ਲਾਹ ਦਿਆਂਗਾ ਤੇ ਨਾਲ ਹੀ ਸੱਪ ਲੱਥ ਜਾਵੇਗਾ। ਗਾਂਧੀ ਜੀ ਨੇ ਸਿਰ ਹਿਲਾਇਆ, ਮੈਂ ਸਮਝਦਾ ਹਾਂ, ਮੈਂ ਨਹੀਂ ਹਿਲਦਾ, ਤੁਸੀਂ ਆਪਣਾ ਧਿਆਨ ਰੱਖਣਾ। ਰਵਜੀ ਭਾਈ ਹੌਲੀ ਹੌਲੀ ਬਾਪੂ ਵੱਲ ਗਿਆ। ਉਸ ਵੇਲੇ ਤੱਕ ਸੱਪ ਨੂੰ ਕੁਝ ਸਮਝ ਆ ਚੁੱਕੀ ਸੀ ਤੇ ਉਸਨੇ ਛਾਲ ਦੀਆਂ ਤਹਿਾਂ ਵਿੱਚ ਕੁੰਡਲੀ ਮਾਰ ਲਈ ਸੀ। ਰਵਜੀ ਭਾਈ ਨੇ ਝਟਪਟ ਛਾਲ ਲਾ ਲਈ ਤੇ ਉੱਥੋਂ ਦੌੜ ਗਿਆ। ਉਸਨੇ ਕਾਫ਼ੀ ਦੂਰ ਜਾ ਕੇ ਸੱਪ ਨੂੰ ਛੱਡ ਦਿੱਤਾ। ਮਗਰੋਂ ਬਾਪੂ ਨੂੰ ਪੁੱਛਿਆ ਗਿਆ ਕਿ ਉਹਨਾਂ ਇਸ ਘਟਨਾ ਦੇ ਦੌਰਾਨ ਕੀ ਮਹਿਸੂਸ ਕੀਤਾ ਸੀ। ਬਾਪੂ ਦਾ ਜਵਾਬ ਸੀ, ਇੱਕ ਪਲ ਮੈਨੂੰ ਨਿਰੋਲ ਡਰ ਭਾਸਿਆ ਸੀ, ਪਰ ਕੇਵਲ ਇੱਕ ਪਲ। ਛੇਤੀ ਹੀ ਮੈਂ ਆਪਣੇ ਆਪ ਤੇ ਕਾਬੂ ਪਾ ਲਿਆ ਤੇ ਫਿਰ ਮੈਨੂੰ ਕੁਝ ਮਹਿਸੂਸ ਨਾ ਹੋਇਆ। ਮੇਰੇ ਮਨ ਵਿੱਚ ਕੇਵਲ ਇਹ ਖਿਆਲ ਸੀ ਕਿ ਮੈਨੂੰ ਸੱਪ ਨੇ ਕੱਟ ਲਿਆ ਤਾਂ ਮੈਂ ਸਭ ਨੂੰ ਕਹਾਂਗਾ ਕਿ ਇਸ ਸੱਪ ਨੂੰ ਮਾਰੋ ਨਾ, ਸਗੋਂ ਖੁੱਲ੍ਹਾ ਛੱਡ ਦਿਓ।

ਹੁਣੇ ਤੁਸੀਂ ਗਾਂਧੀ ਚਰਚਾ ਦੇ ਤਹਿਤ ਮਹਾਤਮਾ ਗਾਂਧੀ ਦੇ ਪ੍ਰੇਰਕ ਪ੍ਰਸੰਗ ਸੁਣ ਰਹੇ ਸੀ। ਤੁਸੀਂ ਜੁੜੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ ਤੇ ਆਓ ਹੁਣ ਸਰਵਣ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਨਮਸਕਾਰ। ਹੁਣ
1: ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਅਤੇ ਆਓ ਹੁਣ ਸੁਣਦੇ ਹਾਂ ਖੇਤੀਬਾੜੀ ਪ੍ਰੋਗਰਾਮ।
2: ਖੇਤੀਬਾੜੀ

0: ਵਪਾਰ ਜਿਹੜਾ ਹੈ ਇੱਕੋ ਤਰ੍ਹਾਂ ਦਾ ਜਦੋਂ ਬੀਜ ਆਪਾਂ ਵਰਤਦੇ ਹਾਂ ਉਹਦੇ ਨਾਲ ਫਿਰ ਉਹਦੇ ਉਤਪਾਦਨ ਸਮਰੱਥਾ ਘੱਟ ਜਾਂਦੀ ਹੈ
1: ਅਤੇ ਮਿਕਦਾਰ ਕਿੰਨੀ ਲੈਣੀ ਆਪਾਂ
0: ਮਿਕਦਾਰ ਦੀ ਗੱਲ ਵੀ ਇਹ ਆ ਜਾਂਦੀ ਹੈ ਕਿ ਜਦੋਂ ਆਪਾਂ ਪੱਤਝੜ ਰੁੱਤ ਦੀ ਫਸਲ ਦੀ ਗੱਲ ਕਰਦੇ ਹਾਂ ਨਾ
1: ਜੀ
0: ਇਹਦੇ ਲਈ ਕੋਈ 40 ਤੋਂ ਲੈ ਕੇ 50 ਗ੍ਰਾਮ ਭਾਰ ਦੇ ਆਲੂ
1: ਜੀ
0: ਜੇ ਵਜ਼ਨ 'ਚ ਲਈਏ 13 ਤੋਂ ਲੈ ਕੇ 18 ਕੁਇੰਟਲ ਇਹ 20 ਏਕੜ ਦੇ ਹਿਸਾਬ ਆਪਾਂ ਵਰਤਣੇ ਆ
1: ਜੀ ਮਹਾਰਾਜ
0: ਅਤੇ ਉੱਚੇ ਮਿਆਰ ਦਾ ਰੋਗ ਰਹਿਤ ਬੀਜ ਇੱਕ ਗੱਲ ਹੋਰ ਹੈ ਵੀ ਬੀਜ ਹਮੇਸ਼ਾ ਬੀਜ ਉਤਪਾਦਨ ਵਿਧੀ ਨਾਲ ਹੀ ਤਿਆਰ ਕਰਨਾ ਚਾਹੀਦਾ ਹੈ
1: ਬਿਲਕੁਲ ਜੀ
0: ਅਤੇ ਵੀ ਆਲੂਆਂ ਦੇ ਖਰੀਂਡ ਰੋਗ ਦੀ ਰੋਕਥਾਮ ਲਈ ਨਾ ਆਪਣੇ ਕੋਲ ਮੌਲਸਰਨ ਦਵਾਈ ਹੈ ਕੋਈ 2.5 ਮਿਲੀਲੀਟਰ ਇਹ 20 ਲੀਟਰ ਪਾਣੀ ਦੇ ਘੋਲ 'ਚ ਗੋਦਾਮ ਤੋਂ ਕੱਢਣ ਤੋਂ ਬਾਅਦ 10 ਮਿੰਟਾਂ ਲਈ ਡੋਬ ਕੇ ਜਿਹੜਾ ਸੋਧਣਾ ਹੈ
1: ਠੀਕ
0: ਬਾਕੀ ਰੰਗਾ ਸਿੰਘ ਜੀ ਦੇਖੋ ਬੱਚਿਆਂ ਵਾਲਿਓ ਜਿਹੜਾ ਉਲਟਾਵੇਂ ਹਲ ਨਾਲ ਨਾ ਇੱਕ ਵਾਰੀ ਵਾਹੁਣ ਤੋਂ ਬਾਅਦ
1: ਜੀ
0: ਤਵੀਆਂ ਨਾਲ ਜਾਂ ਸਧਾਰਨ ਹਲ ਦੇ ਨਾਲ ਆਪਾਂ ਜ਼ਮੀਨ ਨੂੰ ਵਾਹੁਣਾ ਸਮੁੱਚੇ ਤੌਰ 'ਤੇ ਵਹਾਈ ਜਿਹੜੀ ਆ ਜ਼ਮੀਨ ਦੀ ਕਿਸਮ 'ਤੇ ਨਿਰਭਰ ਕਰਦੀ ਹੈ ਹਲਕੀਆਂ ਰੇਤਲੀਆਂ ਜ਼ਮੀਨਾਂ 'ਚ ਕੇਵਲ ਤਵੀਆਂ ਜਿਹੜੀਆਂ ਚਲਾ ਦੇਣੀਆਂ ਇਹੀ ਕਾਫੀ ਹੁੰਦਾ ਕਿਉਂਕਿ ਪਹਿਲੀ ਭੁਰਭਰੀ ਜ਼ਮੀਨ ਹੈ
1: ਜੀ ਮਾਂ
0: ਜ਼ਮੀਨ ਤਿਆਰ ਹੋਣ ਤੋਂ ਬਾਅਦ ਗੋਹੇ ਦੀ ਰੂੜੀ ਬਿਜਾਈ ਤੋਂ ਪਹਿਲਾਂ
1: ਅੱਛਾ ਜੀ
0: ਇਹ ਪਾਉਣੀ ਹੈ
1: ਬਿਲਕੁਲ ਜੀ
0: ਅਜਿਹਾ ਕਰਨਾ ਰੂੜੀ ਦੀ ਵਾਹੀ ਨੂੰ ਜਿਹੜਾ ਸਮੇਂ ਖੇਤ 'ਚ ਮਿਲਾਉਣ ਨਾਲ ਵਧੇਰੇ ਗੁਣਕਾਰੀ ਹੁੰਦਾ ਜੇ ਨਦੀਨ ਜਾਂ ਪਹਿਲੀ ਫਸਲ ਦੇ ਮੁੱਢਾਂ ਦੀ ਕੋਈ ਖਾਸ ਸਮੱਸਿਆ ਨਾ ਹੋਏ ਤਾਂ ਆਲੂ ਦੀ ਫਸਲ ਮਾਮੂਲੀ ਬੁਆਈ ਨਾਲ ਵੀ ਲਈ ਜਾ ਸਕਦੀ ਹੈ ਝਾੜ ਦੇ ਵਿੱਚ ਕੋਈ ਕਮੀ
1: ਨਹੀਂ ਆਉਂਦੀ ਬਿਲਕੁਲ ਠੀਕ
0: ਸੋ ਜਿੱਥੋਂ ਤੱਕ ਗੱਲ ਤੌਰ ਤਰੀਕੇ ਦੀ ਹੈ ਰੰਗਾ ਸਿੰਘ ਜੀ ਵੀ ਜਦੋਂ ਜ਼ਮੀਨ ਪੂਰੀ ਤਰ੍ਹਾਂ ਹੋ ਜਾਂਦੀ ਹੈ ਤਿਆਰ
1: ਜੀ
0: ਤਾਂ ਵੱਟਾਂ ਦੇ ਲਾਓ ਨਿਸ਼ਾਨ
1: ਅੱਛਾ ਜੀ
0: ਬਿਜਾਈ ਹੱਥੀਂ ਕਰਨੀ ਹੋਵੇ ਤਾਂ ਵੱਟਾਂ ਬਣਾਉਣ ਵਾਲੇ ਹਲ ਦੀ ਵਰਤੋਂ ਕਰ ਲਓ ਵੱਟਾਂ 60 ਸੈਂਟੀਮੀਟਰ ਦੀ ਵਿੱਥ ਅਤੇ ਆਲੂ ਆਪੋ ਵਿੱਚ 20 ਸੈਂਟੀਮੀਟਰ ਦੀ ਵਿੱਥ 'ਤੇ ਹੋਣੇ ਚਾਹੀਦੇ ਹੈ
1: ਜੀ ਮਾਂ
0: ਮਸ਼ੀਨ ਨਾਲ ਬਿਜਾਈ ਲਈ ਮਸ਼ੀਨ ਦੀ ਉਪਲਬਧਤਾ ਅਨੁਸਾਰ ਵੱਟ ਤੋਂ ਵੱਟ ਅਤੇ ਆਲੂ ਤੋਂ ਆਲੂ ਦਾ ਫਾਸਲਾ ਜਿਹੜਾ ਹੈ ਉਹ ਕੋਈ 65.18 ਸੈਂਟੀਮੀਟਰ ਜਾਂ ਫਿਰ 75.15 ਸੈਂਟੀਮੀਟਰ ਇਹ ਰੱਖਣਾ
1: ਠੀਕ
0: ਜਿੱਥੋਂ ਤੱਕ ਦੱਖਣ ਪੱਛਮੀ ਜ਼ਿਲ੍ਹਿਆਂ 'ਚ ਬਿਜਾਈ ਦੀ ਗੱਲ ਕਰਦੇ ਹਾਂ 50 ਤੋਂ ਲੈ ਕੇ 55 ਸੈਂਟੀਮੀਟਰ ਚੌੜੇ ਬੈੱਡਾਂ ਉੱਤੇ 2 ਕਤਾਰਾਂ 'ਚ ਕਰਨ ਨਾਲ ਝਾੜ ਵੱਧ ਮਿਲਦਾ ਅਤੇ ਪਾਣੀ ਦੀ ਬੱਚਤ ਵੀ ਹੁੰਦੀ ਹੈ
1: ਠੀਕ
0: ਇੱਕ ਰੰਗਾ ਸਿੰਘ ਜੀ 'ਚ ਨੁਕਤਾ ਇਹ ਵੀ ਹੈ ਕਿ ਆਲੂ ਬੀਜਣ ਸਮੇਂ ਨਾ ਜੀਵਾਣੂ ਖਾਦ ਜਿਹੜੀ ਹੈ
1: ਜੀ
0: ਇਹ 4 ਕਿਲੋ 20 ਏਕੜ ਨੂੰ ਮਿੱਟੀ 'ਚ ਰਲਾ ਕੇ ਪਾਉਣ ਨਾਲ ਵੀ ਆਲੂ ਦਾ ਝਾੜ ਵੱਧ ਜਾਂਦਾ
1: ਵਾਹ ਜੀ ਵਾਹ
0: ਅਤੇ ਇਹਦੇ ਨਾਲ ਹੋਰ ਵੀ ਹੈ ਵੀ ਜ਼ਮੀਨ ਦੀ ਸਿਹਤ 'ਚ ਵੀ ਸੁਧਾਰ ਹੁੰਦਾ
1: ਬਿਲਕੁਲ ਹੁੰਦਾ ਜੀ
0: ਸੋ ਇਹ ਟੀਕਾ ਜਿਹੜਾ ਹੈ ਸਾਨੂੰ ਯੂਨੀਵਰਸਿਟੀ ਤੋਂ ਮਿਲ ਜਾਂਦਾ ਹੈ
1: ਠੀਕ
0: 20 ਟਨ ਗੋਹੇ ਦੀ ਰੂੜੀ ਹੈ ਜਾਂ ਫਿਰ ਹਰੀ ਖਾਦ ਦੇ ਨਾਲ 75 ਕਿਲੋ ਨਾਈਟ੍ਰੋਜਨ ਦੀ ਆਪਾਂ ਇਹ ਦੇ ਸਕਦੇ ਹਾਂ 25 ਕਿਲੋ ਫਾਸਫੋਰਸ ਹੈ 25 ਕਿਲੋ ਪੋਟਾਸ਼ ਹੈ 20 ਏਕੜ ਦੇ ਹਿਸਾਬ ਇਹ ਵਰਤਣੀਆਂ ਹੈ ਖੇਤ 'ਚ 25 ਕੁਇੰਟਲ 20 ਏਕੜ ਦੇ ਹਿਸਾਬ ਨਾਲ ਪਰਾਲੀ ਵਿਛਾਉਣ 'ਤੇ 18 ਕਿਲੋ 20 ਏਕੜ ਘੱਟ ਨਾਈਟ੍ਰੋਜਨ ਵਰਤਣੀ ਚਾਹੀਦੀ ਹੈ ਇਸ ਗੱਲ ਦਾ ਆਪਾਂ ਧਿਆਨ ਰੱਖਣਾ ਹੈ
1: ਬਿਲਕੁਲ ਜੀ
0: ਸਾਰੀ ਫਾਸਫੋਰਸ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਇਹ ਬਿਜਾਈ ਵੇਲੇ ਪਾਓ
1: ਜੀ
0: ਬਾਕੀ ਦੀ ਨਾਈਟ੍ਰੋਜਨ ਮਿੱਟੀ ਚਾੜਨ ਸਮੇਂ ਪਾ ਦਿਓ
1: ਠੀਕ
0: ਜੇ ਮਿੱਟੀ ਪਰਖ ਰਿਪੋਰਟ 'ਚ ਖੁਰਾਕੀ ਤੱਤਾਂ ਦੀ ਘਾਟ ਦੱਸੀ ਹੋਵੇ ਤਾਂ ਫਿਰ ਮਾਤਰਾ ਜਿਹੜੀ ਘਟਾ ਵਧਾ ਵੀ ਥੋੜ੍ਹੀ
1: ਸਕਦੇ ਹਾਂ
0: ਸਕਦੇ ਹਾਂ ਇਹਦੇ 'ਚ ਕੋਈ ਇੱਦਾਂ ਨਹੀਂ ਹੈ ਇੱਕ ਹੋਰ ਜਿਹੜਾ ਹੈ ਇਹਦੇ 'ਚ ਕੰਮ ਆਪਾਂ ਕਰ ਸਕਦੇ ਹਾਂ ਕਿ ਬਾਇਓਜ਼ਾਈਨ ਜਿਹੜਾ ਹੈ ਇਹਦੇ ਕਿਣਕਿਆਂ ਅਤੇ ਤਰਲ ਦੀ ਵਰਤੋਂ ਨਾਲ ਆਲੂਆਂ ਦੀ ਪੈਦਾਵਾਰ ਵੱਧਦੀ ਹੈ
1: ਅੱਛਾ
0: ਬਾਇਓਜ਼ੈਮ ਦੀ ਵਰਤੋਂ ਖਾਦਾਂ ਦੀ ਵਰਤੋਂ ਦੇ ਨਾਲ ਹੀ ਕਰਨੀ ਹੈ
1: ਜੀ
0: ਅਤੇ 8 ਕਿਲੋ 20 ਏਕੜ ਦੇ ਹਿਸਾਬ ਨਾਲ ਪਹਿਲਾਂ ਆਲੂਆਂ ਦੀ ਬਿਜਾਈ ਸਮੇਂ ਨਾ ਅਤੇ ਫਿਰ 8 ਕਿਲੋ 20 ਏਕੜ ਮਿੱਟੀ ਚੜਾਉਣ ਦੇ ਸਮੇਂ ਉਦੋਂ ਪਾਉਣਾ ਇਸ ਤੋਂ ਇਲਾਵਾ ਬਾਇਓਜ਼ੈਮ ਤਰਲ ਦੀ ਵਰਤੋਂ 200 ਮਿਲੀਲੀਟਰ 20 ਏਕੜ ਦੇ ਹਿਸਾਬ ਨਾਲ ਸਪਰੇਅ ਕਰ ਦੇਣੀ ਹੈ
1: ਜੀ
0: ਅਤੇ ਬਾਇਓਜ਼ੈਮ ਦੀ ਵਰਤੋਂ ਨਾਲ ਆਲੂਆਂ ਦੀ ਪੈਦਾਵਾਰ ਦੇ ਵਿੱਚ ਚੰਗਾ ਜਿਹੜਾ ਹੈ ਇਹ ਵਾਧਾ ਹੁੰਦਾ ਹੈ
1: ਠੀਕ ਹੈ ਮਹਾਰਾਜ
0: ਸੋ ਬੱਚਿਆਂ ਨੂੰ ਗੱਲ ਇਹ ਹੈ ਵੀ ਮਿੱਟੀ ਚੜਾਉਣੀ ਹੈ ਸਮੇਂ ਦੇ ਲਿਹਾਜ਼ ਦੇ ਨਾਲ ਬਿਜਾਈ ਤੋਂ ਕੋਈ 25 ਤੋਂ 30 ਦਿਨਾਂ ਦੇ ਬਾਅਦ ਆਪਾਂ ਇਹ ਕੰਮ ਕਰਦੇ ਹਾਂ ਅਤੇ ਸਭ ਤੋਂ ਜਿਹੜਾ ਮੁੱਢਲਾ ਕੰਮ ਰੰਗਾ ਸਿੰਘ ਜੀ ਹੈ ਵੀ ਨਦੀਨ ਜਿਹੜੇ ਹੈ ਇਹ ਫਸਲ ਦਾ ਨੁਕਸਾਨ ਬਹੁਤ ਜ਼ਿਆਦਾ ਕਰਦੇ ਆ ਲੋਕੀ ਫਸਲ
1: ਬਿਲਕੁਲ
0: ਸੋ ਨਦੀਨ ਨਾਸ਼ਕਾਂ ਦੀ ਵਰਤੋਂ ਜਿਹੜੀ ਹੈ ਇਹਦਾ ਢੰਗ ਤਰੀਕਾ ਇਹੀ ਹੈ ਵੀ ਜੇ ਤਾਂ ਆਪਾਂ ਸਟੋਮ ਵਰਤਣੀ ਹੈ 30 ਤਾਕਤ ਪੈਂਡੀਮੈਂਥਲਿਨ ਗਰੁੱਪ ਹੈ 1 ਲੀਟਰ ਦਵਾਈ ਹੈ ਨਦੀਨ ਦੇ ਜੰਮ ਤੋਂ ਪਹਿਲਾਂ ਅਤੇ ਪਹਿਲੇ ਪਾਣੀ ਤੋਂ ਬਾਅਦ
1: ਠੀਕ
0: ਇਸੇ ਤਰ੍ਹਾਂ ਐਰੀਲੋਨ ਦਵਾਈ ਹੈ ਆਈਸੋਪ੍ਰੋਟੋਯੂਰਾਨ ਗਰੁੱਪ ਹੈ ਆਪਣੇ ਕੋਲ 75 ਤਾਕਤ 500 ਗ੍ਰਾਮ ਦਵਾਈ ਲੈਣੀ ਹੈ ਕੰਮ ਇਹਦਾ ਵੀ ਨਦੀਨ ਦੇ ਜੰਮ ਤੋਂ ਪਹਿਲਾਂ ਅਤੇ ਪਹਿਲੇ ਪਾਣੀ ਤੋਂ ਬਾਅਦ
1: ਜੀ
0: ਇਸੇ ਤਰ੍ਹਾਂ ਐਟਰਾਟਾਫ ਹੈ 200 ਗ੍ਰਾਮ ਲੈਣੀ ਹੈ ਐਟਰਾਜ਼ੀਨ ਗਰੁੱਪ ਦੀ ਅਤੇ ਇਸੇ ਤਰ੍ਹਾਂ ਸੈਨਕੋਰ ਹੈ 70 ਤਾਕਤ ਆਪਣੇ ਕੋਲ 200 ਗ੍ਰਾਮ ਇਹ ਨਦੀਨਾਂ ਦੇ ਜੰਮ ਤੋਂ ਪਹਿਲਾਂ ਅਤੇ ਪਹਿਲੇ ਪਾਣੀ ਤੋਂ ਬਾਅਦ
1: ਜੀ
0: ਇਹ ਧਿਆਨ ਆਪਾਂ ਰੱਖਣਾ ਹੈ
1: ਬਿਲਕੁਲ
0: ਅਤੇ ਜੇ ਆਪਾਂ ਗ੍ਰੈਮੈਕਸੋਨ ਲੈਣੀ ਹੈ 24 ਤਾਕਤ ਇਹਦੇ 'ਚ 5

0: 700 ਤੋਂ ਲੈ ਕੇ 750 ਮਿਲੀਲੀਟਰ ਦੀ ਮਿਕਦਾਰ ਹੈ। ਜਦ ਆਲੂਆਂ ਦਾ ਜੰਮ 5-10% ਹੋਵੇ ਉਦੋਂ ਆਪਾਂ ਇਹਦੀ ਵਰਤੋਂ ਕਰਨੀ ਹੈ।
1: ਬਿਲਕੁਲ ਜੀ।
0: ਸੋ ਇਹ ਨਦੀਨਾਂ ਦੀ ਰੋਕਥਾਮ ਕਰਨ ਦਾ ਬਹੁਤ ਜ਼ਿਆਦਾ ਸਾਨੂੰ ਤਵੱਜੋ ਦੇਣੀ ਚਾਹੀਦੀ ਹੈ। ਬਾਕੀ ਸਿੰਚਾਈ ਹੈ, ਖਾਲਾਂ ਰਾਹੀਂ ਵੀ ਕਰਦੇ ਹਾਂ, ਤੁਪਕਾ ਸਿੰਚਾਈ ਵਿਧੀ ਰਾਹੀਂ ਵੀ ਆਪਾਂ ਕਰਦੇ ਹਾਂ, ਇਹ ਤਾਂ ਆਪਣੇ ਆਪਣੇ ਢੰਗ ਤਰੀਕੇ ਹੈ ਜੀ, ਹੈ ਕਿ ਨਹੀਂ। ਸੋ ਇਹ ਮੁੱਢਲੀਆਂ ਗੱਲਾਂ ਹੈ ਆਲੂਆਂ ਦੀ ਕਾਸ਼ਤਕਾਰੀ ਦੇ ਵਿੱਚ ਜਿਹੜੀਆਂ ਆਪਾਂ ਧਿਆਨ 'ਚ ਰੱਖਣੀਆਂ ਹੈ। ਸਭ ਤੋਂ ਮੁੱਢਲੀ ਗੱਲ ਤਾਂ ਇਹੀ ਹੈ ਕਿ ਬੀਜ ਜਿਹੜਾ ਨਰੋਆ ਭਰੋਸੇਮੰਦ ਔਰ ਬਹੁਤਾ ਪੁਰਾਣਾ ਬੀਜ ਨਹੀਂ ਵਰਤਣਾ,
1: ਠੀਕ
0: ਹੈ ਨਾ। ਬੀਜ ਦੀ ਸੋਧ ਵੀ ਕਰਨੀ ਹੈ, ਬਾਇਓਜ਼ਾਈਨ ਦੀ ਆਪਾਂ ਗੱਲ ਕੀਤੀ ਹੈ
1: ਜੀ,
0: ਹੈ ਨਾ, ਜਾਂ ਟੀਕੇ ਦੀ ਗੱਲ ਕੀਤੀ ਹੈ, ਇਹ ਸਾਰੀਆਂ ਚੀਜ਼ਾਂ ਇਜ਼ਾਫਾ ਕਰਦੀਆਂ ਇਹਦੇ ਝਾੜ ਦੇ ਵਿੱਚ।
1: ਬਿਲਕੁਲ ਜੀ।
0: ਚੱਲੀਏ ਆਪਾਂ,
1: ਚੱਲੀਏ ਜੀ।
0: ਜੈ ਹਿੰਦ ਜੀ।
1: ਜੈ ਹਿੰਦ ਜੀ।

0: ਹੁਣ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਜ਼ਰੀਏ। ਆਓ ਹੁਣ ਸਰਵਨ ਕਰਦੇ ਹਾਂ ਰਾਮਚਰਿਤ੍ਰ ਮਾਨਸ ਦਾ ਲੜੀਵਾਰ ਪਾਠ।
1: ਟੂ ਟੂ ਵਨ।

ਹੁਣੇ ਤੁਸੀਂ ਮਾਨਸ ਗਾਨ ਦੇ ਤਹਿਤ ਸ਼੍ਰੀ ਰਾਮਚਰਿਤ ਮਾਨਸ ਦਾ ਲੜੀਵਾਰ ਪਾਠ ਸੁਣ ਰਹੇ ਸੀ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ। ਤੇ ਆਓ ਪਰਿਚੇ ਦੇ ਤਹਿਤ ਹੁਣ ਇੱਕ ਝਾਤ ਮਾਰਦੇ ਹਾਂ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਵੱਲ ਨੂੰ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ 7:02 ਤੇ ਤੁਸੀਂ ਸੁਣੋਗੇ ਸਾਡਾ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਸੋਹਣੀ ਸਵੇਰ। ਪੰਜਾਬੀ ਫਿਲਮ ਮਿਊਜ਼ਿਕ ਬੇਸਡ ਪ੍ਰੋਗਰਾਮ ਮਹਿਕ ਪੰਜਾਬ ਦੀ, ਇਹਦਾ ਸਮਾਂ ਹੋਏਗਾ 8:40। ਤੁਸੀਂ ਸੁਣੋਗੇ ਪ੍ਰੋਗਰਾਮ ਗਾਤਾ ਰਹੇ ਮੇਰਾ ਦਿਲ। ਅੱਜ ਇਹਦੇ ਵਿੱਚ ਇੱਕ ਅਦਾਕਾਰ ਔਰ ਜਿਸ ਅਦਾਕਾਰ 'ਤੇ ਅੱਜ ਇਹ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਉਹ ਨੇ ਰੇਖਾ ਜੀ। ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ, ਇਹ ਤੁਸੀਂ ਸੁਣ ਸਕਦੇ ਹੋ 9:30। ਅੱਜ ਇਹਦੇ ਵਿੱਚ ਪੰਡਿਤ ਰਾਧੇ ਗੋਬਿੰਦ ਦਾਸ ਦ੍ਰੁਪਦ ਗਾਇਨ ਕਰਨਗੇ। ਰਾਗ ਹੋਏਗਾ ਅਸਵਰੀ ਔਰ ਰਾਗ ਭੈਰਵੀ। ਪਖਾਵਜ 'ਤੇ ਸੰਗਤ ਦੇਣਗੇ ਹਰੀਸ਼ ਚੰਦਰਪਤੀ। ਦਿਲਰੁਬਾ 'ਤੇ ਸੰਗਤ ਦੇਣਗੇ ਸੁਸ਼ਮੀਤ ਕੌਰ ਅਤੇ ਤੰਬੂਰੇ 'ਤੇ ਹੋਣਗੇ ਸੁਮਿਤ। ਲਾਈਵ ਫੋਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼, ਇਹ ਪੇਸ਼ ਕੀਤਾ ਜਾਏਗਾ 10:02 ਤੇ। ਤਮਕ ਜਲੰਧਰ ਪੈਂਦੀ ਪ੍ਰੋਗਰਾਮ, ਇਹ ਸੁਣ ਸਕਦੇ ਹੋ ਤੁਸੀਂ 11:05 ਤੇ। ਇਹ ਵਟਸਐਪ ਮੈਸੇਜ ਪ੍ਰੋਗਰਾਮ ਹੋਏਗਾ ਔਰ ਜਿਨ੍ਹਾਂ ਨੇ ਵੀ ਆਪਣੇ ਮੈਸੇਜ ਭੇਜਣੇ ਨੇ ਉਹ 10:00 ਤੋਂ 10:30 ਤੱਕ 94-655-36-077 ਇਸ ਨੰਬਰ 'ਤੇ ਆਪਣੇ ਪਸੰਦੀਦਾ ਪੰਜਾਬੀ ਗੀਤਾਂ ਦੇ ਮੈਸੇਜ ਭੇਜ ਸਕਦੇ ਨੇ। ਬਾਰਾਂ ਵੱਜ ਕੇ 5 ਮਿੰਟ 'ਤੇ ਸਮਾਂ ਹੋਏਗਾ ਭੈਣਾਂ ਦੇ ਆਪਣੇ ਪ੍ਰੋਗਰਾਮ ਵਸਦੇ ਵਿਹੜੇ ਦਾ। ਫੌਜੀ ਵੀਰਾਂ ਲਈ ਖਾਸ ਪ੍ਰੋਗਰਾਮ ਪੇਸ਼ ਕੀਤਾ ਜਾਏਗਾ 1:15। ਲੋਕ ਗੀਤਾਂ ਦਾ ਪ੍ਰੋਗਰਾਮ ਲੰਗਲੀ ਧਰਤੀ, ਜਿਹਦੇ ਵਿੱਚ ਅੱਜ ਸਵਰਨ ਯਮਲਾ ਤੇ ਉਹਨਾਂ ਦੇ ਸਾਥੀ ਵੱਲੋਂ ਗਾਏ ਲੋਕ ਗੀਤ ਸੁਣਾਏ ਜਾਣਗੇ 2:30। ਬਾਅਦ 4:02 ਤੇ ਸਾਡੀ ਦੂਜੀ ਸਭਾ ਦੇ ਸ਼ੁਰੂਆਤ 'ਚ ਤੁਸੀਂ ਸੁਣੋਗੇ ਸੂਫੀਆਨਾ ਕਲਾਮ ਔਰ ਸਵਰਨ ਨੂਰਾ, ਇਹਨਾਂ ਦੇ ਗਾਏ ਕਲਾਮ ਸੁਣਾਏ ਜਾਣਗੇ। ਦਿਹਾਤੀ ਪ੍ਰੋਗਰਾਮ ਦਾ ਸਮਾਂ ਰੋਜ਼ਾਨਾ ਦੀ ਤਰ੍ਹਾਂ ਸ਼ਾਮ 6:30, ਜਿਹਦੇ ਵਿੱਚ ਕੰਮ ਦੀਆਂ ਗੱਲਾਂ ਅਤੇ ਬਾਹਰੀ

ਮੁਹੰਮਦ ਰਫੀ ਤੇ ਸ਼ਮਸ਼ਾਦ ਬੇਗਮ ਦੀ ਆਵਾਜ਼ 'ਚ ਤੁਸੀਂ ਇਹ ਗੀਤ ਸੁਣ ਰਹੇ ਸੀ ਜੀ, ਕਿਉਂਕਿ ਆਕਾਸ਼ਵਾਣੀ ਜਲੰਧਰ 'ਤੇ ਸੋਹਣੀ ਸਵੇਰ ਪ੍ਰੋਗਰਾਮ ਸ਼ੁਰੂ ਹੋ ਚੁੱਕਾ। ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਨਮਸਕਾਰ ਹੈ ਜੀ। ਹੋਰ ਫਿਰ ਕੀ ਕਰ ਰਹੇ? ਚਾਹ ਦੀ ਚੁਸਕੀ ਲੈ ਰਹੇ ਹੋ ਜਾਂ ਪਾਰਕ ਦੀ ਤਾਜ਼ੀ ਠੰਡੀ ਹਵਾ 'ਚ ਸੈਰ ਕਰ ਰਹੇ? ਫੋਨ 'ਤੇ ਵੰਨ ਸੁਵੰਨੇ ਮੈਸੇਜ ਸਕਰੋਲ ਕਰਦਿਆਂ ਮੁਸਕਰਾ ਰਹੇ ਹੋ ਜਾਂ ਫਿਰ ਆਪਣੇ ਘਰ ਦੇ ਜੀਆਂ ਨਾਲ ਹੱਸ ਖੇਡ ਰਹੇ ਹੋ? ਚਲੋ ਜੀ, ਜੋ ਵੀ ਕਰ ਰਹੇ ਹੋ, ਨਾਲ ਨਾਲ ਸਾਡਾ ਪ੍ਰੋਗਰਾਮ ਸੁਣਦੇ ਰਹੋ। 8 ਵਜੇ ਤੱਕ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਨਾਲ ਸਾਥ ਬਣਿਆ ਰਹੇਗਾ। ਤੇ ਸਿਆਣੇ ਕਹਿੰਦੇ ਨੇ ਕਿ ਜ਼ਿੰਦਗੀ 'ਚ ਹਰ ਕੋਈ ਤਰੱਕੀ ਤੇ ਖੁਸ਼ਹਾਲੀ ਦਾ ਸਾਥ ਚਾਹੁੰਦਾ, ਪਰ ਇਹ ਮਿਲਦਾ ਵਿਰਲਿਆਂ ਨੂੰ ਹੀ। ਇੱਕ ਵਾਰ ਨਾ ਇੱਕ ਖਿਡਾਰੀ ਨੇ ਆਪਣੇ ਕੋਚ ਨੂੰ ਪੁੱਛਿਆ ਸੀ ਕਿ ਕੋਚ ਸਾਹਿਬ, ਮੈਂ ਵੱਡਾ ਸਟਾਰ ਖਿਡਾਰੀ ਬਣਨਾ ਚਾਹੁੰਦਾ, ਕਿੱਦਾਂ ਬਣ ਸਕੂੰਗਾ? ਉਹਦਾ ਕੋਚ ਕਹਿਣ ਲੱਗਾ ਕਿ ਯਾਰ, ਜਿੱਦਣ ਤੂੰ ਅਸ਼ਾਂਤ ਹੋਏਗਾ, ਬੇਚੈਨ ਹੋਏਗਾ, ਅਸੰਤੁਸ਼ਟ ਹੋਏਗਾ, ਉਦਣ ਤੇਰੀ ਵੱਡੇ ਖਿਡਾਰੀ ਬਣਨ ਵੱਲ ਯਾਤਰਾ ਸ਼ੁਰੂ ਹੋਏਗੀ। ਉਹ ਖਿਡਾਰੀ ਹੈਰਾਨ ਹੋ ਕੇ ਕਹਿਣ ਲੱਗਾ ਕਿ ਕੋਚ ਸਾਹਿਬ, ਅਸ਼ਾਂਤ ਹੋ ਕੇ ਕੋਈ ਕਿੱਦਾਂ ਖੇਡ ਸਕਦਾ ਭਲਾ? ਕੋਚ ਨੇ ਉਹਨੂੰ ਸਮਝਾਉਂਦਿਆਂ ਕਿਹਾ ਕਿ ਵੇਖ, ਜਦੋਂ ਤੂੰ ਆਪਣੀ ਪਰਫਾਰਮੈਂਸ, ਆਪਣੀ ਖੇਡ ਤੋਂ ਅਸੰਤੁਸ਼ਟ ਹੋਏਗਾ, ਤੈਨੂੰ ਅਹਿਸਾਸ ਹੋਏਗਾ ਕਿ ਮੇਰੀ ਗੇਮ ਹੋਰ ਉੱਚੇ ਪੱਧਰ ਦੀ ਹੋਣੀ ਚਾਹੀਦੀ ਹੈ, ਫਿਰ ਤੂੰ ਹੋਰ ਮਿਹਨਤ ਕਰੇਗਾ। ਇਹ ਜਿਹੜੀ ਅਸੰਤੁਸ਼ਟੀ ਹੈ, ਬੇਚੈਨੀ ਹੈ, ਤੈਨੂੰ ਲਗਨ ਨਾਲ ਹੋਰ ਜ਼ਿਆਦਾ ਮਿਹਨਤ ਕਰਾਏਗੀ ਅਤੇ ਤੈਨੂੰ ਵੱਡਾ ਖਿਡਾਰੀ ਬਣਾਏਗੀ। ਬਾਕੀ ਜੀ, ਜ਼ਿੰਦਗੀ ਦੀ ਖੇਡ ਦੇ ਕਾਮਯਾਬ ਖਿਡਾਰੀ ਬਣਨ ਲਈ ਵੀ ਇਹ ਜ਼ਰੂਰੀ ਹੈ ਕਿ ਅਸੀਂ ਬੇਚੈਨ ਰਹੀਏ ਕੁਛ ਹੋਰ ਚੰਗਾ ਕਰਨ ਲਈ। ਅਸੀਂ ਜੋ ਵੀ ਕਰੀਏ ਉਸ ਤੋਂ ਅਸੰਤੁਸ਼ਟ ਰਹੀਏ ਅਤੇ ਆਪਣੇ ਆਪ ਨੂੰ ਇਹ ਕਹਿੰਦੇ ਰਹੀਏ ਕਿ ਮੈਂ ਇਸ ਤੋਂ ਹੋਰ ਜ਼ਿਆਦਾ ਬਿਹਤਰ ਕਰ ਸਕਦਾ, ਕਿਉਂਕਿ ਇਹੀ ਇੱਕ ਸੋਚ ਹੈ ਜਿਸ ਨਾਲ ਹਰ ਰੋਜ਼ ਅਸੀਂ ਆਪਣੇ ਆਪ ਤੋਂ ਬਿਹਤਰ ਹੁੰਦੇ ਜਾਵਾਂਗੇ। ਅਤੇ ਜਿੱਦਣ ਅਸੀਂ ਆਪਣੇ ਆਪ ਨਾਲ ਮੁਕਾਬਲਾ ਕਰਾਂਗੇ, ਆਪਣੇ ਆਪ ਤੋਂ ਬਿਹਤਰ ਹੋਣ ਦੀ ਕੋਸ਼ਿਸ਼ ਕਰਾਂਗੇ, ਕਾਮਯਾਬੀ ਵੱਲ ਤਾਂ ਫਿਰ ਹੀ ਚੱਲ ਸਕਾਂਗੇ ਨਾ। ਫਿਲਹਾਲ ਇਸ ਪ੍ਰੋਗਰਾਮ 'ਚ ਅਸੀਂ ਅਗਲੇ ਗੀਤ ਵੱਲ ਚੱਲਦੇ ਹਾਂ। ਗੀਤ ਸੁਣੋ ਤਾਂ ਫਿਰ ਮਿਲਦੇ ਹਾਂ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਸੋਨੀ ਸਵੇਰ ਪ੍ਰੋਗਰਾਮ ਚ ਤੁਸੀਂ ਲਤਾ ਮੰਗੇਸ਼ਕਰ ਦੀ ਆਵਾਜ਼ ਚ ਪਾਕੀਜ਼ਾ ਫਿਲਮ ਦੇ ਇਸ ਗੀਤ ਦਾ ਮਜ਼ਾ ਲੈ ਰਹੇ ਸੀ ਤੇ ਸਿਆਣੇ ਕਹਿੰਦੇ ਨੇ ਕਿ ਜ਼ਿੰਦਗੀ ਜਿਉਣ ਦਾ ਅਸਲੀ ਮਜ਼ਾ ਉਦੋਂ ਆਉਂਦਾ ਹੈ ਜਦੋਂ ਮਨ ਵਿੱਚ ਪਿਆਰ ਤੇ ਭਰੋਸਾ ਹੁੰਦਾ ਹੈ। ਇਹ ਜਿਹੜੇ ਜਜ਼ਬੇ ਨੇ ਨਾ ਇਹ ਬੰਦੇ ਨੂੰ ਸਕੂਨ ਤੇ ਸੰਤੁਸ਼ਟੀ ਨਾਲ ਭਰ ਦਿੰਦੇ ਨੇ। ਇਹਨਾਂ ਜਜ਼ਬਿਆਂ ਦੇ ਨਾਲ ਹੀ ਇਟਲੀ ਦੀ ਇੱਕ ਗੋਤਾਖੋਰ ਕ੍ਰਿਸਟੀਨਾ ਨੇ ਖਤਰਨਾਕ ਖੁੰਖਾਰ ਸਮੁੰਦਰੀ ਸ਼ਾਰਕ ਨੂੰ ਆਪਣੀ ਦੋਸਤ ਬਣਾ ਲਿਆ ਸੀ। ਕ੍ਰਿਸਟੀਨਾ ਜੋ ਕਿ ਇੱਕ ਪੇਸ਼ਾਵਰ ਗੋਤਾਖੋਰ ਹੈ ਜੀ, ਸਾਲ 1996 ਚ ਨਾ ਕ੍ਰਿਸਟੀਨਾ ਬਹਾਮਾਸ ਦੇ ਸਮੁੰਦਰਾਂ ਚ ਗੋਤਾਖੋਰੀ ਕਰ ਰਹੀ ਸੀ ਕਿ ਇੱਕ ਸ਼ਾਰਕ ਬੜੀ ਤੇਜ਼ੀ ਨਾਲ ਉਹਦੇ ਵੱਲ ਵਧੀ, ਜਿਹਨੂੰ ਵੇਖ ਕੇ ਪਹਿਲਾਂ ਤੇ ਉਹ ਡਰ ਗਈ। ਫਿਰ ਉਹਨੇ ਵੇਖਿਆ ਕਿ ਉਹ ਕ੍ਰਿਸਟੀਨਾ ਤੇ ਹਮਲਾ ਨਹੀਂ ਸੀ ਕਰ ਰਹੀ, ਉਹਦੇ ਆਲੇ ਦੁਆਲੇ ਚੱਕਰ ਕੱਢ ਰਹੀ ਸੀ। ਦਰਅਸਲ ਨਾ ਸ਼ਾਰਕ ਦੇ ਮੂੰਹ ਚ ਮੱਛੀ ਫੜਨ ਵਾਲਾ ਨੁਕੀਲਾ ਕੰਢਾ ਫਸ ਗਿਆ ਸੀ, ਜਿਹਦੇ ਤੋਂ ਉਹ ਪਰੇਸ਼ਾਨ ਸੀ, ਛਟਪਟਾ ਰਹੀ ਸੀ। ਕ੍ਰਿਸਟੀਨਾ ਨੇ ਨਾ ਥੋੜਾ ਹੌਸਲਾ ਕੀਤਾ ਤੇ ਉਹਦੇ ਮੂੰਹ ਚੋਂ ਉਹ ਕੰਢਾ ਕੱਢ ਦਿੱਤਾ। ਉਸ ਤੋਂ ਬਾਅਦ ਹੋਇਆ ਕੀ ਜੀ ਕਿ ਹੋਰ ਸ਼ਾਰਕਸ ਵੀ ਕ੍ਰਿਸਟੀਨਾ ਵੱਲ ਵਧਣ ਲੱਗੀਆਂ, ਉਹਦੇ ਆਲੇ ਦੁਆਲੇ ਚੱਕਰ ਲਾਉਣ ਲੱਗੀਆਂ। ਤੇ ਉਸ ਦਿਨ ਕ੍ਰਿਸਟੀਨਾ ਨੇ ਬਹੁਤ ਸਾਰੀਆਂ ਸ਼ਾਰਕਸ ਦੇ ਮੂੰਹ ਚੋਂ ਉਹ ਜਿਹੜਾ ਮੱਛੀ ਫੜਨ ਵਾਲਾ ਕੰਢਾ ਸੀ ਨਾ ਉਹ ਕੱਢ ਦਿੱਤਾ। ਬਸ ਜੀ ਫੇਰ ਕੀ ਸੀ, ਕ੍ਰਿਸਟੀਨਾ ਦੀ ਸ਼ਾਰਕਸ ਦੇ ਨਾਲ ਦੋਸਤੀ ਪੈ ਗਈ। ਹਰ ਰੋਜ਼ ਉਹਦਾ ਰੂਟੀਨ ਇਹੀ ਹੁੰਦਾ ਕਿ ਉਹ ਸਮੁੰਦਰ ਚ ਗੋਤਾ ਲਾਉਂਦੀ, ਸ਼ਾਰਕਸ ਉਹਦੇ ਕੋਲ ਆਉਂਦੀਆਂ ਤੇ ਉਹਨਾਂ ਦੇ ਮੂੰਹ ਚੋਂ ਉਹ ਮੱਛੀ ਫੜਨ ਵਾਲਾ ਕੰਢਾ ਕੱਢ ਦਿੰਦੀ ਜੋ ਕਿ ਫਸਿਆ ਹੁੰਦਾ ਸੀ। 20 ਸਾਲਾਂ ਦੇ ਵਿੱਚ 300 ਤੋਂ ਵੱਧ ਸ਼ਾਰਕਸ ਦੀ ਕ੍ਰਿਸਟੀਨਾ ਮਦਦ ਕਰ ਚੁੱਕੀ। ਸੋ ਜੀ ਪਿਆਰ ਦੇ ਜਜ਼ਬੇ ਨਾਲ ਉਹਨੇ 300 ਸ਼ਾਰਕਸ ਦਾ ਭਰੋਸਾ ਜਿੱਤਿਆ। ਹੁਣ ਇਹ ਜਿਹੜੀਆਂ ਖਤਰਨਾਕ ਸ਼ਾਰਕਸ ਨੇ ਉਹਦੇ ਤੇ ਹਮਲਾ ਨਹੀਂ ਕਰਦੀਆਂ, ਉਹਨੂੰ ਪਿਆਰ ਕਰਦੀਆਂ। ਵੇਖ ਲਓ ਜੀ ਜਜ਼ਬੇ ਦੀ ਗੱਲ, ਪਿਆਰ ਤੇ ਭਰੋਸਾ ਹੋਵੇ ਤੇ ਬੇਜ਼ੁਬਾਨ ਖੁੰਖਾਰ ਜਾਨਵਰ ਆਪਣੇ ਹੋ ਜਾਂਦੇ ਨੇ, ਤੇ ਜੇ ਮਨ ਵਿੱਚ ਈਰਖਾ ਤੇ ਨਫ਼ਰਤ ਹੋਵੇ ਤੇ ਫਿਰ ਜਿਹੜੇ ਆਪਣੇ ਹੁੰਦੇ ਨੇ ਉਹ ਵੀ ਬੇਗਾਨੇ ਹੋ ਜਾਂਦੇ ਨੇ, ਭਰਾ ਭਰਾ ਦਾ ਵੈਰੀ ਹੋ ਜਾਂਦਾ। ਸੋ ਈਰਖਾ ਤੇ ਨਫ਼ਰਤ ਭਰੇ ਵਿਚਾਰ ਮਨ ਚੋਂ ਕੱਢ ਕੇ ਨਾ ਪਿਆਰ ਤੇ ਭਰੋਸੇ ਦੇ ਜਜ਼ਬਿਆਂ ਦੇ ਨਾਲ ਮਨ ਨੂੰ ਰੰਗੀਏ। ਇਹ ਵੀ ਸੱਚ ਹੈ ਕਿ ਜਿਸ ਕਿਸੇ ਨੇ ਆਪਣੇ ਆਪ ਤੇ ਭਰੋਸਾ ਕਰਕੇ ਆਪਣੇ ਕੰਮ ਦੇ ਨਾਲ ਪਿਆਰ ਕੀਤਾ ਉਹਨੇ ਜ਼ਿੰਦਗੀ 'ਚ ਚਮਤਕਾਰ ਕੀਤੇ। ਹੁਣ ਵੇਖ ਲਓ ਜੀ, ਕੇਰਲਾ ਦੇ 16 ਸਾਲਾ ਲਿਵਨ ਨਾਮ ਦੇ ਨੌਜਵਾਨ ਨੂੰ ਆਪਣੀ ਕਾਬਲੀਅਤ ਤੇ ਭਰੋਸਾ ਸੀ ਤੇ ਵਿਗਿਆਨ ਦੇ ਨਾਲ ਪਿਆਰ, ਇਸ ਲਈ ਉਹਨੇ ਕੀ ਕੀਤਾ ਕਿ ਆਪਣੇ ਘਰ ਦੇ ਕਬਾੜ ਨਾਲ ਹੀ ਪੁਰਾਣੀਆਂ ਤਾਰਾਂ, ਪੁਰਾਣੀਆਂ ਬੈਟਰੀਆਂ, ਮੋਟਰਾਂ, ਗੱਤਿਆਂ, ਪਲਾਸਟਿਕ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਨਾ ਜੋੜ ਤੋੜ ਲਾ ਕੇ ਘਰੇਲੂ ਕੰਮਾਂ ਲਈ ਇੱਕ ਦੇਸੀ ਜਿਹਾ ਰੋਬੋਟ ਤਿਆਰ ਕੀਤਾ ਜੋ ਘਰ ਦੇ ਕੰਮਾਂ 'ਚ ਉਹਦੀ ਮਾਂ ਦੀ ਮਦਦ ਕਰਦਾ। ਇਹ ਰੋਬੋਟ ਜਿਹੜਾ ਹੈ ਨਾ ਜੀ, ਸਬਜ਼ੀ ਕੱਟਦਾ ਵੀ ਹੈ, ਸਬਜ਼ੀ ਹਿਲਾਉਂਦਾ ਵੀ ਹੈ, ਘਰ ਦੀ ਸਾਫ਼ ਸਫਾਈ ਵੀ ਕਰਦਾ। ਸੋ ਕੇਰਲਾ ਦੇ ਇਸ 16 ਸਾਲ ਦੇ ਲੈਵਨ ਦੀ ਇਸ ਵਿਗਿਆਨਿਕ ਸਿਰਜਣਾ ਕਰਕੇ ਕੇਰਲਾ ਦੇ ਮੁੱਖ ਮੰਤਰੀ ਉਹਨੂੰ ਮਿਲੇ, ਉਹਦਾ ਹੌਸਲਾ ਵਧਾਇਆ ਤੇ ਉਹਨੂੰ ਪੁੱਛਿਆ ਕਿ ਜੇ ਰਿਸਰਚ ਵਿੱਚ ਹੋਰ ਕਿਸੇ ਚੀਜ਼ ਦੀ ਲੋੜ ਹੈ ਤੇ ਅਸੀਂ ਹਾਜ਼ਰ ਹਾਂ। ਸੋ ਗੱਲ ਇਹ ਹੈ ਜੀ ਕਿ ਜਿੱਥੇ

ਦਿਲਜੀਤ ਦੋਸਾਂਝ ਦੀ ਆਵਾਜ਼ ਤੁਸੀਂ ਇਹ ਗੀਤ ਸੁਣ ਰਹੇ ਸੀ ਜੀ। ਸੋਹਣੀ ਸਪਿਰਟ ਪ੍ਰੋਗਰਾਮ ਹੈ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਅਤੇ ਇਨਫੋਟੇਨਮੈਂਟ ਦਾ ਇਹ ਜਿਹੜਾ ਮਜ਼ੇਦਾਰ ਸਫ਼ਰ ਹੈ ਨਾ, ਇਹ ਤੁਸੀਂ ਬਿਲਕੁਲ ਮੁਫ਼ਤ ਕਰ ਰਹੇ ਹੋ। ਤੁਹਾਨੂੰ ਕੋਈ ਟਿਕਟ ਲੈਣ ਦੀ ਲੋੜ ਨਹੀਂ, ਪਰ ਰੇਲ 'ਚ ਸਫ਼ਰ ਕਰਨ ਲਈ ਤਾਂ ਟਿਕਟ ਲੈਣ ਦੀ ਲੋੜ ਹੁੰਦੀ ਹੈ ਨਾ, ਅਤੇ ਬਹੁਤੇ ਲੋਕ ਇਸ ਗੱਲ ਨੂੰ ਸਮਝਦੇ ਹੀ ਨਹੀਂ। ਇਹ ਗੱਲ ਰੇਲਵੇਜ਼ ਦੀ ਫਿਰੋਜ਼ਪੁਰ ਡਿਵੀਜ਼ਨ ਕਹਿ ਰਹੀ ਹੈ। ਉਹ ਕਹਿ ਰਹੀ ਹੈ ਕਿ ਜੀ ਸਤੰਬਰ ਦੇ ਮਹੀਨੇ 'ਚ ਨਾ ਅਸੀਂ ਟਿਕਟ ਚੈਕਿੰਗ ਦੀ ਕੈਂਪੇਨ ਸ਼ੁਰੂ ਕੀਤੀ ਸੀ ਅਤੇ ਵੱਖ ਵੱਖ ਸਟੇਸ਼ਨਸ 'ਤੇ 22,855 ਬੰਦੇ ਸਾਨੂੰ ਇੱਦਾਂ ਦੇ ਮਿਲੇ ਨੇ ਜਿਹੜੇ ਵਿਦਆਊਟ ਟਿਕਟ ਸੀ, ਅਤੇ ਉਹਨਾਂ ਤੋਂ ਅਸੀਂ 2 ਕਰੋੜ ਰੁਪਏ ਦਾ ਜੁਰਮਾਨਾ ਇਕੱਠਾ ਕੀਤਾ। ਸੋ ਗੱਲ ਇਹ ਹੈ ਜੀ ਕਿ ਸਾਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਹਮੇਸ਼ਾ ਟਿਕਟ ਲੈ ਕੇ ਸਫ਼ਰ ਕਰੀਏ, ਨਹੀਂ ਤਾਂ ਫਿਰ ਅੰਗਰੇਜ਼ੀ ਵਾਲਾ ਸਫ਼ਰ ਕਰਨਾ ਪੈ ਸਕਦਾ। ਟਿਕਟ ਤੋਂ ਨਾ ਮੈਨੂੰ ਭੋਲੇ ਦੀ ਗੱਲ ਚੇਤੇ ਆਈ ਕਿ ਪਿਛਲੇ 15 ਦਿਨਾਂ ਤੋਂ ਨਾ ਇੱਕ ਵਾਰ ਭੋਲਾ ਰੱਬ ਕੋਲੋਂ ਰੋਜ਼ ਮੰਗਦਾ ਕਿ ਰੱਬਾ ਮੇਰੀ 2 ਕਰੋੜ ਰੁਪਏ ਦੀ ਲਾਟਰੀ ਲਾ ਦੇ। ਹਾਰ ਕੇ ਉਹਦੀ ਘਰ ਵਾਲੀ ਖਿੱਚ ਕੇ ਕਹਿਣ ਲੱਗੀ ਕਿ ਪਹਿਲਾਂ ਟਿਕਟ ਤਾਂ ਖਰੀਦ ਲੈ, ਲਾਟਰੀ ਫੇਰ ਹੀ ਲੱਗੂ। ਸੋ ਜੀ ਭੋਲੇ ਦੇ ਕੰਮ ਅਵੱਲੇ ਹੀ ਨੇ, ਪਰ ਆਪਾਂ ਹੁਣ ਭੋਲੇ ਦੀ ਗੱਲ

ਛੱਡ ਕੇ ਨਾ ਅੱਜ ਦੇ ਦਿਨ ਦੇ ਇਤਿਹਾਸ ਵੱਲ ਥੋੜਾ ਜਿਹਾ ਧਿਆਨ ਲਾਈਏ। ਅੱਜ ਦੇ ਦਿਨ ਦੇ ਇਤਿਹਾਸ ਦਾ ਪੰਨਾ ਪੜ ਲੈਂਦੇ ਹਾਂ। ਅੱਜ ਦੇ ਦਿਨ ਦਾ ਇਤਿਹਾਸ ਇਹ ਕਹਿੰਦਾ ਜੀ ਕਿ ਅੱਜ ਦੇ ਹੀ ਦਿਨ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ ਸਾਲ 1920 ਵਿੱਚ। ਅਲੀਗੜ੍ਹ ਦੇ ਮੁਹੰਮਦਨ ਐਂਗਲੋ ਓਰੀਐਂਟਲ ਕਾਲਜ ਨੂੰ ਰਸਮੀ ਤੌਰ ਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ, ਜੋ ਕਿ ਸਾਡੇ ਦੇਸ਼ ਦਾ ਉੱਚ ਸਿੱਖਿਆ ਦਾ ਵੱਡਾ ਕੇਂਦਰ ਹੈ। ਅੱਜ ਦੇ ਹੀ ਦਿਨ ਸਾਲ 1942 ਵਿੱਚ ਬਹਾਦੁਰ ਮਹਿਲਾ ਸੁਤੰਤਰ ਸੈਨਾਨੀ ਬੀਬੀ ਅਮਰ ਕੌਰ ਤੇ ਸਤਿਆਵਤੀ ਨੇ ਲਾਹੌਰ ਜੇਲ੍ਹ ਦੇ ਦਰਵਾਜ਼ੇ ਤੇ ਬ੍ਰਿਟਿਸ਼ ਹਕੂਮਤ ਨੂੰ ਚੁਣੌਤੀ ਦਿੰਦਿਆਂ ਭਾਰਤੀ ਰਾਸ਼ਟਰੀ ਤਿਰੰਗਾ ਫਹਿਰਾਇਆ ਸੀ। ਅੱਜ ਦੇ ਹੀ ਦਿਨ ਜੀ ਭਾਰਤ ਦੇ ਤਤਕਾਲੀ ਗਵਰਨਰ ਜਨਰਲ ਸੀ ਰਾਜਾ ਗੋਪਾਲਚਾਰੀ ਨੇ 9 ਅਕਤੂਬਰ 1949 ਨੂੰ ਰਸਮੀ ਤੌਰ ਤੇ ਭਾਰਤੀ ਪ੍ਰਦੇਸ਼ਕ ਸੈਨਾ ਦਾ ਉਦਘਾਟਨ ਕੀਤਾ ਸੀ। ਇਸੇ ਕਰਕੇ ਅੱਜ ਦਾ ਦਿਨ ਭਾਰਤ ਵਿੱਚ ਪ੍ਰਦੇਸ਼ਕ ਸੈਨਾ ਦਿਵਸ ਟੈਰੀਟੋਰੀਅਲ ਆਰਮੀ ਡੇ ਵਜੋਂ ਮਨਾਇਆ ਜਾਂਦਾ। ਅੱਜ ਦਾ ਹੀ ਉਹ ਦਿਨ ਸੀ ਜੀ ਜਦੋਂ ਸਾਲ 1988 ਵਿੱਚ ਪੰਜਾਬ ਦੇ ਮਸ਼ਹੂਰ ਸੁਤੰਤਰਤਾ ਸੈਨਾਨੀ ਤੇ ਜਲਿਆਂਵਾਲਾ ਬਾਗ ਘਟਨਾ ਨਾਲ ਨੇੜਿਓਂ ਜੁੜੇ ਆਗੂ ਡਾਕਟਰ ਸੈਫੂਦੀਨ ਕਿਚਲੂ ਹੋਰਾਂ ਦਾ ਦੇਹਾਂਤ ਹੋਇਆ ਸੀ। ਤੇ ਸਾਲ 1976 ਵਿੱਚ ਅੱਜ ਦਾ ਹੀ ਉਹ ਦਿਨ ਸੀ ਜਦੋਂ ਭਾਰਤ ਦੇ ਦੂਰ ਸੰਚਾਰ ਇਤਿਹਾਸ ਵਿੱਚ ਇੱਕ ਵੱਡੀ ਪ੍ਰਾਪਤੀ ਹੋਈ ਸੀ, ਜਦੋਂ ਮੁੰਬਈ ਤੇ ਲੰਡਨ ਵਿਚਕਾਰ ਪਹਿਲੀ ਸਿੱਧੀ ਅੰਤਰਰਾਸ਼ਟਰੀ ਟੈਲੀਫੋਨ ਸੇਵਾ ਸ਼ੁਰੂ ਕੀਤੀ ਗਈ ਸੀ। ਸੋ ਅੱਜ ਦੇ ਦਿਨ ਦੇ ਇਤਿਹਾਸ ਨਾਲ ਜੁੜੀਆਂ ਇਹ ਸਨ ਕੁਝ ਖਾਸ ਖਾਸ ਘਟਨਾਵਾਂ। ਸੋਹਣੀ ਸਵੇਰ ਪ੍ਰੋਗਰਾਮ ਹੈ ਜੀ, ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ। ਗੀਤ ਤੋਂ ਬਾਅਦ ਫਿਰ ਮਿਲਦੇ ਹਾਂ।

ਜ਼ਰਾ ਹਟ ਕੇ ਜ਼ਰਾ ਬਚ ਕੇ ਫਿਲਮ ਦਾ ਇਹ ਗੀਤ ਤੁਸੀਂ ਸੁਣ ਰਹੇ ਸੀ ਵਰੁਣ ਜੈਨ, ਸਚਿਨ ਜਿਗਰ, ਸ਼ਾਦਾਬ ਫਰੀਦੀ, ਅਲਤਮਸ਼ ਫਰੀਦੀ ਤੇ ਸਾਥੀਆਂ ਦੀ ਆਵਾਜ਼ 'ਚ, ਕਿਉਂਕਿ ਆਕਾਸ਼ਵਾਣੀ ਜਲੰਧਰ ਤੇ ਸੋਹਣੀ ਸਵੇਰ ਪ੍ਰੋਗਰਾਮ ਚੱਲ ਰਿਹਾ ਤੇ ਘਰਾਂ 'ਚ ਇਸ ਵੇਲੇ ਸਫਾਈ ਚੱਲ ਰਹੀ, ਸਫਾਈ ਦਾ ਕੰਮ ਚੰਗੀ ਪੱਧਰ ਤੇ ਚੱਲ ਰਿਹਾ, ਝਾੜੂ ਲੱਗ ਰਹੇ ਨੇ, ਪੋਚੇ ਵੱਜ ਰਹੇ ਨੇ ਤੇ ਘਰ ਦਾ ਕੋਈ ਵੀ ਮੈਂਬਰ ਨਾ ਗਿੱਲੇ ਪੋਚੇ ਤੇ ਪੈਰ ਰੱਖਣ ਦੀ ਹਿੰਮਤ ਨਹੀਂ ਕਰ ਸਕਦਾ। ਵੇਖੋ ਜੀ, ਘਰ ਵਿੱਚ ਸਾਫ਼ ਸਫਾਈ ਤੇ ਰਸੋਈ ਦੇ ਮਾਮਲੇ 'ਚ ਜਿਹੜੀ ਤਾਕਤ

ਸਿਫਤ ਦੇ ਕੋਲ ਹੈ ਨਾ, ਉਹਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ, ਉਹਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ। ਤੇ ਜਿੱਦਾਂ ਘਰ ਵਿੱਚ ਹਰ ਔਰਤ ਦੇ ਕੋਲ ਇਹ ਤਾਕਤ ਹੈ ਨਾ, ਇਹ ਭਰੋਸਾ, ਕਿੰਨਾ ਚੰਗਾ ਹੋਵੇ ਜੇ ਸਾਡੀਆਂ ਬੱਚੀਆਂ ਦੇ ਕੋਲ ਸਮਾਜ ਵਿੱਚ ਵਿਚਰਦਿਆਂ ਇੱਦਾਂ ਦੀ ਤਾਕਤ ਹੋਵੇ, ਇੱਦਾਂ ਦਾ ਭਰੋਸਾ ਹੋਵੇ। ਪਰ ਲੜਕੀਆਂ ਦੇ ਵਿਰੁੱਧ ਜਿਹੜੇ ਅਪਰਾਧ ਵੱਧ ਰਹੇ ਨੇ, ਉਹਦੇ ਕਰਕੇ ਇਹ ਭਰੋਸਾ ਉਹਨਾਂ ਦੇ ਵਿੱਚ ਆ ਹੀ ਨਹੀਂ ਪਾਉਂਦਾ। ਸਮਾਜ ਵਿੱਚ ਜਦ ਵੀ ਉਹ ਵਿਚਰਦੀਆਂ ਨੇ, ਡਰੀਆਂ ਡਰੀਆਂ ਫਿਰਦੀਆਂ ਫਿਰਦੀਆਂ ਨੇ। ਅੰਕੜੇ ਦੱਸਦੇ ਨੇ ਜੀ ਕਿ ਹਰ ਸਾਲ ਬੱਚੀਆਂ ਦੇ ਖਿਲਾਫ 2500 ਮਾਮਲੇ ਸਿਰਫ ਪੰਜਾਬ ਵਿੱਚ ਹੀ ਦਰਜ ਕੀਤੇ ਜਾਂਦੇ ਨੇ। ਸੋ ਬੱਚੀਆਂ ਨੂੰ ਤਾਕਤਵਰ ਬਣਾਉਣ ਲਈ ਨਾ, ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਰਾਣੀ ਲਕਸ਼ਮੀ ਬਾਈ ਸੈਲਫ ਡਿਫੈਂਸ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ। ਇਸ ਪ੍ਰੋਗਰਾਮ ਦੇ ਤਹਿਤ 6ਵੀਂ ਤੋਂ ਲੈ ਕੇ 12ਵੀਂ ਕਲਾਸ ਤੱਕ ਦੀਆਂ ਲੜਕੀਆਂ ਨੂੰ 3274 ਸਰਕਾਰੀ ਸਕੂਲਾਂ 'ਚ ਸਵੈ ਸੁਰੱਖਿਆ ਦੀ ਟ੍ਰੇਨਿੰਗ ਦਿੱਤੀ ਜਾਣੀ ਹੈ। ਉਹਨਾਂ ਨੂੰ ਤਾਕਤਵਰ ਬਣਾਇਆ ਜਾਣਾ, ਉਹਨਾਂ ਨੂੰ ਮਜ਼ਬੂਤ ਬਣਾਇਆ ਜਾਣਾ, ਤਾਂ ਕਿ ਸਮਾਜ ਵਿੱਚ ਵਿਚਰਦਿਆਂ ਆਪਣੀ ਸੁਰੱਖਿਆ ਉਹ ਆਪ ਕਰ ਸਕਣ। ਕਿਉਂਕਿ ਇਹ ਗੱਲ ਤੇ ਪੱਕੀ ਹੈ ਕਿ ਸੁਰੱਖਿਅਤ ਹੋਣ ਲਈ ਤਾਕਤਵਰ ਬਣਨਾ ਬਹੁਤ ਜ਼ਰੂਰੀ ਹੈ, ਤੇ ਵਾਤਾਵਰਣ ਨੂੰ ਸੁਰੱਖਿਅਤ ਕਰਨ ਲਈ ਸਾਡੀ ਸੋਚ ਦਾ, ਸਾਡੇ ਅਨੁਸ਼ਾਸਨ ਦਾ ਤਾਕਤਵਰ ਹੋਣਾ ਬਹੁਤ ਜ਼ਰੂਰੀ ਹੈ। ਹੁਣ ਤਿਉਹਾਰਾਂ ਦੇ ਇਹਨਾਂ ਦਿਨਾਂ 'ਚ ਵਾਤਾਵਰਣ ਦੇ ਪ੍ਰਤੀ ਸਾਡੀ ਸੋਚ ਕਿੰਨੀ ਤਾਕਤਵਰ ਹੋਣੀ, ਸਾਡਾ ਅਨੁਸ਼ਾਸਨ ਕਿੰਨਾ ਬੁਲੰਦ ਹੋਏਗਾ, ਇਹ ਆਉਣ ਵਾਲੇ ਦਿਨਾਂ 'ਚ ਵੇਖਣ ਵਾਲੀ ਗੱਲ ਹੋਏਗੀ। ਹੁਣ ਵੈਸੇ ਤਾਂ ਜਿੱਦਾਂ ਕਪੂਰਥਲਾ ਜ਼ਿਲ੍ਹਾ ਦੇ ਪ੍ਰਸ਼ਾਸਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਸਿਰਫ ਉਹੀ ਦੁਕਾਨਦਾਰ ਪਟਾਕੇ ਵੇਚ ਸਕਣਗੇ ਜਿਨ੍ਹਾਂ ਦੇ ਕੋਲ ਲਾਇਸੈਂਸ ਹੈ, ਤੇ ਉਹ ਸਿਰਫ ਈਕੋ ਫਰੈਂਡਲੀ ਗ੍ਰੀਨ ਪਟਾਕੇ ਹੀ ਵੇਚ ਸਕਣਗੇ। ਹਰ ਥਾਂ ਇੱਦਾਂ ਦੇ ਕਾਨੂੰਨ ਨੇ, ਇੱਦਾਂ ਦੀਆਂ ਹਦਾਇਤਾਂ ਨੇ, ਪਰ ਆਪਾਂ ਅਕਸਰ ਵੇਖਦੇ ਹਾਂ ਕਿ ਦੀਵਾਲੀ ਦੁਸਹਿਰੇ ਦੇ ਤਿਉਹਾਰਾਂ ਦੇ ਇਹਨਾਂ ਦਿਨਾਂ 'ਚ ਲੋਕ ਘੱਟ ਹੀ ਕਾਨੂੰਨਾਂ ਦੀ ਪਰਵਾਹ ਕਰਦੇ ਨੇ। ਉਹਨਾਂ ਨੂੰ ਕਹੋ ਵੀ ਨਾ ਕਿ ਪਟਾਕੇ ਨਹੀਂ ਚਲਾਉਣੇ ਜਾਂ ਖਤਰਨਾਕ ਪਟਾਕੇ ਨਹੀਂ ਚਲਾਉਣੇ, ਈਕੋ ਫਰੈਂਡਲੀ ਪਟਾਕੇ ਚਲਾਉਣੇ ਨੇ, ਉਹ ਨਹੀਂ ਪਰਵਾਹ ਕਰਦੇ, ਉਹ ਆਪਣੀ ਧੁਨ 'ਚ ਹੀ ਹੁੰਦੇ ਨੇ। ਤੇ ਫਿਰ ਉਸ ਤੋਂ ਬਾਅਦ ਅਸੀਂ ਮਹਿਸੂਸ ਕਰਦੇ ਹਾਂ ਕਿ ਇਹਨਾਂ ਤਿਉਹਾਰਾਂ ਦੇ ਗੁਜ਼ਰ ਜਾਣ ਤੋਂ ਬਾਅਦ ਕਿੰਨੇ ਦਿਨ ਅਸੀਂ ਪ੍ਰਦੂਸ਼ਣ ਨਾਲ ਜੂਝਦੇ ਹਾਂ, ਪ੍ਰਦੂਸ਼ਣ ਨੂੰ ਝੱਲਦੇ ਹਾਂ। ਸੋ ਗੱਲ ਇਹ ਹੈ ਜੀ ਕਿ ਤਿਉਹਾਰਾਂ ਨੂੰ ਜੇ ਨੇਕ ਸੋਚ ਨਾਲ, ਵਾਤਾਵਰਣ ਨੂੰ ਧਿਆਨ 'ਚ ਰੱਖ ਕੇ ਮਨਾਈਏ, ਫਿਰ ਹੀ ਸਹੀ ਮਹਿਣਿਆਂ 'ਚ ਅਸੀਂ ਖੁਸ਼ੀ ਮਨਾ ਰਹੇ ਹਾਂ, ਜਸ਼ਨ ਮਨਾ ਰਹੇ ਹਾਂ, ਤਿਉਹਾਰ ਮਾਣ ਰਹੇ ਹਾਂ। ਸੋਹਣੀ ਸਵੇਰ ਪ੍ਰੋਗਰਾਮ ਹੈ ਜੀ, ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

0: ਸੋਹਣੀ ਸਵੇਰ ਪ੍ਰੋਗਰਾਮ ਦਾ ਮਜ਼ਾ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਲੈ ਰਹੇ ਹੋ ਜੀ ਇਹਦੀਆਂ ਵੱਖ ਵੱਖ ਫ੍ਰੀਕੁਐਂਸੀਜ਼ ਤੇ ਆਪਣੇ ਦੋਸਤ ਵੀਰਿੰਦਰ ਦੇ ਨਾਲ। ਪੁਰਾਣੇ ਸਮੇਂ ਦੀ ਗੱਲ ਕਰੀਏ ਤੇ ਪਿੰਡਾਂ 'ਚ ਬਹੁਤ ਸਾਰੇ ਲੋਕਾਂ ਦੀ ਖੁਸ਼ੀ ਦਾ ਕਾਰਨ ਇੱਕ ਘੰਟੀ ਹੁੰਦੀ ਸੀ। ਲੋਕਾਂ ਨੂੰ ਚਾਹ ਚੜ੍ਹ ਜਾਂਦਾ ਸੀ ਇਹ ਆਵਾਜ਼ ਸੁਣ ਕੇ।
1: ਡਾਕੀਆ ਡਾਕ ਲਾਇਆ, ਡਾਕੀਆ ਡਾਕ ਲਾਇਆ।
0: ਡਾਕ ਵਿਭਾਗ ਜੋ ਇਨਸਾਨਾਂ ਦੇ ਫਾਸਲਿਆਂ ਨੂੰ ਘਟਾਉਣ ਦੀ ਕੋਸ਼ਿਸ਼ ਕਰਦਾ ਰਿਹਾ।
2: ਚਿੱਠੀ ਆਈ ਹੈ ਵਤਨ ਸੇ, ਚਿੱਠੀ ਆਈ ਹੈ।
0: ਡਾਕ ਵਿਭਾਗ ਜੋ ਇਨਸਾਨ ਦੇ ਵਿਛੋੜੇ ਦੇ ਦਰਦਾਂ ਦਾ ਹਮਸਫ਼ਰ ਬਣ ਕੇ ਇਹਨਾਂ ਤੇ ਮਲਮ ਲਾਉਣ ਦਾ ਕੰਮ ਕਰਦਾ ਰਿਹਾ।

0: ਕੋਰੀਅਰ ਮਹਿੰਗੇ ਹੁੰਦੇ ਨੇ। ਸੋ ਇਹਦੇ ਮੁਕਾਬਲੇ ਸਪੀਡ ਪੋਸਟ ਬਾਰੇ ਤੁਸੀਂ ਕੀ ਕਹਿੰਦੇ ਹੋ ਕਿ ਇਹ ਕਿੰਨੀ ਕੁ ਸਸਤੀ ਪੈਂਦੀ ਹੈ ਤੇ ਕਿੰਨੀ ਕੁ ਪ੍ਰਭਾਵਸ਼ਾਲੀ ਹੈ ਜੀ?
1: ਪਰ ਜੀ ਮੈਂ ਕਹਿੰਦਾ ਜੀ, ਮੈਂ ਤਾਂ ਇਹ ਕਹਿੰਦਾ 99% ਵਿਸ਼ਵਾਸ ਨਹੀਂ ਆਇਆ, ਕਿਉਂਕਿ ਏਦਾਂ ਸਰ ਕੋਈ ਇੱਕ ਗੌਰਮੈਂਟ ਦੇ ਅਦਾਰੇ ਦਾ ਕੋਈ ਏਦਾਂ ਦੀ ਗਲਤ ਐਕਟੀਵਿਟੀ ਦੇ ਵਿੱਚ ਯੋਗਦਾਨ ਨਹੀਂ ਹੁੰਦਾ। ਸਾਡੇ ਜ਼ਿਆਦਾਤਰ ਇਹੀ ਕੋਸ਼ਿਸ਼ ਹੁੰਦੀ ਹੈ ਕਿ ਕਸਟਮਰ ਦੀ ਅਪਰੋਚ ਤੋਂ ਪਹਿਲਾਂ ਡਾਕੂਮੈਂਟ ਉੱਥੇ ਪਹੁੰਚ ਜਾਵੇ, ਔਰ ਇਸ ਲਈ ਸਾਡਾ ਜੋ ਡਿਪਾਰਟਮੈਂਟ ਹੈਗਾ ਬੜੇ ਜ਼ੋਰੋ ਜ਼ਾਰ ਨਾਲ ਇਹਦੇ ਉੱਤੇ ਕੰਮ ਕਰ ਰਿਹਾ, ਔਰ ਮੈਂ ਕਹਿੰਦਾ ਸਮੇਂ ਦਾ ਔਰ ਕਾਫੀ ਹੋ ਵੀ ਚੁੱਕਾ ਹੈ। ਬਾਕੀ ਜਿਹੜੀਆਂ ਥੋੜੀ ਮੋਟੀ ਕਮੀਆਂ ਹਨ ਉਹ ਹੌਲੀ ਹੌਲੀ ਸਟੈਪ ਬਾਈ ਸਟੈਪ ਦੂਰ ਹੋ ਰਹੀਆਂ ਨੇ।
0: ਬਿਲਕੁਲ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ ਸੁਰੇਸ਼ ਜੀ, ਕਿਉਂਕਿ ਇਸ ਡਾਕ ਵਿਭਾਗ ਤੇ ਭਰੋਸਾ ਤੇ ਹੋਣਾ ਬਣਦਾ ਹੀ ਹੈ ਜੀ, ਕਿਉਂਕਿ ਇੰਨੇ ਸਾਲਾਂ ਤੋਂ ਇਹ ਦੇਸ਼ ਵਾਸੀਆਂ ਦੀ ਸੇਵਾ ਕਰ ਰਿਹਾ। ਹੁਣ 18 ਫਰਵਰੀ 1911 ਨੂੰ ਸਭ ਤੋਂ ਪਹਿਲੀ ਅਧਿਕਾਰਤ ਹਵਾਈ ਡਾਕ ਸੇਵਾ ਸ਼ੁਰੂ ਕੀਤੀ ਗਈ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਲੰਮਾ ਸਫ਼ਰ ਹਵਾਈ ਡਾਕ ਸੇਵਾ ਨੇ ਸ਼ੁਰੂ ਕੀਤਾ। ਸੋ ਅਮਰੀਕਾ, ਕੈਨੇਡਾ ਤੇ ਹੋਰ ਦੇਸ਼ਾਂ 'ਚ ਜਿਹੜੇ ਪਾਰਸਲ ਭੇਜੇ ਜਾਂਦੇ ਨੇ, ਇਹਨਾਂ ਦੀ ਕੋਈ ਟਾਈਮ ਲਿਮਿਟ ਫਰੇਮ ਕੀਤੀ ਜਾਂਦੀ ਹੈ ਜੀ ਕਿ ਇੰਨੇ ਸਮੇਂ 'ਚ ਇਹ ਪਾਰਸਲ ਉੱਥੇ ਪਹੁੰਚ ਜਾਣੇ ਨੇ?
1: ਸਰ ਵੈਸੇ ਅਸੀਂ ਵਿਦਿਨ ਵੀਕ ਦੇ ਵਿੱਚ ਕਹਿੰਦੇ ਹਾਂ ਯਾਰ, ਸਰ ਵਿਦਿਨ ਵੀਕ ਦੇ ਵਿੱਚ, ਵੀਕ ਤੋਂ ਬਾਅਦ ਹਫ਼ਤੇ ਉਹ 10 ਦਿਨ ਦੇ ਵਿੱਚ ਆਰਟੀਕਲ ਪਹੁੰਚ ਜਾਂਦਾ।
0: ਬਹੁਤ ਵਧੀਆ ਗੱਲ ਹੈ ਜੀ। ਤੇ ਸੁਰੇਸ਼ ਜੀ, ਸਾਡੇ ਸੁਣਨ ਵਾਲੇ ਜਾਣਦੇ ਨੇ ਕਿ ਜਿਹੜਾ ਡਾਕ ਵਿਭਾਗ ਹੈ ਉਹ ਸਿਰਫ ਮੇਲਸ ਨੂੰ ਹੀ ਇੱਕ ਥਾਂ ਤੋਂ ਦੂਜੀ ਥਾਂ ਤੱਕ ਨਹੀਂ ਪਹੁੰਚਾਉਂਦਾ, ਬਲਕਿ ਬਹੁਤ ਸਾਰੀਆਂ ਬਚਤ ਸਕੀਮਾਂ ਵੀ ਨੇ ਜਿਹਦੇ ਨਾਲ ਉਹ ਦੇਸ਼ ਵਾਸੀਆਂ ਨੂੰ ਜੋੜਦਾ ਤਾਂ ਕਿ ਉਹ ਆਪਣਾ ਭਵਿੱਖ ਸਵਾਰ ਸਕਣ। ਸੋ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਮੋਟੀਆਂ ਮੋਟੀਆਂ ਬਚਤ ਸਕੀਮਾਂ ਕਿਹੜੀਆਂ ਨੇ, ਕਿੱਦਾਂ ਦੀਆਂ ਨੇ ਤੇ ਕਿੱਦਾਂ ਫਾਇਦਾ ਪਹੁੰਚਾ ਰਹੀਆਂ ਨੇ ਦੇਸ਼ ਵਾਸੀਆਂ?
1: ਸਰ ਮੈਂ ਤਾਂ ਪਹਿਲਾਂ ਇਹੀ ਸਾਰੀ ਪਬਲਿਕ ਨੂੰ ਹੱਥ ਜੋੜ ਕੇ ਰਿਕੁਐਸਟ ਕਰਾਂਗਾ ਕਿ ਪੋਸਟ ਆਫਿਸ ਡਿਪਾਰਟਮੈਂਟ ਸਾਡਾ ਇੱਕ ਵਿਸ਼ਵਾਸਨੀਯ ਸੂਤਰ ਹੈਗਾ, ਠੀਕ ਹੈ ਜੀ ਸਰ, ਇੱਥੇ ਜੋ ਵਿਸ਼ਵਾਸ ਕੀਤਾ ਜਾਵੇ ਮੈਂ ਕਹਿੰਦਾ ਬਹੁਤ ਹੀ ਸਾਡੇ ਲਈ ਵੀ ਅੱਛਾ ਹੈਗਾ ਔਰ ਤੁਹਾਨੂੰ ਵੀ ਅੱਛਾ ਹੈਗਾ। ਕਿਉਂ? ਕਿਉਂਕਿ ਪੈਸਾ ਸਾਡਾ ਸੇਫ ਐਂਡ ਸਾਊਂਡ ਹੁੰਦਾ ਇਹਦੇ ਵਿੱਚ, ਕੋਈ ਵੀ ਇੱਦਾਂ ਦਾ ਪੈਸੇ ਦੀ ਜਮ੍ਹਾਂ ਕਹਿ ਲਓ ਕੋਈ ਗਲਤ ਹੋ ਗਿਆ ਉਹ ਚੀਜ਼ ਨਹੀਂ ਹੁੰਦੀ, ਉਹ ਸਾਡੇ ਐਜ ਕੰਪੇਅਰ ਟੂ ਬੈਂਕ ਦੇ ਅਕੋਰਡਿੰਗ ਚੱਲੀ ਹੈ। ਅੱਜ ਦੀ ਡੇਟ ਦੇ ਵਿੱਚ ਸਾਡੀ ਬੈਂਕ ਦੀ ਰੇਟ ਦੀ ਰੇਸ਼ੋ ਵੀ ਉੱਚੀ ਹੈਗੀ ਹੈ। ਮੋਸਟਲੀ ਅਸੀਂ ਸੀਨੀਅਰ ਸਿਟੀਜ਼ਨ ਦੇ ਸਾਡੇ ਕੋਲ ਕਸਟਮਰ ਆਉਂਦੇ ਨੇ, ਉਹ ਸਾਨੂੰ ਇਹੀ ਕਹਿੰਦੇ ਆ ਸਾਨੂੰ ਸਕੀਮ ਦੱਸੋ ਕਿਹੜੀ, ਅਸੀਂ ਉਹਨੂੰ ਇਹੀ ਕਹੀਦਾ ਵੀ ਸੀਨੀਅਰ ਸਿਟੀਜ਼ਨ ਅਕਾਊਂਟ ਖੋਲੋ ਤਾਂ 8.2 ਰੇਟ ਆਫ ਇੰਟਰਸਟ ਹੈਗਾ, ਔਰ ਕਸਟਮਰ ਮੋਸਟਲੀ ਉਹੀ ਖੋਲ ਰਹੇ ਆ ਜਿਹੜਾ ਉਹਨੂੰ ਕੁਆਰਟਰਲੀ ਇੰਟਰਸਟ ਮਿਲ ਜਾਂਦਾ। 1 ਲੱਖ ਰੁਪਏ ਜੋ ਜਮ੍ਹਾਂ ਕਰਾਉਂਦੇ ਆ ਸਾਨੂੰ 2,000 ਰੁਪਏ ਸਰ ਕੁਆਰਟਰਲੀ ਮਿਲਦਾ, ਇਹਦੀ ਲਿਮਿਟ ਗੌਰਮੈਂਟ ਨੇ 30 ਲੱਖ ਕਰਤੀ ਹੈਗੀ ਆ, ਜਿਹੜਾ ਸੀਨੀਅਰ ਸਿਟੀਜ਼ਨ 30 ਲੱਖ ਦਾ ਕਰਦਾ। ਬਾਕੀ ਇਸ ਤੋਂ ਇਲਾਵਾ 1 ਸਾਲ ਦੀ FD ਹੈ, 2 ਸਾਲ ਦੀ FD, 3 ਸਾਲ ਦੀ ਤੇ 5 ਸਾਲ ਦੀ। 1 ਸਾਲ ਦੀ FD ਦਾ 6.9 ਹੈ, 2 ਸਾਲ ਦੀ FD ਦਾ 7 ਹੈ, 3 ਸਾਲ ਦੀ FD ਦਾ 7.10 ਹੈ ਤੇ 5 ਸਾਲ ਦੀ FD ਦਾ 7.5 ਹੈ। ਇਹ ਤੋਂ ਇਲਾਵਾ ਸਰ ਸੁਕੰਨਿਆ ਸਮਿਧੀ ਯੋਜਨਾ ਬਹੁਤ ਹੀ ਸਰਾਹਨੀਆ, ਗੌਰਮੈਂਟ ਨੇ ਬਹੁਤ ਹੀ ਅੱਛਾ ਇਹ ਪਹਿਲੂ ਕੀਤਾ ਇਸ ਨੂੰ, ਔਰ ਲੋਕਾਂ ਨੇ ਹਰ, ਮੈਂ ਕਹਿੰਦਾ ਹਰ ਘਰ ਦੇ ਜਿੱਥੇ ਬੇਟੀ ਹੈ ਨਾ ਮੋਸਟਲੀ 90% ਅਕਾਊਂਟ ਨੇ ਸੁਕੰਨਿਆ ਦੇ ਖੁੱਲ੍ਹੇ ਮਿਲਣਗੇ। ਸਰ ਇਹ ਮੈਂ ਕਹਿੰਦਾ ਸਭ ਤੋਂ ਬੈਸਟ ਇਹੀ ਆ ਬੱਚਿਆਂ ਵਾਸਤੇ, ਖਾਸ ਤੌਰ ਤੇ ਜਿਹੜੀ ਗਰਲ ਚਾਈਲਡ ਆ, ਓਨਲੀ ਫੋਰ ਗਰਲ ਚਾਈਲਡ। ਸਰ ਇਹ 1 ਦਿਨ ਦੀ ਬੱਚੀ ਤੋਂ ਲੈ ਕੇ ਅਸੀਂ 18 ਸਾਲ ਤੇ 10 ਸਾਲ ਦੀ ਬੱਚੀ ਤੱਕ ਅਕਾਊਂਟ ਖੋਲ ਸਕਦੇ ਹਾਂ। ਮੰਨ ਲਓ ਅੱਜ ਬੇਟੀ ਪੈਦਾ ਹੁੰਦੀ, ਅਗਲੇ ਦਿਨ ਜਾ ਕੇ ਆਪਣਾ ਅਕਾਊਂਟ ਵੀ ਖੁਲਾ ਸਕਦੀ ਹੈ, ਕੁਛ ਇੱਦਾਂ ਸਾਡੇ ਇਸ਼ੂ ਹੈਗੇ ਆ। 10 ਸਾਲ ਦੀ ਬੇਟੀ ਜਿਹੜੀ ਹੈਗੀ ਆ ਅਕਾਊਂਟ ਖੁਲਾ ਸਕਦੀ ਹੈ ਕਿਸੇ ਵੀ ਪੋਸਟ ਆਫਿਸ ਤੇ, ਈਵਨ ਬੈਂਕ ਦੇ ਵਿੱਚ ਵੀ ਖੁਲਾ ਸਕਦੀ ਹੈਗੀ ਆ।
2: ਠੀਕ ਹੈ ਜੀ।
1: ਔਰ ਇਹ 'ਚ ਬੈਨੀਫਿਟ ਹੈਗੀ ਆ, 250 ਰੁਪਏ ਦੀ ਛੋਟੀ ਜਿਹੀ ਅਮਾਊਂਟ ਨਾਲ 250 ਰੁਪਏ ਨਾਲ ਅਕਾਊਂਟ ਖੁੱਲ ਜਾਂਦਾ, ਤੇ ਸਰ ਮੈਕਸੀਮਮ ਲਿਮਿਟ ਇਹਦੀ 1.5 ਲੱਖ ਰੁਪਏ ਹੈਗੀ ਆ।
2: ਅੱਛਾ।
1: ਔਰ ਰੇਟ ਆਫ ਇੰਟਰਸਟ ਵੀ 8.2 ਹੀ ਹੈ। ਬਾਕੀ ਇਹ ਜੇ ਕੱਲ੍ਹ ਨੂੰ ਬੇਟੀ ਦੀ ਮੈਰਿਜ ਕਰਨੀ ਪੈ ਜੇ, ਇਹ ਇਸ ਅਕਾਊਂਟ ਦੀ ਬੁਨਿਆਦ ਸਰ 21 ਸਾਲ ਹੈਗੀ ਆ, 18 ਸਾਲ ਤੱਕ ਬੇਟੀ ਜਦੋਂ ਹੋ ਜਾਏਗੀ ਉਸ ਤੋਂ ਬਾਅਦ ਉਹ ਆਧਾਰ ਕਾਰਡ ਪੈਨ ਕਾਰਡ ਅਪਡੇਟ ਹੋਏਗਾ, ਉਹ ਇੰਡੀਵਿਜੁਅਲ ਉਹਦੇ ਨਾਂ ਤੇ ਅਕਾਊਂਟ ਟ੍ਰਾਂਸਫਰ ਹੋ ਜਾਂਦਾ ਵਾ, ਪਹਿਲਾਂ ਉਹਦੇ ਥਰੂ ਗਾਰਡੀਅਨ ਉਹਨੂੰ ਮਦਰ ਤੇ ਖੁੱਲਦਾ ਅਕਾਊਂਟ। ਔਰ ਦੋ ਗਰਲ ਚਾਈਲਡ ਗਰਲ ਲੇਡੀਜ਼ ਦੇ ਬੱਚੀ ਜਿਹੜੀ ਹੈਗੀਆਂ ਵਾ, ਦੋ ਬੇਟੀਆਂ ਦੇ ਨਾਂ ਤੇ ਅਕਾਊਂਟ ਖੋਲ, ਤੀਜੀ ਬੇਟੀ ਦੇ ਨਾਂ ਤੇ ਅਕਾਊਂਟ ਖੁੱਲਦਾ।
0: ਠੀਕ ਹੈ ਜੀ, ਸੁਰੇਸ਼ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋਹਣੀ ਸਵੇਰ ਪ੍ਰੋਗਰਾਮ 'ਚ ਸਾਡੇ ਨਾਲ ਜੁੜਨ ਲਈ, ਸਾਡੇ ਨਾਲ ਗੱਲਬਾਤ ਕਰਨ ਲਈ ਤੇ ਸਾਨੂੰ ਇਹ ਦੱਸਣ ਲਈ ਕਿ ਡਾਕ ਵਿਭਾਗ ਕਿਸ ਤਰੀਕੇ ਦੇ ਨਾਲ ਵੱਖ ਵੱਖ ਖੇਤਰਾਂ 'ਚ ਦੇਸ਼ ਵਾਸੀਆਂ ਦੀ ਸੇਵਾ ਕਰ ਰਿਹਾ। ਸੁਰੇਸ਼ ਕੁਮਾਰ ਜੋ ਕਿ ਡਾਕ ਵਿਭਾਗ ਦੇ ਉੱਚ ਅਧਿਕਾਰੀ ਨੇ, ਸਾਡੇ ਨਾਲ ਗੱਲਬਾਤ ਕਰ ਰਹੇ ਸਨ ਤੇ ਸਾਨੂੰ ਇਹ ਸਾਰੀ ਜਾਣਕਾਰੀ ਦੇ ਰਹੇ ਸਨ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

0: ਕੁਲਦੀਪ ਮਾਣਕ ਹੋਰਾਂ ਦੀ ਆਵਾਜ਼ 'ਚ ਤੁਸੀਂ ਇਹ ਗੀਤ ਸੁਣ ਰਹੇ ਸੀ ਜੀ। ਸੋਹਣੀ ਸਵੇਰ ਪ੍ਰੋਗਰਾਮ ਹੈ ਆਕਾਸ਼ਵਾਣੀ ਜਲੰਧਰ 'ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਅਤੇ ਅੱਜ ਜਿਹੜਾ 9 ਅਕਤੂਬਰ ਦਾ ਦਿਨ ਹੈ ਨਾ, ਇੱਕ ਤਾਂ ਅਸੀਂ ਵਰਲਡ ਪੋਸਟ ਡੇ ਦੇ ਤੌਰ 'ਤੇ ਪੂਰੇ ਸੰਸਾਰ ਵਿੱਚ ਮਨਾ ਰਹੇ ਹਾਂ ਅਤੇ ਸਾਡੇ ਦੇਸ਼ ਵਿੱਚ ਅੱਜ ਦਾ ਜਿਹੜਾ ਦਿਨ ਹੈ ਉਹ ਟੈਰੀਟੋਰੀਅਲ ਆਰਮੀ ਡੇ ਦੇ ਤੌਰ 'ਤੇ ਵੀ ਮਨਾਇਆ ਜਾ ਰਿਹਾ। ਹੁਣ ਇਸ ਦਿਨ ਦੀ ਮਹੱਤਤਾ ਕੀ ਹੈ, ਇਹਦਾ ਪਿਛੋਕੜ ਕੀ ਹੈ, ਆਓ ਸੋਹਣੀ ਸਵੇਰ ਪ੍ਰੋਗਰਾਮ 'ਚ ਇਸ ਬਾਰੇ ਪੀ ਕੇ ਮੋਲਾ ਹੋਰਾਂ ਤੋਂ ਜਾਣਦੇ ਹਾਂ, ਜਿਨ੍ਹਾਂ ਨੇ ਪਹਿਲਾਂ ਫੌਜ ਵਿੱਚ ਬਹੁਤ ਸਾਲ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਉਸ ਤੋਂ ਬਾਅਦ BSF ਵਿੱਚ ਕਮਾਂਡੈਂਟ ਦੇ ਤੌਰ 'ਤੇ 25 ਸਾਲ ਕੰਮ ਕੀਤਾ। ਆਓ ਅੱਜ ਦੇ ਦਿਨ ਦੀ ਮਹੱਤਤਾ ਬਾਰੇ, ਪਿਛੋਕੜ ਬਾਰੇ ਉਹਨਾਂ ਤੋਂ ਜਾਣਦੇ ਹਾਂ।
1: ਟੈਰੀਟੋਰੀਅਲ ਆਰਮੀ ਇੱਕ ਆਰਮੀ ਦਾ ਹਿੱਸਾ ਹੈ, ਇੱਕ ਰੈਗੂਲਰ ਆਰਮੀ ਦੇ ਨਾਲ ਸਪੋਰਟਿੰਗ ਆਰਮ ਹੈ, ਜਿਹੜਾ ਕਿ ਹਿਸਟੋਰੀਕਲ ਬੈਕਗਰਾਉਂਡ ਹੈ ਕਿ ਇੰਡੀਅਨ ਡਿਫੈਂਸ ਐਕਟ ਜਿਹੜਾ ਪਾਸ ਹੋਇਆ ਸੀ 1917 ਦੇ ਵਿੱਚ, ਯੂਰਪੀਅਨ ਨੇ ਕੰਪਲਸਰੀ ਮਿਲਟਰੀ ਟ੍ਰੇਨਿੰਗ ਆਪਣੇ ਜਵਾਨਾਂ ਵਾਸਤੇ ਜਾਂ ਆਪਣੇ ਸਿਵਲੀਅਨਸ ਵਾਸਤੇ ਕੀਤਾ ਸੀ। ਉਸੇ ਪੈਟਰਨ ਦੇ ਵਿੱਚ 1920 ਦੇ ਵਿੱਚ ਇੱਕ DA ਐਕਟ ਰੇਜ਼ ਹੋਇਆ ਜਿਹੜਾ ਬ੍ਰਿਟਿਸ਼ਰਸ ਨੇ ਕੀਤਾ, ਫਿਰ ਐਕਟ ਪਾਸ ਹੋ ਗਿਆ 1948 ਦੇ ਵਿੱਚ DA ਐਕਟ, ਔਰ ਉਹਦੇ ਜਿਹੜੀ ਪਹਿਲੀ ਯੂਨਿਟ ਬਣੀ ਸੀ ਉਹ ਐਕਸ਼ਨ ਵਿੱਚ ਆਈ ਹੈ, ਜਿਸ ਦੀ ਇਨੋਗਰੇਸ਼ਨ ਸਾਡੇ ਪਹਿਲੇ ਲੈਫਟੀਨੈਂਟ ਜਨਰਲ ਸ੍ਰੀ ਰਮਾ ਗੋਪਾਲਚਾਰੀਆ ਨੇ ਕੀਤੀ ਸੀ। ਸ਼ੁਰੂ ਦੇ ਵਿੱਚ DA ਵੀ ਬਹੁਤ ਹੋਰ ਵੀ ਯੂਨਿਟਸ ਹੈਗੀਆਂ ਸੀ, ਜਿਸ ਤਰ੍ਹਾਂ ਆਰਮਡ ਰੈਜੀਮੈਂਟ ਸੀ, EME ਸੀ, ASC ਸੀ, ASC GT ਕੰਪਨੀ ਸੀ, ASC ਕੰਪੋ ਪਲੈਟੂਨ ਸੀ, ਔਰ ਇਹ ਆਰਮੀ ਦੇ ਹਿੱਸੇ ਦੇ ਨਾਲ ਮੋਢੇ ਦੇ ਨਾਲ ਮੋਢੇ ਕੰਮ ਕਰਨ ਵਾਸਤੇ ਇਹਨਾਂ ਨੂੰ ਚੇਂਜ ਕੀਤਾ ਜਾਂਦਾ ਸੀ। ਹੁਣ ਇੱਕ ਚੀਜ਼ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਸਾਰਾ ਸਿਲਸਿਲਾ 1965, 1971, 1999 ਲੜਾਈਆਂ ਜਿਹੜੀਆਂ ਹੁੰਦੀਆਂ ਉਹਦੇ ਮੱਦੇਨਜ਼ਰ ਰੱਖ ਕੇ ਜਦੋਂ ਆਰਮੀ ਜਿਹੜਾ ਕਨਵਰਟ ਕੀਤਾ ਗਿਆ, ਇੱਕ ਟ੍ਰੇਨਡ ਫੋਰਸ ਮਿਲੀ, ਕਿਉਂਕਿ ਆਰਮੀ ਦੇ ਵਿੱਚ ਜਨਰਲੀ ਔਫਿਸਰ ਦੀ ਸ਼ਾਰਟੇਜ ਰਹਿੰਦੀ ਹੈ, ਇਸ ਕਰਕੇ ਇਹ ਔਫਿਸਰ ਟ੍ਰੇਨਡ ਹੋ ਜਾਂਦ

0: ਤੁਸੀਂ ਲਗਾਤਾਰ ਕਰਨੀ ਹੈ ਉਹ ਟੀਏ ਦੇ ਵਿੱਚ ਆ ਕੇ ਆਪਣੀ ਸਰਵਿਸ ਕਰ ਸਕਦੇ। ਬੇਸਿਕਲੀ ਇੱਕ ਚੀਜ਼ ਨੂੰ ਧਿਆਨ ਰੱਖਣਾ ਚਾਹੀਦਾ, ਇਹ ਆਰਮੀ ਦੀ ਜਿਹੜੀ ਟੈਰੀਟੋਰੀਅਲ ਆਰਮੀ ਦੀ ਸਰਵਿਸ ਹੈ, ਇਹ ਬੇਸਿਕਲੀ ਉਹਨਾਂ ਵਾਸਤੇ ਹੈ ਜਿਹੜੇ ਗੇਨਫੁਲੀ ਇੰਪਲਾਇਡ ਹੋਣ। ਗੇਨਫੁਲੀ ਇੰਪਲਾਇਡ ਹੋਣ ਦਾ ਮਤਲਬ ਹੈ ਜਿਹਨਾਂ ਨੇ ਪਹਿਲੋਂ ਉਹ ਕੋਈ ਕੰਮ ਕਰਦੇ, ਕੋਈ ਬੈਂਕ ਦੀ ਸਰਵਿਸ ਕਰ ਰਿਹਾ, ਕੋਈ ਟੀਚਰ ਦੀ ਸਰਵਿਸ ਕਰ ਰਿਹਾ, ਕੋਈ ਗਵਰਨਮੈਂਟ ਦੀ ਸਰਵਿਸ ਕਰ ਰਿਹਾ, ਉਹਨਾਂ ਨੂੰ 2 ਮਹੀਨੇ ਦੀ ਛੁੱਟੀ ਮਿਲ ਜਾਂਦੀ ਹੈ ਤੇ ਕੰਮ ਔਰ ਜਾ ਕੇ 2 ਮਹੀਨੇ ਦੀ ਆਪਣੀ ਟ੍ਰੇਨਿੰਗ ਕਰਦੇ ਹਨ, ਰੀਓਰੀਐਂਟੇਸ਼ਨ ਹੋ ਜਾਂਦਾ ਹੈ। ਜਿਹੜੇ ਰਹਿ ਜਾਂਦੇ ਹਨ, ਕਿਉਂਕਿ ਸਾਡੀ ਆਰਮੀ ਦੀ ਫੋਰਸਿਸ ਦੀ ਰਿਕੁਆਇਰਮੈਂਟ ਅੱਜ ਕੱਲ੍ਹ ਬਹੁਤ ਜ਼ਿਆਦਾ ਇਨਕਰੀਜ਼ ਹੋ ਗਈ ਹੈ, ਇਸ ਕਰਕੇ ਸਾਨੂੰ ਰਿਕੁਆਇਰਮੈਂਟ ਰਹਿੰਦੀ ਹੈ ਔਰ ਆਰਮੀ ਦੀ ਯੂਨਿਟ ਇੰਬੋਡਿਡ ਰਹਿੰਦੀ ਹੈ। ਇੰਬੋਡਿਡ ਦਾ ਮਤਲਬ ਲਗਾਤਾਰ ਚੱਲਦੀਆਂ ਰਹਿੰਦੀਆਂ ਔਰ ਉਹਦੇ ਵਿੱਚ ਲੋਕਾਂ ਨੂੰ ਹਰ ਥਾਂ ਦੇ ਉੱਪਰ ਜਾਣਾ ਪੈਂਦਾ। ਤੁਸੀਂ ਹੈਰਾਨ ਹੋਵੋਗੇ ਕਿ ਜਿਸ ਤਰ੍ਹਾਂ ਆਰਮੀ ਦੇ ਨਾਲ ਆਪਰੇਸ਼ਨ ਪਵਨ ਹੋਇਆ ਸੀ ਸ੍ਰੀਲੰਕਾ ਦੇ ਵਿੱਚ, ਉਹਦੇ ਚ ਟੀਏ ਦੀ ਯੂਨਿਟ ਨੇ ਬਹੁਤ ਅੱਛਾ ਕੰਮ। ਸਿਮਿਲਰਲੀ ਆਪਰੇਸ਼ਨ ਰਕਸ਼ਕ ਹੋਇਆ ਪੰਜਾਬ ਔਰ ਜੰਮੂ ਕਸ਼ਮੀਰ ਵਿੱਚ, ਉਹਦੇ ਚ ਬਹੁਤ ਬੜੀਆ ਐਕਸਲੈਂਟ ਕੁਆਲਿਟੀ ਦਾ ਕੰਮ ਹੋਇਆ। ਔਫ ਰਹੀਨ ਹੋਇਆ, ਔਫ ਬਜਰੰਗ ਹੋਇਆ ਨਾਰਥ ਈਸਟ ਦੇ ਵਿੱਚ। ਇਹ ਯੂਨਿਟਸ ਦੇ ਜਵਾਨਾਂ ਨੇ, ਅਫਸਰਾਨਾਂ ਨੇ, ਜੀਓਸੀਐਸ ਨੇ ਜੀ ਜਾਨ ਤੋੜ ਕੇ ਬਹੁਤ ਅੱਛਾ ਕੰਮ ਕੀਤਾ ਔਰ ਉੱਥੇ ਉਹਨਾਂ ਨੇ ਮੈਡਲ ਵੀ ਰਿਸੀਵ।
1: ਪੀਕੇ ਮੁੱਲਾ ਸਾਨੂੰ ਜਾਣਕਾਰੀ ਦੇ ਰਹੇ ਸਨ ਕਿ ਟੈਰੀਟੋਰੀਅਲ ਆਰਮੀ ਡੇ ਕਿਸ ਤਰੀਕੇ ਦੇ ਨਾਲ ਸ਼ੁਰੂ ਹੋਇਆ, ਇਹਦਾ ਪਿਛੋਕੜ ਕੀ ਹੈ ਤੇ ਕਿਸ ਤਰੀਕੇ ਦੇ ਨਾਲ ਮਨਾਇਆ ਜਾਂਦਾ ਹੈ। ਸੋਨੀ ਸਵਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

0: ਕੀਤਾ ਹੋਣਾ ਹੈ ਕਿ ਇਹ ਜਿਹੜੇ ਕਲਾਕਾਰ ਹੁੰਦੇ ਨੇ ਇਹ ਆਪਣੇ ਹੁਨਰ ਨਾਲ ਆਪਣੀ ਕਲਾ ਨਾਲ ਸਾਡੇ ਦਿਲ ਵਿੱਚ ਘਰ ਬਣਾ ਲੈਂਦੇ ਨੇ, ਸਾਡੇ ਨਾਲ ਇੱਕ ਰਿਸ਼ਤਾ ਕਾਇਮ ਕਰ ਲੈਂਦੇ ਨੇ। ਜਿੰਨੀ ਇਹਨਾਂ ਦੀ ਕਲਾ ਪ੍ਰਭਾਵਸ਼ਾਲੀ ਡੂੰਘੀ ਅਸਰਦਾਰ ਹੁੰਦੀ ਹੈ ਉਨੀ ਜ਼ਿਆਦਾ ਇਹ ਸਾਨੂੰ ਆਪਣੇ ਆਪਣੇ ਲੱਗਦੇ ਨੇ। ਨਾਨਾ ਪਾਟੇਕਰ ਇੱਦਾਂ ਦੇ ਕਲਾਕਾਰ ਸਨ ਜਿਨ੍ਹਾਂ ਨੇ ਹਰ ਦਿਲ ਵਿੱਚ ਆਪਣੀ ਜਗ੍ਹਾ ਬਣਾਈ। ਇਸ ਕਰਕੇ ਕੱਲ੍ਹ ਜਦੋਂ ਉਹਨਾਂ ਦੇ ਦੇਹਾਂਤ ਦੀ ਖਬਰ ਸੁਣੀ ਤਾਂ ਸਾਰਿਆਂ ਨੂੰ ਇੱਦਾਂ ਲੱਗਾ ਜਿੱਦਾਂ ਉਹਨਾਂ ਦੇ ਘਰ ਦਾ ਹੀ ਕੋਈ ਜੀ ਚਲਾ ਗਿਆ ਹੋਵੇ, ਕਿਉਂਕਿ ਨਾਨਾ ਪਾਟੇਕਰ ਦੀ ਅਦਾਕਾਰੀ, ਉਹਨਾਂ ਦਾ ਕੰਮ ਹਰ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਸੀ। ਪਰਦੇ 'ਤੇ ਜਦੋਂ ਉਹ ਸਮਾਜ ਦੀਆਂ ਕੁਰੀਤੀਆਂ ਦੇ ਖਿਲਾਫ ਗੁੱਸਾ ਵਿਖਾਉਂਦੇ ਸੀ ਤਾਂ ਹਰ ਕਿਸੇ ਨੂੰ ਲੱਗਦਾ ਸੀ ਕਿ ਇਹ ਉਹਦੀ ਆਪਣੀ ਹੀ ਆਵਾਜ਼ ਹੈ। ਵਿਵਿਧ ਭਾਰਤੀ 'ਚ ਉਹਨਾਂ ਦੀ ਇੱਕ ਮੁਲਾਕਾਤ ਰਿਕਾਰਡ ਕੀਤੀ ਗਈ ਸੀ ਜਿਹਦੇ ਜ਼ਰੀਏ ਅੱਜ ਦੇ ਸੋਹਣੇ ਸਵੇਰ ਪ੍ਰੋਗਰਾਮ 'ਚ ਉਹਨਾਂ ਦੀਆਂ ਕੁਛ ਯਾਦਾਂ ਸਾਂਝੀਆਂ ਕਰਦੇ ਹਾਂ। ਆਪਣੇ ਬਚਪਨ ਬਾਰੇ ਨਾਨਾ ਪਾਟੇਕਰ ਨੇ ਇਸ ਮੁਲਾਕਾਤ 'ਚ ਕਿਹਾ ਸੀ।
1: ਮੇਰਾ ਬਚਪਨ ਗਾਂਵ ਮੇਂ ਬੀਤਾ, ਮੁਰੂਰ ਜੰਜਰਾ ਮੇਂ ਪਹਿਲੀ ਸੇ ਸਾਤਵੀਂ ਤੱਕ। ਫਿਰ ਮੁਝੇ ਸੁਧਾਰਨੇ ਕੇ ਲੀਏ ਮਾਂ ਨੇ ਮੌਸੀ ਕੇ ਪਾਸ ਭੇਜਾ, ਫਿਰ ਮੌਸੀ ਕੇ ਬੱਚੇ ਵਿਗੜ ਜਾਏਂਗੇ ਇਸ ਲਈ ਮੌਸੀ ਨੇ ਮੁਝੇ ਵਾਪਸ ਆਪਣੇ ਘਰ ਮੇਂ ਭੇਜਾ।
0: ਬੇਸ਼ੁਮਾਰ ਫਿਲਮਾਂ 'ਚ ਵੰਨ ਸਵੰਨੇ ਕਿਰਦਾਰ ਕਰਨ ਵਾਲੇ ਨਾਨਾ ਪਾਟੇਕਰ ਹਰ ਫਿਲਮ 'ਚ ਆਪਣੇ ਕਿਰਦਾਰ ਵਿੱਚ ਰਚ ਮਿਚ ਜਾਂਦੇ ਸੀ। ਉਹਨਾਂ ਦੇ ਜੀਵਨ ਦਾ ਕਿਰਦਾਰ ਬਹੁਤ ਉੱਚਾ ਸੀ। ਰੋਹਿਤ ਸ਼ੈੱਟੀ ਦੀ ਇੱਕ ਫਿਲਮ ਵਿੱਚ ਜਦੋਂ ਉਹਨਾਂ ਤੋਂ ਉਹਨਾਂ ਦੀ ਫੀਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਆਪਣੀ ਸਾਰੀ ਦੀ ਸਾਰੀ ਫੀਸ ਇੱਕ ਅਨਾਥਾਲੇ ਨੂੰ ਦਾਨ ਕਰ ਦਿੱਤੀ ਸੀ। ਪਾਠਸ਼ਾਲਾ ਫਿਲਮ 'ਚ ਉਹਨਾਂ ਨੇ ਸਕੂਲ ਦੇ ਪ੍ਰਿੰਸੀਪਲ ਦਾ ਕਿਰਦਾਰ ਕੀਤਾ ਸੀ ਔਰ ਇਸ ਫਿਲਮ ਦੀ ਫੀਸ ਨੂੰ ਆਪਣੇ ਕੋਲ ਰੱਖਣ ਦੀ ਬਜਾਏ ਉਹਨਾਂ ਨੇ 5 ਸਮਾਜਿਕ ਸੰਸਥਾਵਾਂ ਨੂੰ ਦਾਨ ਕਰ ਦਿੱਤੀ ਸੀ। ਇਸ ਮੁਲਾਕਾਤ ਵਿੱਚ ਨਾਨਾ ਪਾਟੇਕਰ ਨੇ ਆਪਣੇ ਸੁਭਾਅ ਬਾਰੇ ਦੱਸਿਆ ਸੀ ਕਿ ਉਹ ਗਲੈਮਰ ਤੋਂ ਭੀੜ ਤੋਂ ਦੂਰ ਰਹਿਣਾ ਪਸੰਦ ਕਰਦੇ ਨੇ।
1: ਮੈਂ ਬੰਬਈ ਮੇਂ ਬਹੁਤ ਕਮ ਰਹਿਤਾ ਹੂੰ, ਮੈਂ ਭੀੜ ਮੁਝੇ ਰਾਸ ਨਹੀਂ ਆਤੀ, ਤੋ ਮੈਂ ਪੂਨਾ ਮੇਂ ਮੇਰਾ ਇੱਕ ਛੋਟਾ ਸਾ ਫਾਰਮ ਹੈ, ਵਹਾਂ ਰਹਿਤਾ ਹੂੰ ਮੈਂ। ਸਿਮਾਗੜ੍ਹ ਜੋ ਹੈ ਖਾਈ ਮੇਂ ਹੈ। ਚਿੱਤਰਕਾਰੀ ਔਰ ਥੀਏਟਰ, ਥੀਏਟਰ ਮੈਂ ਸਕੂਲ ਮੇਂ ਥਾ ਤਬ ਸੇ ਕਰ ਰਹਾ ਥਾ, ਚਿੱਤਰਕਾਰੀ ਮੈਂ ਸਕੂਲ ਮੇਂ ਥਾ ਤਬ ਸੇ ਕਰ ਰਹਾ ਥਾ। ਕਾਲਜ ਮੇਂ ਮੈਂ ਜੇ ਸਕੂਲ ਆਫ ਆਰਟ ਮੇਂ ਗਿਆ, ਫਿਰ ਵਹਾਂ ਸੇ ਕਮਰਸ਼ੀਅਲ ਆਰਟ ਕੀ ਡਿਗਰੀ ਹਾਸਿਲ ਕੀ, ਫਿਰ ਐਡਵਰਟਾਈਜ਼ਿੰਗ ਏਜੰਸੀ ਮੇਂ ਕਾਮ ਕੀਆ। ਲੇਕਿਨ ਇਸਕੇ ਸਾਥ ਲਗਾਤਾਰ ਮੈਂ ਥੀਏਟਰ ਕਰਤਾ ਰਹਾ ਔਰ ਫਿਰ ਇੱਕ ਦਿਨ ਨੌਕਰੀ ਛੋੜ ਦੀ ਔਰ ਮੈਨੇ ਥੀਏਟਰ ਕਰਨਾ ਹੀ ਸ਼ੁਰੂ ਕਰ ਦਿਆ। ਫਿਲਮੋਂ ਮੇਂ ਆਇਆ ਵੋ ਸਮਿਤਾ ਪਾਟਿਲ ਕੀ ਵਜਹ ਸੇ, ਵੋ ਮੁਝੇ ਘਸੀਟ ਕੇ ਲੈ ਕੇ ਗਈ ਔਰ ਉਸਕੀ ਵਜਹ ਸੇ ਮੈਨੇ ਫਿਲਮੋਂ ਮੇਂ ਕਾਮ ਕਰ ਸ਼ੁਰੂ ਕੀਆ।
0: ਨਾਨਾ ਪਾਟੇਕਰ ਹੋਰਾਂ ਦਾ ਜੀਵਨ ਜਦੋਂ ਅਸੀਂ ਵੇਖਦੇ ਹਾਂ ਤਾਂ ਇਹ ਪਤਾ ਲੱਗਦਾ ਹੈ ਕਿ ਉਹ ਸਿਰਫ ਫਿਲਮਾਂ 'ਚ ਕੰਮ ਨਹੀਂ ਸੀ ਕਰਦੇ, ਇਨਸਾਨੀਅਤ ਦਾ ਕੰਮ ਵੀ ਕਰਦੇ ਸੀ, ਲੋਕਾਂ ਦੀ ਮਦਦ ਕਰਨ ਦਾ ਕੰਮ ਵੀ ਕਰਦੇ ਸੀ, ਗਰੀਬਾਂ ਦੇ ਦੁੱਖ ਦਰਦ ਵੰਡਣ ਦਾ ਕੰਮ ਵੀ ਕਰਦੇ ਸੀ। ਫਿਲਮਾਂ 'ਚ ਕੰਮ ਕਰਦਿਆਂ ਉਹਨਾਂ ਨੇ 1.5 ਕਰੋੜ ਰੁਪਈਆ ਜੋੜਿਆ ਤਾਂ ਕਿ ਉਹ ਆਪਣੀ ਇੱਕ ਵਧੀਆ ਜਿਹੀ ਕਾਰ ਖਰੀਦ ਸਕਣ। ਪਰ ਫਿਰ ਉਹਨਾਂ ਨੇ ਵਿਦਰਭਾ ਦੇ ਕਿਸਾਨ ਪਰਿਵਾਰਾਂ ਦਾ ਦਰਦ ਦੇਖਿਆ ਕਿ ਕਿੱਦਾਂ ਉਹ ਗਰੀਬੀ ਨਾਲ ਜੂਝ ਰਹੇ ਨੇ, ਕਿੱਦਾਂ ਭੁੱਖ ਨਾਲ ਲੜ ਰਹੇ ਨੇ। ਉਹਨਾਂ ਨੇ ਇਹ ਸਾਰਾ ਕੁਝ ਵੇਖ ਕੇ ਆਪਣੀ ਜੋੜੀ ਹੋਈ 1.5 ਕਰੋੜ ਦੀ ਉਹ ਰਕਮ ਵਿਦਰਭਾ ਦੇ ਗਰੀਬ ਕਿਸਾਨਾਂ ਵਿੱਚ ਵੰਡ ਦਿੱਤੀ। ਹਰ ਪਰਿਵਾਰ ਨੂੰ 15,000 ਰੁਪਏ ਦਾ ਚੈੱਕ ਦੇ ਕੇ ਉਹਨਾਂ ਦੀ ਮਦਦ ਕੀਤੀ। ਵਿਵਿਧ ਭਾਰਤੀ ਨਾਲ ਕੀਤੀ ਆਪਣੀ ਇਸ ਮੁਲਾਕਾਤ ਵਿੱਚ ਉਹਨਾਂ ਨੇ ਆਪਣੇ ਕਰੀਅਰ ਦੇ ਦਿਨਾਂ ਨੂੰ ਚੇਤੇ ਕਰਦਿਆਂ ਇਹ ਦੱਸਿਆ ਸੀ ਕਿ ਡਾਇਰੈਕਟਰ ਐਨ ਚੰਦਰਾ ਹੋਰਾਂ ਦਾ ਉਹਨਾਂ ਦੇ ਕਰੀਅਰ ਵਿੱਚ ਬਹੁਤ ਵੱਡਾ ਯੋਗਦਾਨ ਸੀ।
1: ਐਨ ਚੰਦਰਾ ਨੇ ਮੁਝੇ ਅੰਕੁਸ਼ ਕਾ ਰੋਲ ਆਫਰ ਕੀਆ, ਹਾਲਾਂਕਿ ਅੰਕੁਸ਼ ਮੇਂ ਉਹਨੇ ਪਹਿਲੇ ਦੂਸਰਾ ਰੋਲ ਆਫਰ ਕੀਆ ਥਾ, ਇਹ ਮੈਨੇ ਜੋ ਰੋਲ ਕੀਆ ਵੋ ਰਵਿੰਦਰ ਮਹਾਜਨੀ ਕਰਕੇ ਹਮਾਰੇ ਮਰਾਠੀ ਕੇ ਇੱਕ ਐਕਟਰ ਥੇ, ਉਨਕੋ ਪੂਛਾ ਥਾ, ਲੇਕਿਨ ਉਹਨੇ 25,000 ਰੁਪਏ ਮੰਗੇ ਤੋ ਵੋ ਉਨਕੇ ਪਾਸ ਥੇ ਨਹੀਂ, ਤੋ ਫਿਰ ਐਨ ਚੰਦਰਾ ਨੇ ਮੁਝੇ ਪੂਛਾ ਤੋ ਮੈਨੇ ਯੇ ਰੋਲ ਕੀਆ। ਲੇਕਿਨ ਐਨ ਚੰਦਰਾ ਕਾ ਮੇਰੀ ਇਹ ਇਸ ਕਰੀਅਰ ਮੇਂ ਫਿਲਮੋਂ ਮੇਂ ਆਨੇ ਮੇਂ ਬਹੁਤ ਬੜਾ ਹਿੱਸਾ ਹੈ, ਉਹਨੇ ਮੁਝੇ ਵੋ ਰੋਲ ਨਹੀਂ ਦਿਆ ਹੋਤਾ ਤੋ ਸ਼ਾਇਦ ਹੀ ਮੇਰੀ ਥੋੜ੍ਹੀ ਸੀ ਜੋ ਪਹਿਚਾਨ ਹੈ ਵੋ ਹੋ ਪਾਤੀ, ਤੋ ਐਨ ਚੰਦਰਾ ਕਾ ਮੈਂ ਆਭਾਰੀ ਹੂੰ ਉਸ ਲਈ।
0: ਨਾਨਾ ਪਾਟੇਕਰ ਭਾਰਤ ਦੀ ਫੌਜ ਦੇ ਨਾਲ ਬਹੁਤ ਪਿਆਰ ਕਰਦੇ ਸੀ, ਫੌਜ ਦੇ ਜਵਾਨਾਂ ਦੇ ਨਾਲ ਉਹਨਾਂ ਦੀ ਬਹੁਤ ਮੁਹੱਬਤ ਸੀ ਅਤੇ ਉਹ ਕਹਿੰਦੇ ਸਨ ਕਿ ਉਹ ਫੌਜ ਜੁਆਇਨ ਕਰਨਾ ਚਾਹੁੰਦੇ ਸਨ। ਇਸੇ ਕਰਕੇ ਫੌਜ ਦੇ ਹੀ ਵਿਸ਼ੇ 'ਤੇ ਉਹਨਾਂ ਨੇ ਪ੍ਰਹਾਰ ਫਿਲਮ ਬਣਾਈ ਅਤੇ ਡਾਇਰੈਕਟ ਕੀਤੀ ਸੀ।
1: ਕਿ ਮੈਂ ਆਰਮੀ ਜੁਆਇਨ ਕਰਨਾ ਚਾਹਤਾ ਥਾ ਬਹੁਤ ਪਹਿਲੇ, ਉਹ ਤਾਂ ਮੈਂ ਕਰ ਨਹੀਂ ਪਾਇਆ, ਵਹਾਂ ਖੜਕੀ ਮੇਂ ਮੈਂ ਪੂਨਾ ਮੇਂ ਜਾਤੇ ਹੋਏ ਖੜਕੀ ਜੋ ਲਗਤਾ ਹੈ, ਜਬ ਵੀ ਕੋਈ ਮੈਂ ਜਵਾਨ ਦੇਖਤਾ ਥਾ ਉਨਕਾ ਸਾਮਾਨ ਉਠਾਓ ਯਾ ਕੁਛ ਕਰੋ ਉਨਕੋ ਸਲਾਮ ਕਰੋ, ਜ਼ਹਿਨ ਮੇਂ ਥਾ। ਲੇਕਿਨ ਜਿਸ ਤਰ੍ਹਾਂ ਸੇ ਉਨਕੀ ਇੱਜ਼ਤ ਹੋਣੀ ਚਾਹੀਏ, ਵੈਸੇ ਜੋ ਹਮਾਰੇ ਸਿਵਿਲ ਏਰੀਆ ਮੇਂ ਜਬ ਆ ਜਾਤੇ ਹੈ ਤੋ ਉਸ ਤਰ੍ਹਾਂ ਕੀ ਉਨਕੀ ਇੱਜ਼ਤ ਨਹੀਂ ਕੀ ਜਾਤੀ ਹੈ, ਐਸੇ ਮੁਝੇ ਲਗਤਾ ਥਾ। ਔਰ ਫਿਰ ਉਹ ਲਗਾਤਾਰ ਜਬ ਹਮਾਰੇ ਯਹਾਂ ਵੌਰ ਹੋਤੀ ਹੈ ਤਬ ਹਮ ਬੜੇ ਨਾਰੇਬਾਜ਼ੀ ਕਰਤੇ ਹੈ, ਹੋ ਜਾਤਾ ਹੈ ਹਮ ਉਨਕੋ ਭੁੱਲ ਜਾਤੇ ਹੈ, ਉਨਕੀ ਕੁਰਬਾਨੀ ਭੁੱਲ ਜਾਤੇ ਹੈ, ਉਸ ਵਜ੍ਹਾ ਸੇ ਵੋ ਜ਼ਹਿਨ ਮੇਂ ਥਾ। ਉਸਕੇ ਬਾਅਦ ਮੈਨੇ ਮਰਾਠਾ ਲਾਈਟ ਇਨਫੈਂਟਰੀ ਮੇਂ ਸਪੈਸ਼ਲ ਪਰਮਿਸ਼ਨ ਲੈ ਕੇ ਕਾਫੀ ਵਕਤ ਗੁਜ਼ਾਰਾ ਵਹਾਂ, ਪੂਰੀ ਸਕ੍ਰਿਪਟ ਲਿਖੀ ਔਰ ਬਾਅਦ ਮੈਂ ਇਹ ਫਿਲਮ ਬਣਾਈ ਥੀ।
0: ਸੋ ਜੀ, ਨਾਨਾ ਪਾਟੇਕਰ ਹੋਰਾਂ ਦੀ ਅਦਾਕਾਰੀ ਹਮੇਸ਼ਾ ਸਿਨੇਮਾ ਪ੍ਰੇਮੀਆਂ ਦੇ ਦਿਲਾਂ 'ਚ ਜ਼ਿੰਦਾ ਰਹੇਗੀ ਔਰ ਇਨਸਾਨੀਅਤ ਦੇ ਲਈ ਜੋ ਉਹ ਕੰਮ ਕਰਕੇ ਗਏ ਉਹਦੇ ਲਈ ਵੀ ਸਮਾਜ, ਇਹ ਦੁਨੀਆ ਉਹਨਾਂ ਨੂੰ ਚੇਤੇ ਰੱਖੇਗੀ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਜਿੱਤ ਲਿਆ ਹੈ। ਬੋਸਨੀਆਈ ਮਿਡਫੀਲਡਰ ਸਮੀਰ ਸੈਲਕੋਵਿਚ ਨੇ 45 ਮਿੰਟ ਵਿੱਚ ਫੈਸਲਾਕੁੰਨ ਗੋਲ ਕੀਤਾ। ਪੀਆਈਬੀ ਦੀ ਫੈਕਟ ਚੈੱਕ ਯੂਨਿਟ ਨੇ ਭਾਰਤੀ ਵਾਈਫਾਈ ਦੇ ਅਧਿਕਾਰੀ ਆਸ਼ੂਤੋਸ਼ ਦੀਕਸ਼ਿਤ ਦੇ ਕਥਿਤ ਵੀਡੀਓ ਨੂੰ ਝੂਠਾ ਜਾਣਿਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪੀਆਈਬੀ ਦੀ ਫੈਕਟ ਚੈੱਕ ਯੂਨਿਟ ਨੇ ਕਿਹਾ ਕਿ ਵੀਡੀਓ ਪਾਕਿਸਤਾਨ ਵਿੱਚ ਕਈ ਫਰਜ਼ੀ ਅਕਾਊਂਟਸ ਦੁਆਰਾ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਦਫ਼ਤਰ ਨੇ ਕਿਹਾ ਕਿ ਭਾਰਤੀ ਹਵਾਈ ਫੌਜ ਦੇ ਅਧਿਕਾਰੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਅਤੇ ਵੀਡੀਓ ਵਿੱਚ ਕੀਤੇ ਗਏ ਦਾਅਵੇ ਪੂਰੀ ਤਰ੍ਹਾਂ ਝੂਠੇ ਨੇ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮੀ ਨਵੀਂ ਦਿੱਲੀ ਚ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਸਿਖਰ ਸੰਮੇਲਨ ਦੇ ਸਮਾਪਤੀ ਸਮਾਗਮ ਵਿੱਚ ਸ਼ਾਮਲ ਹੋਣਗੇ। ਸਰਕਾਰ ਨੇ ਕੈਂਸਰ ਦੇ ਇਲਾਜ ਲਈ ਦਵਾਈਆਂ ਦੀ ਸਪਲਾਈ ਤੇ ਵਿਕਰੀ ਤੇ ਮੁਨਾਫੇ ਦੀ ਸੀਮਾ 30% ਤੱਕ ਸੀਮਿਤ ਕਰ ਦਿੱਤੀ ਹੈ। ਇਸ ਨਾਲ ਦਵਾਈਆਂ ਦੀਆਂ ਕੀਮਤਾਂ ਵਿੱਚ 70% ਤੱਕ ਦੀ ਕਮੀ ਆਉਣ ਦੀ ਸੰਭਾਵਨਾ ਹੈ। ਉੱਘੇ ਅਦਾਕਾਰ ਨਾਨਾ ਪਾਟੇਕਰ ਦਾ ਅੰਤਿਮ ਸੰਸਕਾਰ ਮਹਾਰਾਸ਼ਟਰ ਦੇ ਪੁਣੇ ਚ ਪੂਰੇ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ ਤੇ ਕ੍ਰਿਕਟ ਵਿੱਚ ਭਾਰਤ ਤੇ ਵੈਸਟ ਇੰਡੀਜ਼ ਵਿਚਕਾਰ 2020 ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਸ਼ਾਮ ਰਾਂਚੀ ਚ ਖੇਡਿਆ ਜਾਏਗਾ। ਇਸ ਦੇ ਨਾਲ ਹੀ ਖ਼ਬਰਾਂ ਦਾ

0: ਦੀ ਸੰਭਾਵਨਾ ਹੈ। ਉੱਘੇ ਅਦਾਕਾਰ ਨਾਨਾ ਪਾਟੇਕਰ ਦਾ ਅੰਤਮ ਸੰਸਕਾਰ ਮਹਾਰਾਸ਼ਟਰ ਦੇ ਪੁਣੇ ਚ ਪੂਰੇ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ ਤੇ ਕ੍ਰਿਕਟ ਵਿਚ ਭਾਰਤ ਤੇ ਵੈਸਟ ਇੰਡੀਜ਼ ਵਿਚਕਾਰ 2020 ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਸ਼ਾਮ ਰਾਂਚੀ ਚ ਖੇਡਿਆ ਜਾਏਗਾ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਨਮਸਕਾਰ।
1: ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸਮਾਂ ਹੋ ਗਿਆ ਹੈ ਪੰਜਾਬੀ ਫਿਲਮੀ ਗੀਤਾਂ ਦੇ ਸਾਡੇ ਪ੍ਰੋਗਰਾਮ ਮਹਿਕ ਪੰਜਾਬ ਦੀ ਦਾ ਤਿਆਓ ਸੁਣਨਾ ਪ੍ਰੋਗਰਾਮ ਮਹਿਕ ਪੰਜਾਬ ਦੀ ਇਸ ਛੋਟੇ ਜਿਹੇ ਸੰਦੇਸ਼ ਤੋਂ ਬਾਅਦ।
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਨਮਸਕਾਰ ਸਰੋਤਿਓ, ਇੱਕ ਵਾਰੀ ਫਿਰ ਸਵਾਗਤ ਹੈ ਤੁਹਾਡਾ ਪ੍ਰੋਗਰਾਮ, ਤੁਹਾਡਾ ਸਾਰਿਆਂ ਦਾ ਆਪਣਾ ਮਹਿਕ ਪੰਜਾਬ ਦੀ। ਇਹ ਪ੍ਰੋਗਰਾਮ ਹੈ ਜਿਹਦੇ ਵਿੱਚ ਪੰਜਾਬੀ ਫਿਲਮਾਂ ਦੇ ਚੋਣਵੇਂ ਗੀਤ ਜਿਹੜੇ ਨੇ ਤੁਹਾਨੂੰ ਸੁਣਾਏ ਜਾਂਦੇ ਨੇ। ਤੇ ਆਓ ਫਿਰ ਸ਼ੁਰੂ ਕਰੀਏ ਪ੍ਰੋਗਰਾਮ ਮਹਿਕ ਪੰਜਾਬ ਦੀ।

0: ਨਵਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਮਕਿਆ ਕਰਨਗੇ।
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਮਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
1: ਜੀ।
2: ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
3: ਵੀਡੀਓ ਲਾਈਕ ਕਰਨ ਤੇ ਪੈਸੇ ਮਿਲਣਗੇ?
4: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
5: ਜਾਣਕਾਰ ਬਣੋ, ਸੁਚੇਤ ਰਹੋ।
6: ਪ੍ਰੋਗਰਾਮ ਚੱਲ ਰਿਹਾ ਹੈ ਜੀ, ਤੁਹਾਡਾ ਸਾਰਿਆਂ ਦਾ ਮਨ ਪਸੰਦੀਦਾ ਮਹਿਕ ਪੰਜਾਬ ਦੀ, ਔਰ ਇਹਦੇ ਵਿੱਚ ਚੋਣਵੀਂ ਪੰਜਾਬੀ ਫਿਲਮਾਂ ਦੇ ਜਿਹੜੇ ਗੀਤ ਨੇ ਨਾ, ਉਹ ਤੁਹਾਨੂੰ ਸੁਣਾਏ ਜਾਂਦੇ ਨੇ। ਔਰ ਅਗਲਾ ਜਿਹੜਾ ਤੁਹਾਨੂੰ ਗੀਤ ਸੁਣਾਉਣ ਜਾ ਰਿਹਾ ਨਾ, ਉਸ ਗੀਤ ਨੂੰ ਗਾਇਆ ਹਰਭਜਨ ਮਾਨ ਨੇ। ਜੀ ਹਾਂ, ਹਰਭਜਨ ਮਾਨ ਦੀ ਬੁਲੰਦ ਤੇ ਦਿਲ ਕੰਨਵੀਂ ਆਵਾਜ਼, ਔਰ ਇਹਨੂੰ ਲਿਆ ਗਿਆ ਫਿਲਮ ਤੁਹਾਡੇ ਸਾਰਿਆਂ ਦੀ ਪਸੰਦੀਦਾ ਫਿਲਮ, ਜਿਹਨੇ ਪੰਜਾਬੀ ਇੰਡਸਟਰੀ ਨੂੰ ਮੋੜਾ ਪਾਇਆ। ਯਾਨੀ ਕਿ ਇੱਕ ਇਹੋ ਜਿਹਾ ਸਮਾਂ ਆਇਆ ਸੀ ਵਿੱਚ 1990 ਤੋਂ ਸੰਨ 2000 ਦੇ ਵਿੱਚ, ਜਦੋਂ ਪੰਜਾਬੀ ਇੰਡਸਟਰੀ ਦੀਆਂ ਜਿਹੜੀਆਂ ਫਿਲਮਾਂ ਉਹ ਬਣ

0: ਬੰਦ ਹੋ ਗਈਆਂ ਸੀ, ਲੇਕਿਨ ਇਸ ਫਿਲਮ ਨੇ ਇੱਕ ਵਾਰੀ ਫਿਰ ਲੋਕਾਂ ਨੂੰ ਖਿੱਚਿਆ ਪੰਜਾਬੀ ਫਿਲਮਾਂ ਵੱਲ। ਉਹ ਫਿਲਮ ਸੀ ਜੀ ਆਇਆਂ ਨੂੰ, ਸੰਨ 2002 ਦੇ ਵਿੱਚ ਆਈ ਇਹ ਫਿਲਮ। ਜਗਦੀਪ ਕੁਮਾਰ ਨੇ ਸੰਗੀਤਬੱਧ ਕੀਤਾ ਸੀ ਔਰ ਬਾਬੂ ਸਿੰਘ ਮਾਨ ਹੋਰਾਂ ਨੇ ਇਹਦੇ ਗੀਤ ਲਿਖੇ ਸਨ। ਤੇ ਆਓ ਫਿਰ ਸੁਣੀਏ ਹਰਮਨ ਮਾਨ ਦਾ ਗਾਇਆ ਇਹ ਗੀਤ,
1: ਇਸ਼ਕ ਜਿੰਨਾ ਦੇ

ਆਖਰ ਦੇ ਵਿੱਚ ਹੁਣ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਬੱਬੂ ਮਾਨ ਤੇ ਸਾਧਨਾ ਸਰਗਮ ਦਾ ਇੱਕ ਖਾਸ ਗੀਤ ਜਿਨ੍ਹਾਂ ਨੂੰ ਕੁੜੀਆਂ 'ਤੇ ਫਿਲਮਾਇਆ ਗਿਆ ਸੀ ਔਰ ਇਹ ਗੀਤ ਦੇ ਜਿਹੜੇ ਬੋਲ ਆ ਹਜੇ ਤੱਕ ਜਿਹੜੇ ਸੁਣਨ ਵਾਲੇ ਆ ਨਾ ਉਹਨਾਂ ਨੂੰ ਉਹਨਾਂ ਦੀ ਆਵਾਜ਼ ਦੀ ਯਾਦ ਦਿਵਾਉਂਦੇ ਨੇ ਉਸ ਫਿਲਮ ਦੀ ਆਵਾਜ਼ ਉਸਦੀ ਯਾਦ ਦਿਲਵਾਉਂਦੇ ਜਿਸ ਫਿਲਮ 'ਚ ਇਹਨੂੰ ਲਿਆ ਗਿਆ ਸੀ ਔਰ ਤੁਹਾਨੂੰ ਪਤਾ ਲੱਗ ਗਿਆ ਇਹਨੂੰ ਲਿਆ ਗਿਆ ਸੀ ਫਿਲਮ ਰੱਬ ਨੇ ਬਣਾਈਆਂ ਚੂੜੀਆਂ 'ਚੋਂ ਔਰ ਬੱਬੂ ਮਾਨ ਨੇ ਜਿਹੜਾ ਗੀਤ ਔਰ ਸੰਗੀਤ ਦੋਵੇਂ ਦਿੱਤੇ ਸਨ ਅਤੇ ਉਹ ਫਿਰ ਸੁਣਦੇ ਹਾਂ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਬੱਬੂ ਮਾਨ ਅਤੇ ਸਾਧਨਾ ਸਰਗਮ ਲਗਾਇਆ ਇਹ ਗੀਤ।

ਜੇ ਸੀ ਗੀਤ ਦੇ ਨਾਲ ਅੱਜ ਦਾ ਇਹ ਮਹਿਕ ਪੰਜਾਬ ਦੇ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ ਹੈ। ਆਪਣੇ ਦੋਸਤ ਗੌਰਵ ਨੇ ਇਸ ਪ੍ਰੋਗਰਾਮ ਨੂੰ

ਖਤਮ ਕਰਨ ਦੀ ਦਿਓ ਇਜਾਜ਼ਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਤੇ ਆਕਾਸ਼ਵਾਣੀ ਦਾ ਹੀ ਜਲੰਧਰ ਕੇਂਦਰ ਹੈ। ਔਰ ਸਮਾਂ ਹੋ ਗਿਆ ਕਿ ਚਾਪ ਮਾਰਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ ਵੱਲ ਨੂੰ।

ਨਮਸਕਾਰ ਸਰੋਤਿਓ, ਕੀ ਹਾਲ ਚਾਲ ਹੈ? ਤੁਹਾਡਾ ਰੇਡੀਓ ਬੇਲੀ ਗੌਰਵ ਤੁਹਾਡੇ ਨਾਲ ਹੈ ਔਰ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਕੀਤੀ ਹੈ ਫਿਲਮ ਸਾਵਨ ਭਾਦੋ ਦੇ ਇਸ ਗੀਤ ਦੇ ਨਾਲ। ਔਰ ਅੱਜ ਇਸ ਗੀਤ ਨੂੰ ਚਲਾਉਣ ਦਾ ਇੱਕ ਖਾਸ ਮਕਸਦ ਹੈ। ਇਹ ਗੀਤ ਗਾਇਆ ਮੁਹੰਮਦ ਰਫੀ ਹੋਰਾਂ ਨੇ ਔਰ ਇਸ ਗੀਤ ਨੂੰ ਫਿਲਮਾਇਆ ਗਿਆ ਹੈ ਭਾਨੂ ਰੇਖਾ ਗਣੇਸ਼ਨ 'ਤੇ। ਨਾਮ ਸੁਣਿਆ ਸੁਣਿਆ ਲੱਗਦਾ, ਕੀ ਲੱਗਦਾ? ਇਹ ਨਾਮ ਸੁਣਿਆ ਸੁਣਿਆ ਤਾਂ ਲੱਗਦਾ ਪਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਪਹਿਚਾਣ ਨਹੀਂ ਪਾਏ ਜੀ। ਮੈਂ ਗੱਲ ਕਰ ਰਿਹਾ ਰੇਖਾ ਜੀ ਦੀ, ਸਦਾਬਹਾਰ ਅਭਿਨੇਤਰੀ ਰੇਖਾ ਜੀ। ਇਹ ਉਹਨਾਂ 'ਤੇ ਫਿਲਮਾਇਆ ਗਿਆ ਗੀਤ ਨੂੰ ਜਿਨ੍ਹਾਂ ਦਾ ਪੂਰਾ ਨਾਮ ਹੈ ਭਾਨੂ ਰੇਖਾ ਗਣੇਸ਼ਨ। ਔਰ ਰੇਖਾ ਜੀ ਦਾ ਜਿਹੜਾ ਜਨਮ ਹੈ ਨਾ, ਉਹ 10 ਅਕਤੂਬਰ 1954 ਦੇ ਵਿੱਚ ਚੇਨਈ ਦੇ ਵਿੱਚ ਹੋਇਆ ਸੀ। ਯਾਨੀ ਕਿ

ਜੀ ਅਸੀਂ ਗੱਲ ਕਰ ਰਹੇ ਹਾਂ ਰੇਖਾ ਦੀ, ਮਹਾਨ ਅਦਾਕਾਰਾ ਰੇਖਾ, ਜਿਨ੍ਹਾਂ ਦਾ ਕੱਲ੍ਹ ਜਨਮਦਿਨ ਹੈ। ਔਰ ਆਕਾਸ਼ਵਾਣੀ ਪਰਿਵਾਰ ਵੱਲੋਂ, ਆਕਾਸ਼ਵਾਣੀ ਜਲੰਧਰ ਵੱਲੋਂ ਉਹਨਾਂ ਨੂੰ ਜਨਮਦਿਨ ਦੀਆਂ ਮੁਬਾਰਕਾਂ ਇੱਕ ਦਿਨ ਪਹਿਲਾਂ ਦੇ ਦਿੰਦੇ ਹਾਂ। ਅੱਜ ਮੇਰਾ ਇਹ ਪ੍ਰੋਗਰਾਮ ਹੈ ਤਾਂ ਮੈਂ ਕਿਹਾ ਜੀ ਪਹਿਲੇ ਹੀ ਉਹਨਾਂ ਨੂੰ ਜਨਮਦਿਨ ਦੀਆਂ ਮੁਬਾਰਕਾਂ ਦੇ ਦਈਏ। ਔਰ ਜੇ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਇੱਕ ਅਦਾਕਾਰਾ ਫੈਮਿਲੀ ਤੋਂ ਹੀ ਸੀ। ਉਹਨਾਂ ਦੇ ਪਿਤਾ ਜੀ ਮਹਾਨ ਅਭਿਨੇਤਾ ਜੈਮਨੀ ਗਣੇਸ਼ਨ ਔਰ ਮਾਤਾ ਜੀ ਅਭਿਨੇਤਰੀ ਪੁਸ਼ਪਵੱਲੀ, ਜਿਹੜੇ ਦਕਸ਼ਣ ਭਾਰਤ ਦੇ ਵਿੱਚ ਬਹੁਤ ਵੱਡਾ ਨਾਮ ਰੱਖਦੇ ਨੇ। ਔਰ ਬਚਪਨ 'ਚ ਵੈਸੇ ਉਹਨਾਂ ਦਾ ਕੋਈ

0: ਈਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ
2: ਦਿਲਾ ਵਿੱਚ ਡਬਣ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰ ਸਾਧਨਾ ਦੇ ਤਹਿਤ ਕਲਾਕਾਰ ਪੰਡਿਤ ਰਾਧੇ ਗੋਬਿੰਦ ਦਾਸ ਦਾ ਦਰੁਪਦ ਗਾਇਨ। ਰਾਗ ਸੀਗਾ ਆਸਵਾਰੀ ਔਰ ਭੈਰਵੀ। ਪਖਰਾਵਜ ਅਤੇ ਸੰਗਤ ਸਨ ਹਰੀਸ਼ ਚੰਦਰਪਤੀ, ਦਿਲਰੁਬਾ ਅਤੇ ਸਨ ਸੁਸ਼ਮੀਤ ਕੌਰ ਔਰ ਤੰਬੂਰੇ ਅਤੇ ਸਨ ਸੁਮਿਤ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ, ਅਤੇ ਆਓ ਝਾਤ ਮਾਰਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ ਦੇ ਵੱਲ।

ਅਤੇ ਵਿਕਰੀ ਤੇ ਮੁਨਾਫੇ ਦੀ ਸੀਮਾ 30% ਤੱਕ ਸੀਮਿਤ ਕਰ ਦਿੱਤੀ ਹੈ। ਇਸ ਨਾਲ ਦਵਾਈਆਂ ਦੀਆਂ ਕੀਮਤਾਂ ਵਿੱਚ 70% ਤੱਕ ਕਮੀ ਆਉਣ ਦੀ ਸੰਭਾਵਨਾ ਹੈ। ਵਸਤੂ ਅਤੇ ਸੇਵਾ ਟੈਕਸ GST ਕੌਂਸਲ ਨੇ ਟੈਕਸ ਅਧਿਕਾਰੀਆਂ ਦਾ ਗ੍ਰਿਫਤਾਰੀ ਦਾ ਅਧਿਕਾਰ ਖਤਮ ਕਰ ਦਿੱਤਾ ਹੈ। ਕੌਂਸਲ ਨੇ ਮੁਕੱਦਮਾ ਚਲਾਉਣ ਦੀ ਸੀਮਾ 1 ਕਰੋੜ ਰੁਪਏ ਤੋਂ ਵਧਾ ਕੇ 5 ਕਰੋੜ ਰੁਪਏ ਕਰ ਦਿੱਤੀ ਹੈ। ਤਮਿਲਨਾਡੂ, ਪੌਂਡੀਚੇਰੀ ਅਤੇ ਪੱਛਮੀ ਬੰਗਾਲ ਦੀਆਂ 5 ਵਿਧਾਨ ਸਭਾ ਸੀਟਾਂ ਅਤੇ ਆਸਾਮ ਦੀ 1 ਲੋਕ ਸਭਾ ਸੀਟ ਲਈ ਜ਼ਿਮਨੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ। ਉੱਘੇ ਅਦਾਕਾਰ ਨਾਨਾ ਪਾਟੇਕਰ ਦਾ ਅੰਤਿਮ ਸੰਸਕਾਰ ਮਹਾਰਾਸ਼ਟਰ ਦੇ ਪੁਣੇ 'ਚ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਅੱਜ ਸਰਕਾਰੀ ਸਕੂਲਾਂ ਵਿੱਚ ਮੈਗਾ PTM ਕਰਵਾਈ ਜਾ ਰਹੀ ਹੈ। 25 ਲੱਖ ਮਾਪੇ ਹੋਣਗੇ ਸ਼ਾਮਲ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਪਠਾਨਕੋਟ ਦੀਆਂ ਮੰਡੀਆਂ ਦਾ ਦੌਰਾ ਕੀਤਾ। ਕਿਹਾ ਹੁਣ ਤੱਕ ਕਿਸਾਨਾਂ ਨੂੰ ਖਰੀਦ ਦੇ 1,421 ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ। ਗੈਂਗਸਟਰਾਂ ਤੇ ਵਾਰ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਕੱਲ ਗੈਂਗਸਟਰਾਂ ਦੇ ਪਛਾਣੇ 557 ਟਿਕਾਣਿਆਂ ਤੇ ਛਾਪੇਮਾਰੀ ਕੀਤੀ। ਕੁੱਲ ਗ੍ਰਿਫਤਾਰੀਆਂ ਦੀ ਗਿਣਤੀ 77,071 ਹੋਈ। ਅਤੇ ਕ੍ਰਿਕਟ ਵਿੱਚ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ 5 20-20 ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਸ਼ਾਮੀ 7 ਵਜੇ ਰਾਂਚੀ ਵਿੱਚ ਖੇਡਿਆ ਜਾਏਗਾ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DNM 864 ਕਿਲੋਹਰਟਸ, FM ਬੈਂਡ 100.8 ਮੈਗਾਹਰਟਸ, FM ਬੈਂਡ 100.9 ਮੈਗਾਹਰਟਸ ਅਤੇ ਆਕਾਸ਼ਵਾਣੀ ਦੀ DTH ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਮਾਂ ਹੋ ਗਿਆ ਹੈ ਸਾਡੇ ਫੋਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼ ਦਾ, ਤੇ ਆਓ ਫਿਰ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਹੈਲੋ ਫਰਮਾਇਸ਼। ਨਮਸਕਾਰ ਸਰੋਤਿਓ, ਤੁਹਾਡੇ ਰੇਡੀਓ ਬੇਲੀ ਗੌਰਵ ਦੀ ਪਿਆਰ ਭਰੀ ਨਮਸਕਾਰ, ਇੱਕ ਵਾਰੀ ਫਿਰ ਸਵਾਗਤ ਹੈ ਆਕਾਸ਼ਵਾਣੀ ਜਲੰਧਰ ਦੇ ਵਿਹੜੇ ਔਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਹੈਲੋ ਫਰਮਾਇਸ਼। ਇਹ ਉਹ ਪ੍ਰੋਗਰਾਮ ਹੈ ਜਿਹਦੇ ਵਿੱਚ ਤੁਹਾਡੇ ਫਰਮਾਇਸ਼ੀ ਗੀਤ ਸੁਣਾਏ ਜਾਂਦੇ ਨੇ ਔਰ ਫਰਮਾਇਸ਼ੀ ਗੀਤ ਤੁਸੀਂ ਕਰਨੇ ਕਿੱਦਾਂ, ਬੜਾ ਆਸਾਨ ਕੰਮ ਹੈ। 0181-23-42-173 ਇਸ ਨੰਬਰ 'ਤੇ ਡਾਇਲ ਕਰੋ ਔਰ ਜੁੜ ਜਾਓ ਸਾਡੇ ਨਾਲ। ਜਦੋਂ ਤੱਕ ਸਾਡੇ ਪਹਿਲੇ ਕਾਲਰ ਦੋਸਤ ਜੁੜਦੇ ਨੇ, ਆਉਂ ਤੁਹਾਨੂੰ ਪੰਕਜ ਉਦਾਸ ਦਾ ਗਾਇਆ ਇਹ ਗੀਤ ਸੁਣਾਉਣ ਜਾ ਰਹੇ ਹਾਂ ਜਿਹਦੇ ਵਿੱਚ ਉਹਨਾਂ ਦੇ ਸਾਥੀ ਨੇ ਸਾਧਨਾ ਸਰਗਮ। ਵੈਸੇ ਅੱਜ ਕੱਲ੍ਹ ਇਸ ਗੀਤ ਦਾ ਇੱਕ ਪੰਜਾਬੀ ਰੂਪਾਂਤਰ ਗੀਤ ਬਹੁਤ ਚੱਲ ਰਿਹਾ ਅਤੇ ਅੱਜ ਕੱਲ੍ਹ ਬਹੁਤ ਰੀਲਾਂ ਵੀ ਬਣ ਰਹੀਆਂ ਉਹਦੇ 'ਤੇ, ਲੇਕਿਨ ਉਹਦਾ ਜਿਹੜਾ ਅਸਲੀ ਗੀਤ ਸੀ, ਜਿਹੜੀ ਅਸਲੀ ਟਿਊਨ ਹੈ, ਉਹ ਪੰਕਜ ਉਦਾਸ ਔਰ ਸਾਧਨਾ ਸਰਗਮ ਦੀ ਗਾਈ ਹੋਈ ਫਿਲਮ ਮੋਹਰਾ 'ਚੋਂ ਲਈ ਗਈ, ਜਿਹਨੂੰ ਸੰਗੀਤਬੱਧ ਕੀਤਾ ਹੈ ਵਿਜੂ ਸ਼ਾਹ ਹੋਰਾਂ ਨੇ ਔਰ ਲਿਖਿਆ ਸੀ ਇਹਦੇ ਬਾਰੇ। ਤਾਂ ਸੁਣਦੇ ਹਾਂ ਇਹ ਗੀਤ।

0: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ
1: ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼ ਔਰ ਸਾਡੇ ਪਹਿਲੇ ਕਾਲਰ ਦੋਸਤ ਸਾਡੇ ਨਾਲ ਜੁੜ ਚੁੱਕੇ ਨੇ ਉਹ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਦੇ ਹਾਂ ਨਮਸਕਾਰ ਜੀ ਕੌਣ ਬੋਲ ਰਹੇ ਨੇ
2: ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ
2: ਠੀਕ ਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਜੀ ਸਾਡਾ ਮਨ ਗਾਦ ਗਾਦ ਹੋ ਜਾਂਦਾ ਜੀ
1: ਇਹ ਬਿਲਕੁਲ ਜੀ ਬਾਗੋ ਬਾਗ ਕਰ ਦਿੱਤਾ ਆਪਣਾ ਤਾਰੁਫ ਕਰਵਾ ਦਿਓ ਕੌਣ ਬੋਲ ਰਹੇ ਹੋ
2: ਆਹੋ ਜੀ ਮੈਂ ਜੀ ਬਲਾਕੀ ਪੱਤੀ ਪਿੰਡ ਮੌੜਕੋ ਤੇ ਜ਼ਿਲ੍ਹਾ ਬਠਿੰਡਾ ਜੀ ਜੀ ਤੋਂ ਮੱਟੂ ਬੋਲਦਾ ਸਾਹਿਬ ਜੀ
1: ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ
2: ਧੰਨਵਾਦ ਜੀ ਜਿਉਂਦੇ ਰਹੋ ਬਾਦੇ ਰਹੋ ਬਾਬਾ ਨਾਲ ਹੋਈ ਚੜ੍ਹਦੀ ਕਲਾ ਚ ਰੱਖੇ ਜੀ
1: ਬਿਲਕੁਲ ਜੀ ਜਦੋਂ ਤੁਹਾਡੀਆਂ ਸਾਰਿਆਂ ਦੀਆਂ ਕਾਲਸ ਆਉਂਦੀਆਂ ਤੁਹਾਡਾ ਪਿਆਰ ਮਿਲਦਾ ਤੁਹਾਡੀ ਫਰਮਾਇਸ਼ਾਂ ਹੁੰਦੀਆਂ ਤਾਂ ਅਸੀਂ ਤਾਂ ਚੜ੍ਹਦੀ ਕਲਾ 'ਚ ਹੈਗੇ ਹੀ ਹਾਂ ਤੁਸੀਂ ਵੀ ਇਸੇ ਤਰ੍ਹਾਂ ਸਾਨੂੰ ਕਾਲ ਮਿਲਾਉਂਦੇ ਰਹੋ
2: ਸੁਖੀ ਜੀ ਪੇਸ਼ ਕਰਦੀ 6:30 ਵਜੇ ਬੁੱਧਵਾਰ ਨੂੰ ਪ੍ਰੋਗਰਾਮ ਚੱਲਦਾ ਜੀ ਫਰਮਾਇਸ਼ੀ
1: ਜੀ ਜੀ ਜੀ ਜੀ ਬਿਲਕੁਲ
2: ਸੁਖਜੀਤ ਭੈਣ ਰਿਟਾਇਰ ਹੋ ਗਈ ਤੁਹਾਡੇ ਇੰਨੇ ਸੋਹਣੇ ਪ੍ਰੋਗਰਾਮ 3-5 ਅਸੀਂ ਡੇਲੀ ਜੀ ਗੁਰਬਾਣੀ ਬਾਜ਼ਾਰ ਆਉਣ ਕਰਦੇ ਨਹੀਂ ਤੁਹਾਡਾ ਪ੍ਰੋਗਰਾਮ ਇੰਨੇ ਚੰਗੇ ਬਾਬਾ ਨਾਲ ਹੋ ਚੜ੍ਹਦੀ ਕਲਾ ਚ ਰੱਖੇ ਜੀ
1: ਜੀ ਬਿਲਕੁਲ ਜੀ ਦੇਖੋ ਤੁਹਾਨੂੰ ਤਾਂ ਸਾਡੇ ਸਾਰੇ ਪ੍ਰੋਗਰਾਮ ਰਟੇ ਹੋਏ ਨੇ ਇਹ ਹੈ ਇੱਕ ਚੰਗੇ ਔਰ ਪੁਰਾਣੇ ਸਰੋਤੇ ਦਾ ਜਿਹੜੀ ਪਹਿਚਾਣ ਦੀ ਗੱਲ ਕਰਾਂ ਨਾ ਤਾਂ ਫਿਰ ਅੱਜ ਕਿਹੜਾ ਗੀਤ ਸੁਣਨਾ ਤੁਸੀਂ
2: ਜੀ ਜੀ ਇਸੇ ਖੁਸ਼ੀ ਦੇ ਵਿੱਚ ਜੀ ਬਗਾਵਤ ਫਿਲਮ ਆ ਜੀ ਇੱਕ
1: ਜੀ
2: ਧਰਮਿੰਦਰ ਸਾਹਿਬ ਦੀ ਜੀ ਨਾ ਗਿਣਸਾ ਰੂਪ ਹੈ ਤੇਰਾ ਇਹ ਸ਼ਰਾਬ ਸਾਹਿਬ ਜੀ
1: ਲਓ ਜੀ ਇਹ ਗੀਤ ਸੁਣਾਉਣ ਜਾ ਰਹੇ ਹਾਂ ਆਨੰਦ ਬਖਸ਼ੀ ਨੇ ਇਸ ਗੀਤ ਨੂੰ ਲਿਖਿਆ ਔਰ ਲਕਸ਼ਮੀ ਲਕਸ਼ਮੀਕਾਂਤ ਪਿਆਰਾ ਲਾਲ ਜੀ ਲਓ ਜੀ ਆਓ ਫਿਰ ਸੁਣਦੇ ਹਾਂ ਤੁਹਾਡੀ ਪਸੰਦ ਦਾ ਬਗਾਵਤ ਫਿਲਮ ਦਾ ਇਹ ਗੀਤ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ
2: ਸਤਿ ਸ੍ਰੀ ਅਕਾਲ ਜੀ ਬਾਬਾ ਨਾਲ ਸਤਿ ਸ਼੍ਰੀ ਅਕਾਲ

0: ਤੁਸੀਂ ਵੀ ਜੁੜ ਸਕਦੇ ਹੋ ਸਾਡੇ ਨਾਲ 0181-23-42-173 ਇਸ ਨੰਬਰ ਨੂੰ ਡਾਇਲ ਕਰਕੇ, ਜਿਸ ਤਰ੍ਹਾਂ ਕਿ ਇਹ ਕਾਲਰ ਦੋਸਤ ਜੁੜ ਗਏ ਨੇ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ, ਕੌਣ ਬੋਲ ਰਹੇ ਨੇ?
1: ਮੈਂ ਜੀ ਕੁਲਦੀਪ ਸਿੰਘ ਬੋਲਦਾ, ਜ਼ਿਲ੍ਹਾ ਲੁਧਿਆਣਾ, 31 ਸਾਲ ਪੁਰਾਣਾ ਦੋਸਤ।
0: ਕੁਲਦੀਪ ਜੀ, ਬਹੁਤ ਬਹੁਤ ਸਵਾਗਤ ਹੈ, ਔਰ ਤੁਸੀਂ ਇੰਨੇ ਸਾਲ ਹੋ ਗਏ ਸਾਡੇ ਨਾਲ ਜੁੜੇ ਹੋ, ਇਹ ਤੁਹਾਡਾ ਜਿਹੜਾ ਪਿਆਰ ਹੈ ਨਾ ਆਕਾਸ਼ਵਾਣੀ ਦੇ ਨਾਲ, ਜੀ ਇਹ ਆਕਾਸ਼ਵਾਣੀ ਨਾਲ ਤੁਹਾਡਾ ਜਿਹੜਾ ਪਿਆਰ ਹੈ ਨਾ ਉਸ ਨੂੰ ਦਰਸਾਉਂਦਾ। ਤੋ ਅੱਜ ਫਿਰ ਕਿਹੜਾ ਗੀਤ ਸੁਣਨ ਦਾ ਦਿਲ ਕਰ ਰਿਹਾ? ਜੀ
1: ਗਾਣੇ ਦੇ ਬੋਲ ਹੈ ਜੀ, ਮਾਰ ਗਈ ਮੁਝੇ ਤੇਰੀ ਜੁਦਾਈ, ਜੱਟ ਗਈ ਇਹ ਤਨਹਾਈ।
0: ਦੇਖੋ ਜੀ, ਜੁਦਾਈ ਸੀਗੀ ਤੇ ਤੁਸੀਂ ਨੰਬਰ ਮਿਲਾ ਲਿਆ, ਹੁਣ ਤਾਂ ਜੁਦਾਈ ਨਹੀਂ ਰਹਿ ਗਈ, ਹੁਣ ਤਾਂ ਮਿਲਣ ਦਾ ਵੇਲਾ ਆ ਗਿਆ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਕਾਲ ਕੀਤੀ,
1: ਬਹੁਤ ਬਹੁਤ ਧੰਨਵਾਦ,
0: ਧੰਨਵਾਦ ਜੀ, ਅਸੀਂ ਤੁਹਾਡਾ ਗੀਤ ਚਲਾਉਂਦੇ ਹਾਂ। ਔਰ ਇਹਨਾਂ ਨੇ ਜੁਦਾਈ ਫਿਲਮ ਦਾ ਗੀਤ ਸੁਣਨਾ ਚਾਹਿਆ, ਜਿਹਨੂੰ ਕਿਸ਼ੋਰ ਕੁਮਾਰ ਔਰ ਆਸ਼ਾ ਭੋਂਸਲੇ ਨੇ ਆਪਣੀ ਆਵਾਜ਼ ਦਿੱਤੀ ਹੈ। ਲਿਖਿਆ ਆਨੰਦ ਬਖਸ਼ੀ ਨੇ ਔਰ ਇਹਦਾ ਸੰਗੀਤ ਦਿੱਤਾ ਹੈ ਲਕਸ਼ਮੀਕਾਂਤ ਪਿਆਰੇ ਲਾਲ ਨੇ। ਤੇ ਆਓ ਸੁਣਦੇ ਹਾਂ ਜੁਦਾਈ ਫਿਲਮ ਦਾ ਇਹ ਗੀਤ।

0: ਨਿੱਧੀ ਖਰੀਦ ਲਈ ਪੰਜਾਬ ਦੀਆਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਕੀਤੇ ਹਨ ਤਾਂ ਕਿ ਕਿਸਾਨ 17% ਤੱਕ ਦੀ ਨਮੀ ਵਾਲੇ ਝੋਨੇ ਦੀ ਕੀਮਤ ਤੁਰੰਤ ਪਾ ਸਕਣ
1: ਸੁੱਕਾ ਝੋਨਾ ਲਿਆਓ ਦਾਣੇ ਦਾਣੇ ਦੀ ਕੀਮਤ ਪਾਓ
2: ਤੇ ਤੁਸੀਂ ਸਾਡਾ ਨੰਬਰ ਮਿਲਾਓ ਔਰ ਆਪਣਾ ਗਾਣਾ ਆਕਾਸ਼ਵਾਣੀ ਜਲੰਧਰ ਤੇ ਲਵਾਓ ਜਿੱਦਾਂ ਕਿ ਇਹ ਕਾਲਰ ਦੋਸਤ ਆਉਣ ਲੱਗੇ ਨੇ ਨਮਸਕਾਰ ਜੀ ਕੌਣ ਬੋਲ ਰਹੇ ਨੇ
3: ਵੀਰ ਜੀ ਤੁਹਾਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
2: ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ
3: ਬਹੁਤ ਵਧੀਆ ਜੀ ਸਰ ਜੀ ਮੈਂ ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ ਬੋਲਦਾ ਜੀ
2: ਗਰਗ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ
3: ਸਰ ਜੀ ਤੁਹਾਡਾ ਵੀ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ
2: ਤਾਂ ਫਿਰ ਅੱਜ ਕੀ ਦਿਲ ਕਰ ਰਿਹਾ ਅੱਜ ਕਿਹੜਾ ਗੀਤ ਸੁਣਨਾ ਤੁਸੀਂ
3: ਅੱਜ ਸਰ ਇੱਕ ਬਹੁਤ ਹੀ ਰੋਮਾਂਟਿਕ ਰੋਮਾਨੀ ਜਿਹਾ ਗੀਤ ਹੈ ਰਫੀ ਸਾਹਿਬ ਜੀ ਦੀ ਆਵਾਜ਼ ਦੇ ਵਿੱਚ
2: ਜੀ ਜੀ
3: ਫਿਲਮ ਹੈ ਜੀ ਰੇਸ਼ਮ ਕੀ ਡੋਰੀ
2: ਜੀ
3: ਗੀਤ ਦਾ ਮੁਖੜਾ ਮੈਂ ਤਰੰਨਮ ਦੇ ਵਿੱਚ ਦੱਸ ਦੂੰਗਾ
2: ਬਿਲਕੁਲ ਜੀ ਬਿਲਕੁਲ
3: ਚੋਨੇ ਕੇ ਗਹਿਣੇ ਕਿਉਂ ਤੂਨੇ ਪਹਿਨੇ ਕਾਇਆ ਤੇਰੀ ਖੁਦ ਕੰਚਨ ਹੈ ਗੇਸੂ ਬਣਾਏ ਤੂੰ ਫੁੱਲ ਕਿਉਂ ਸਜਾਏ ਤੇਰਾ ਬਦਨ ਖੁਦ ਗੁਲਸ਼ਨ ਹੈ ਸੋਨੇ ਕੇ ਗਹਿਣੇ
2: ਵਾਹ ਜੀ ਵਾਹ
3: ਤੂਨੇ ਪਹਿਨੇ
2: ਵਾਹ ਜੀ ਵਾਹ ਮਤਲਬ ਅੱਧਾ ਗਾਣਾ ਤੁਸੀਂ ਸੁਣਾ ਦਿੱਤਾ ਹੁਣ ਬਾਕੀ ਸੁਣਾਈਏ ਕਿ ਨਾ ਜੀ ਜੀ ਜੀ ਜੀ ਬਿਲਕੁਲ ਤੁਸੀਂ ਸਾਨੂੰ ਕਾਲ ਕੀਤੀ ਇਹਦੇ ਲਈ ਬਹੁਤ ਬਹੁਤ ਸ਼ੁਕਰੀਆ ਔਰ ਤੁਹਾਡਾ ਗੀਤ ਚਲਾਉਣ ਜਾ ਰਿਹਾ ਛੋਟੇ ਜਿਹੇ ਸੰਦੇਸ਼ ਤੋਂ ਬਾਅਦ ਧੰਨਵਾਦ ਜੀ
3: ਕਾਲ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ
4: ਇੱਕ ਵਿਸ਼ੇਸ਼ ਸੂਚਨਾ ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ ਸੂਬਾ ਸਰਕਾਰ ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ

ਤਿਆ ਹੁਣ ਅਸੀਂ ਸੁਣਦੇ ਹਾਂ ਗਰਗ ਜੀ ਦੀ ਫਰਮਾਇਸ਼ 'ਤੇ ਫਿਲਮ ਰੇਸ਼ਮ ਕੀ ਡੋਰੀ 'ਚੋਂ ਲਿਆ ਗਿਆ ਇਹ ਗੀਤ ਜਿਹਨੂੰ ਗਾਇਆ ਮੁਹੰਮਦ ਰਫੀ ਹੋਰਾਂ ਨੇ ਸ਼ੰਕਰ ਜੈਕਿਸ਼ਨ ਨੇ ਸੰਗੀਤ ਦਿੱਤਾ ਹੈ ਔਰ ਇੰਡੀਵਰ ਨੇ ਬੋਲ ਲਿਖੇ ਨੇ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਸਰੋਤਿਓ, ਇਹ ਜਿੰਨੇ ਵੀ ਸੰਦੇਸ਼ ਔਰ ਸੂਚਨਾਵਾਂ ਹਨ, ਇਹ ਤੁਹਾਡੀ ਭਲਾਈ ਲਈ ਔਰ ਤੁਹਾਡੀ ਸੁਰੱਖਿਆ ਲਈ ਦੱਸੀਆਂ ਜਾਂਦੀਆਂ। ਇਹਨਾਂ ਨੂੰ ਨਾ ਸਿਰਫ ਸੁਣੋ ਬਲਕਿ ਇਹਨਾਂ 'ਤੇ ਅਮਲ ਵੀ ਕਰੋ। ਔਰ ਹੁਣ ਜਿਹੜੀ ਚੀਜ਼ 'ਤੇ ਤੁਸੀਂ ਅਮਲ ਕਰਨਾ ਹੈ ਉਹ ਹੈ 0181-2342-173। ਇਹ ਫੋਨ ਨੰਬਰ, ਇਹਦੇ 'ਤੇ ਕਾਲ ਡਾਇਲ ਕਰੋ, ਸਾਡੇ ਨਾਲ ਜੁੜੋ। ਅਗਲੇ ਕਾਲਰ ਦੋਸਤ ਆ ਗਏ ਨੇ ਜੀ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
2: ਮਖਮਲੀ,
1: ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
2: ਹਾਂਜੀ, ਮੇਰੇ ਦਾਦਾ ਜੀ ਬਹੁਤ ਰੇਡੀਓ ਸੁਣਦੇ ਆ, ਇਸ ਟਾਈਮ ਉਹ ਵੀ ਸੁਣਦੇ ਹੋਣਗੇ। ਉਹਨਾਂ ਦੀ ਫਰਮਾਇਸ਼ ਤੇ ਤੁਸੀਂ ਸੁਣਾ ਦੋ ਸਾਨੂੰ, ਬਾਰਡਰ ਪਿਕਚਰ ਦਾ ਕੋਈ ਵੀ ਗਾਣਾ ਸੁਣਾ ਸਕਦੇ ਆ ਜੀ।
1: ਲਓ ਜੀ, ਬਹੁਤ ਵਧੀਆ ਫਰਮਾਇਸ਼ ਕੀਤੀ ਹੈ ਤੁਸੀਂ। ਬਾਰਡਰ ਫਿਲਮ ਦੇ ਸਾਰੇ ਗੀਤ ਬਹੁਤ ਵਧੀਆ, ਔਰ ਤੁਸੀਂ ਕਿਹਾ ਕਿ ਬਾਰਡਰ ਫਿਲਮ ਦਾ ਗੀਤ ਸੁਣਾਵਾਂ ਤਾਂ ਜ਼ਰੂਰ ਸੁਣਾਵਾਂਗਾ। ਤੁਸੀਂ ਸਾਨੂੰ ਕਾਲ ਕੀਤੀ ਹੈ, ਸਾਡੇ ਨਾਲ ਜੁੜੇ ਹੋ, ਉਹਦੇ ਲਈ ਬਹੁਤ ਬਹੁਤ ਧੰਨਵਾਦ।
2: ਥੈਂਕ ਯੂ ਸਰ।
1: ਅਤੇ ਆਓ ਫਿਰ ਰੇਸ਼ਮ ਜੀ ਦੀ ਫਰਮਾਇਸ਼ 'ਤੇ ਬਾਰਡਰ ਫਿਲਮ ਦਾ ਉਹ ਗੀਤ ਸੁਣਾਉਣ ਜਾ ਰਿਹਾ ਜਿਹਨੂੰ ਬਹੁਤ ਘੱਟ ਸੁਣਿਆ ਜਾਂਦਾ। ਵੈਸੇ ਤਾਂ ਇਸ ਮੂਵੀ ਦੇ ਜਿਹੜੇ ਮੇਨ ਗੀਤ ਨੇ, ਚਾਹੇ ਉਹ ਸੰਦੇਸ਼ੇ ਆਤੇ ਹੈ ਜਾਂ ਤੋ ਚਲੂ, ਉਹ ਬਹੁਤ ਜ਼ਿਆਦਾ ਸੁਣੇ ਜਾਂਦੇ ਨੇ। ਇਸ ਗੀਤ ਨੂੰ ਉਨਾਂ ਨਹੀਂ ਸੁਣਿਆ ਗਿਆ। ਅਤੇ ਆਓ ਫਿਰ ਇਹ ਗੀਤ ਜਿਹੜਾ ਸੋਨੂ ਨਿਗਮ ਔਰ ਅਲਕਾ ਯਾਗਨਿਕ ਨੇ ਜਿਹਨੂੰ ਆਪਣੀ ਆਵਾਜ਼ ਦਿੱਤੀ ਹੈ, ਔਰ ਅਨੂ ਮਲਿਕ ਨੇ ਸੰਗੀਤ ਦਿੱਤਾ, ਜਾਵੇਦ ਅਖਤਰ ਨੇ ਇਹਦੇ ਬੋਲ ਲਿਖੇ ਨੇ। ਅਤੇ ਆਓ ਸੁਣਦੇ ਹਾਂ ਇਹ ਗੀਤ।

0: ਤੁਸੀਂ ਵੀ ਚਲੋ, ਕਿਉਂਕਿ ਸਮਾਂ ਜਿਹੜਾ ਹੁਣ ਘੱਟ ਰਹਿ ਗਿਆ। ਚਲੋ ਸਾਡੇ ਅੱਜ ਦੇ ਆਖਰੀ ਕਾਲਰ ਨਾਲ ਅਸੀਂ ਗੱਲਬਾਤ ਕਰਦੇ ਹਾਂ, ਵੇਖਦੇ ਹਾਂ ਕੌਣ ਹੈ, ਕਿੱਥੋਂ ਆਏ ਨੇ ਔਰ ਕਿਹੜੇ ਗੀਤ ਦੀ ਫਰਮਾਇਸ਼ ਕਰਨ ਜਾ ਰਹੇ ਨੇ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਹੈਲੋ ਗੁਰੂ ਭਾਅ ਜੀ, ਨਮਸਕਾਰ ਜੀ।
0: ਹੈਲੋ, ਨਮਸਕਾਰ ਜੀ, ਕੌਣ ਬੋਲ ਰਹੇ ਨੇ? ਦੂਰਦਰਸ਼ਨ ਦੀ ਬੈਕ ਸਾਈਡ ਤੋਂ ਤੁਸੀਂ ਆਕਾਸ਼ਵਾਣੀ ਦੀ ਫਰੰਟ ਸਾਈਡ ਤੇ ਪਹੁੰਚ ਗਏ ਹੋ। ਔਰ ਤੁਸੀਂ ਜਾਂਦੇ ਜਾਂਦੇ ਗੱਡੀ ਫੜ ਲਈ ਹੈ? ਜੀ ਬਿਲਕੁਲ ਬਿਲਕੁਲ। ਤੋ ਫਿਰ ਅੱਜ ਗੀਤ ਜਿਹੜਾ ਕਿਹੜਾ ਸੁਣਨਾ ਚਾਹੁੰਦੇ ਹੋ? ਅੱਛਾ ਜੀ, ਮਹਿੰਦਰ ਕਪੂਰ ਦੀ ਆਵਾਜ਼ ਚ ਤੁਸੀਂ ਡੋਲੀ ਫਿਲਮ ਦਾ ਟਾਈਟਲ ਸੌਂਗ ਸੁਣਨਾ ਚਾਹੁੰਦੇ ਹੋ? ਵੈਸੇ ਵੀ ਡੋਲੀ ਚੜ੍ਹ ਕੇ ਜਿਹੜੀ ਦੁਲਹਨ ਸਸੁਰਾਲ ਚੱਲੀ ਹੈ, ਸਾਡਾ ਪ੍ਰੋਗਰਾਮ ਵੀ ਜਿਹੜਾ ਹੈ ਸਸੁਰਾਲ ਵੱਲ ਨੂੰ ਯਾਨੀ ਅੰਤ ਵੱਲ ਨੂੰ ਪਹੁੰਚ ਗਿਆ। ਔਰ ਤੁਸੀਂ ਸਾਡੇ ਅੱਜ ਦੇ ਆਖਰੀ ਕਾਲਰ ਹੋ, ਇਹਦੇ ਲਈ ਮੁਬਾਰਕਬਾਦ।
1: ਚਲੋ,
0: ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਸੀਂ ਕਾਲ ਕੀਤੀ ਸਾਡੇ ਨਾਲ ਜੁੜੇ। ਇਹ ਸਨ ਬਿੱਟੂ ਜੀ, ਔਰ ਜਿਨ੍ਹਾਂ ਨੇ ਅੱਜ ਸਾਡੀ ਆਖਰੀ ਕਾਲ ਜਿਹੜੀ ਉਹ ਮਿਲਾ ਲਈ ਹੈ, ਔਰ ਇਹਨਾਂ ਨੇ ਫਰਮਾਇਸ਼ ਕੀਤੀ ਹੈ ਮਹਿੰਦਰ ਕਪੂਰ ਦੇ ਗਾਏ ਇਸ ਗੀਤ ਦੀ, ਜਿਹਨੂੰ ਲਿਆ ਗਿਆ ਫਿਲਮ ਡੋਲੀ ਦੇ ਵਿੱਚੋਂ। 1969 ਦੇ ਵਿੱਚ ਇਹ ਫਿਲਮ ਆਈ ਸੀਗੀ ਔਰ ਰਜਿੰਦਰ ਕ੍ਰਿਸ਼ਨ ਨੇ ਇਹਦੇ ਗੀਤ ਨੂੰ ਲਿਖਿਆ ਸੀ, ਰਵੀ ਨੇ ਸੰਗੀਤਬੱਧ ਕੀਤਾ ਸੀ। ਔਰ ਇਹ ਜਿਹੜਾ ਗੀਤ ਹੈ, ਇਹ ਅਗਰ ਤੁਸੀਂ ਪੁਰਾਣੀਆਂ ਕੋਈ ਵੀਡੀਓ ਕੈਸੇਟਸ ਦੇਖੋ ਜਿਹਦੇ ਵਿੱਚ ਵਿਆਹ ਦੀ ਵੀਡੀਓ ਕੈਸੇਟਸ ਬਣੀਆਂ ਸੀ, ਅਤੇ ਜਦੋਂ ਵੀ ਡੋਲੀ ਜਾਂਦੀ ਸੀ ਤਾਂ ਇੱਦਾਂ ਦੇ ਗੀਤ ਚੱਲਦੇ ਹੁੰਦੇ ਸਨ। ਅਤੇ ਆਓ ਫਿਰ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਅਸੀਂ ਵੀ ਪ੍ਰੋਗਰਾਮ ਦੀ ਜਿਹੜੀ ਡੋਲੀ ਆ ਉਹ ਲੈ ਕੇ ਚੱਲਦੇ ਹਾਂ ਮਹਿੰਦਰ ਕਪੂਰ ਦੀ ਆਵਾਜ਼ ਦੇ ਵਿੱਚ, ਡੋਲੀ ਫਿਲਮ ਦਾ ਟਾਈਟਲ ਸੌਂਗ।

ਸਾਹਿਬ ਜਲੰਧਰ ਪੈਂਦੀ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ ਦੋਸਤੋ ਕਹਿੰਦੇ ਆ ਕਿ ਉੱਡਣ ਦੇ ਲਈ ਸਿਰਫ ਖੰਭ ਹੋਣਾ ਜ਼ਰੂਰੀ ਨਹੀਂ ਹੁੰਦਾ ਉਹਨਾਂ ਨੂੰ ਖੋਲਣ ਦੇ ਲਈ ਹੌਸਲਾ ਚਾਹੀਦਾ ਹਵਾ ਦੇ ਉਲਟ ਜਾਣ ਦੀ ਹਿੰਮਤ ਚਾਹੀਦੀ ਹੈ ਤੇ ਡਿੱਗ ਕੇ ਫਿਰ ਦੁਬਾਰਾ ਉੱਠਣ ਦਾ ਜਜ਼ਬਾ ਚਾਹੀਦਾ ਹਰ ਇਨਸਾਨ ਦੇ ਅੰਦਰ ਕੋਈ ਨਾ ਕੋਈ ਖੂਬੀ ਕੋਈ ਨਾ ਕੋਈ ਹੁਨਰ ਤੇ ਅਜਿਹੀ ਕੋਈ ਤਾਕਤ ਜ਼ਰੂਰ ਹੁੰਦੀ ਹੈ ਜੋ ਉਸ ਨੂੰ ਦੂਜਿਆਂ ਤੋਂ ਵੱਖਰਾ ਬਣਾਉਂਦੀ ਹੈ

0: ਫਰਕ ਸਿਰਫ ਇੰਨਾ ਹੀ ਹੁੰਦਾ ਹੈ ਕਿ ਕੋਈ ਆਪਣੇ ਅੰਦਰਲੇ ਖੰਭਾਂ ਨੂੰ ਪਛਾਣ ਲੈਂਦਾ ਤੇ ਕੋਈ ਸਾਰੀ ਉਮਰ ਆਪਣੀਆਂ ਕਮੀਆਂ ਹੀ ਗਿਣਦਾ ਰਹਿੰਦਾ। ਪਰ ਜੋ ਆਪਣੇ ਅੰਦਰਲੇ ਹੁਨਰ ਨੂੰ ਪਛਾਣ ਲੈਂਦੇ ਨੇ ਉਸ ਪਰਮਾਤਮਾ ਦਾ ਹਰ ਵੇਲੇ ਸ਼ੁਕਰਾਨਾ ਕਰਦੇ ਨੇ, ਉਸ ਦੀ ਦੇਣ ਨੂੰ ਮੰਨਦੇ ਨੇ, ਉਹ ਹਮੇਸ਼ਾ ਹੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੁੰਦੇ ਨੇ। ਤੇ ਅੱਜ ਦਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਬਿਲਕੁਲ ਲੈ ਕੇ ਅਸੀਂ ਤਿਆਰ ਹਾਂ ਤੁਹਾਡੀਆਂ ਫਰਮਾਇਸ਼ਾਂ ਦੇ ਨਾਲ। ਤੁਸੀਂ ਵੀ ਤਿਆਰ ਹੋ ਆਪਣੀ ਪਸੰਦ ਦੇ ਗੀਤ ਸੁਣਨ ਦੇ ਲਈ ਜੋ ਤੁਸੀਂ ਸਾਨੂੰ ਵਟਸਐਪ ਤੇ ਰਾਹੀਂ ਭੇਜੇ ਨੇ। ਹੁਣ ਇਸ ਵੇਲੇ ਤੁਸੀਂ ਕੋਈ ਵੀ ਮੈਸੇਜ ਨਹੀਂ ਕਰਨਾ, ਸਿਰਫ ਤੇ ਸਿਰਫ ਰੇਡੀਓ ਸੈੱਟ ਦੇ ਅੱਗੇ ਬੈਠ ਕੇ ਆਪਣੀ ਪਸੰਦ ਦੇ ਗੀਤ ਦਾ ਤੇ ਆਪਣੇ ਨਾਮ ਗ੍ਰਾਮ ਦਾ ਇੰਤਜ਼ਾਰ ਕਰਨਾ ਹੈ। ਖੂਬਸੂਰਤ ਸਫ਼ਰ ਤੁਹਾਡੇ ਨਾਲ ਤੈਅ ਕਰਾਂਗੇ ਖੂਬਸੂਰਤ ਗੀਤਾਂ ਦੇ ਨਾਲ, ਤੇ ਆਗਾਜ਼ ਇਸ ਸਫ਼ਰ ਦਾ ਕਰ ਰਹੇ ਹਾਂ ਅੰਮ੍ਰਿਤ ਮਾਨ ਦੇ ਗਾਏ ਇਸ ਗੀਤ ਦੇ ਨਾਲ।
1: ਆਓ ਦੁਨੀਆਂ ਨੇ ਮਾਰੇ ਅਸੀਂ ਤਾਨਾ ਮਾਲਕਾ, ਮੁੰਡੇ ਲਾ ਕੇ ਰੱਖਿਆ ਜ਼ਮਾਨਾ ਮਾਲਕਾ, ਸਾਹ ਲੈਣਾ ਭਾਵੇਂ ਅਸੀਂ ਭੁੱਲ ਸਕਦੇ, ਭੁੱਲਦੇ ਨੀ ਤੇਰਾ ਸ਼ੁਕਰਾਨਾ ਮਾਲਕਾ, ਭੁੱਲਦੇ ਨੀ ਤੇਰਾ

ਤੇ ਜ਼ਿੰਦਗੀ ਦੇ ਵਿੱਚ ਮੌਕੇ ਹਰ ਕਿਸੇ ਦੇ ਦਰਵਾਜ਼ੇ ਤੇ ਦਸਤਕ ਦਿੰਦੇ ਨੇ ਪਰ ਹਰ ਕੋਈ ਉਹਨਾਂ ਨੂੰ ਪਛਾਣ ਨਹੀਂ ਸਕਦਾ। ਕਈ ਲੋਕ ਹਾਲਾਤਾਂ ਤੋਂ ਡਰ ਕੇ ਆਪਣੇ ਸੁਪਨਿਆਂ ਨੂੰ ਛੋਟਾ ਕਰ ਲੈਂਦੇ ਨੇ ਤੇ ਕਈ ਮੁਸ਼ਕਲਾਂ ਨੂੰ ਪੌੜੀ ਬਣਾ ਕੇ ਆਪਣੀ ਮੰਜ਼ਿਲ ਦੇ ਵੱਲ ਵੱਧਦੇ ਨੇ ਤੇ ਸਾਡੀ ਵੀ ਮੰਜ਼ਿਲ ਹੁੰਦੀ ਹੈ ਜੀ ਤੁਹਾਡੀਆਂ ਫਰਮਾਇਸ਼ਾਂ ਨੂੰ ਪੂਰਾ ਕਰਨ ਦੀ, ਤੁਹਾਡੀ ਪਸੰਦ ਦੇ ਗੀਤ ਤੁਹਾਡੇ ਤੱਕ ਪਹੁੰਚਾਉਣ ਦੀ। ਤੇ ਉਹ ਸਿਲਸਿਲਾ ਸ਼ੁਰੂ ਕਰਦੇ ਹਾਂ ਤੁਹਾਡੇ ਮੈਸੇਜਸ ਦੇ ਨਾਲ। ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਪਹਿਲਾ ਮੈਸੇਜ ਅਸੀਂ ਲੈ ਰਹੇ ਹਾਂ ਇਹ ਪਿੰਡ ਸਾਬੋਆਣਾ ਫਾਜ਼ਿਲਕਾ ਤੋਂ ਸਾਨੂੰ ਮਿਲਿਆ। ਕਰਨ ਕੰਬੋਜ, ਚਰਨ ਕੰਬੋਜ, ਰਿਆਂਸ਼, ਮਾਨਵ, ਅਮਰੀਤ ਤੇ ਪ੍ਰੀਸ਼ ਕੰਬੋਜ ਉਹਨਾਂ ਨੇ ਲਿਖਿਆ ਹੈ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਹੈ ਜੀ ਜੀ ਆਰ ਪੌਲ ਤੇ ਪੂਰਾ ਪੌਲ ਪਰਿਵਾਰ ਸਰਾਭਾ ਨਗਰ ਜਲੰਧਰ ਤੋਂ। ਕਹਿੰਦੇ ਸਤਿੰਦਰ ਸਰਤਾਜ ਦਾ ਗੀਤ ਅਸੀਂ ਸੁਣਨਾ ਹੈ, ਜ਼ਰੂਰ ਤੁਹਾਨੂੰ ਇਹ ਵੀ ਗੀਤ ਸੁਣਾਵਾਂਗੇ। ਤੇ ਅਗਲਾ ਜਿਹੜਾ ਮੈਸੇਜ ਸਾਨੂੰ ਮਿਲਿਆ ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜਿੰਦ ਹਰਿਆਣਾ ਤੋਂ। ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਤੇ ਕਰਮਜੀਤ ਕੌਰ ਉਹਨਾਂ ਦਾ ਇਹ ਮੈਸੇਜ ਸਾਨੂੰ ਮਿਲਿਆ। ਸਵਰਨ ਸਿੰਘ ਪਿੰਡ ਦੌਲੇਵਾਲ ਜ਼ਿਲ੍ਹਾ ਮੋਗਾ ਤੋਂ। ਇਸੇ ਤਰ੍ਹਾਂ ਇਹ ਮੈਸੇਜ ਅਗਲਾ ਬੇਅੰਤ ਸਿੰਘ ਬੱਸ ਸਟੈਂਡ ਜਲਾਲ ਦੀ ਬਾਤ ਤੋਂ ਸਾਨੂੰ ਕਰ ਰਹੇ ਨੇ। ਅਗਲਾ

ਸਾਨੂੰ ਮਿਲਿਆ ਗਾਉਂ ਜਾਂ ਖੋਤ ਰਾਜਸਥਾਨ ਤੋਂ ਸ਼ੰਭੂਦਿਆਲ ਖੱਟਕ, ਵਿਮਲਾ ਦੇਵੀ, ਅਮਰਜੀਤ ਖੱਟਕ, ਸੁੰਦਰ ਲਾਲ ਖੱਟਕ, ਜੋਗੇਸ਼ ਕੁਮਾਰ ਖੱਟਕ, ਦੀਪਕ ਕੁਮਾਰ ਖੱਟਕ ਤੇ ਕੁਮਾਰੀ ਪੂਜਾ ਖੱਟਕ। ਇਸੇ ਤਰ੍ਹਾਂ ਇੰਦਰਜੀਤ ਮੰਗਾ, ਨੀਲਮ ਮੰਗਾ, ਇਹਨਾਂ ਨੇ ਪਿਟਸਬਰਗ, ਕੈਲੀਫੋਰਨੀਆ, USA ਤੋਂ ਸਾਨੂੰ ਮੈਸੇਜ ਕੀਤਾ। ਅਗਲਾ ਮੈਸੇਜ ਹੈ ਜੀ, ਸਾਡੇ ਕੋਲ ਪਹੁੰਚਿਆ ਖੈਲ ਬਾਜ਼ਾਰ ਪਾਣੀਪਤ ਤੋਂ। ਨਰੇਸ਼ ਮਲਹੋਤਰਾ, ਨੀਟੂ, ਲਕਸ਼ ਮਲਹੋਤਰਾ, ਲਾਡੋ ਕੋਇਲ ਮਲਹੋਤਰਾ, ਪਾਪਾ ਜੀ ਨਾਨਕ ਚੰਦ ਮਲਹੋਤਰਾ, ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਊਸ਼ ਸਿੱਕਾ, ਕੋਇਲ ਸਿੱਕਾ ਤੇ ਡੁੱਗੂ ਭਾਵਿਕ ਸਿੱਕਾ, ਉਹਨਾਂ ਦਾ ਮੈਸੇਜ ਹੈ। ਤਪਾ ਮੰਡੀ ਤੋਂ ਸ਼ਮਸ਼ੇਰ ਸਿੰਘ ਹਾਂਸ, ਬੇਟੀ ਕਿਰਨ ਹਾਂਸ, ਦੋਤਾ ਚਨਵੀਰ, ਸਤਪਾਲ ਮਾਨ, ਉਹਨਾਂ ਨੇ ਮੈਸੇਜ ਸਾਨੂੰ ਕੀਤਾ। ਇਸੇ ਤਰ੍ਹਾਂ ਜਸਪਾਲ ਭਾਰਤੀ, ਵੀਨਾ ਭਾਰਤੀ, ਸੁਰਿੰਦਰ, ਮਨਦੀਪ, ਡਿੰਪਲ, ਯੁਵਰਾਜ, ਹੈਪੀ, ਹਰਪ੍ਰੀਤ, ਉਹਨਾਂ ਨੇ ਸਾਨੂੰ ਮੈਸੇਜ ਕੀਤਾ ਸਾਊਥ ਐਵਨਿਊ ਅਬੋਹਰ ਤੋਂ। ਤੇ ਕੁਲਦੀਪ ਮਾਨਕ ਦੀ ਆਵਾਜ਼ ਦੇ ਵਿੱਚ ਗੀਤ ਸੁਣਨ ਦੇ ਲਈ ਇਹਨਾਂ ਨੇ ਮੈਸੇਜ ਕੀਤਾ। ਤੇ ਆਓ ਫਿਰ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਕੁਲਦੀਪ ਮਾਨਕ ਤੇ ਯੁਧਵੀਰ ਮਾਨਕ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ ਸੁਣਦੇ ਹਾਂ।

ਬਿਲਕੁਲ ਦੋਸਤੋ, ਜਦੋਂ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਾਂ, ਲੋੜ ਮਹਿਸੂਸ ਕਰਦੇ ਹਾਂ, ਉਦੋਂ ਵੀ ਕਹਿੰਦੇ ਆਪਣੇ ਤੇ ਬੇਗਾਨਿਆਂ ਦਾ ਪਤਾ ਲੱਗਦਾ। ਪਰ ਆਕਾਸ਼ਵਾਣੀ ਜਲੰਧਰ ਨੂੰ ਮਾਣ ਹੈ ਕਿ ਉਹਨਾਂ ਦੇ ਪਿਆਰ ਕਰਨ ਵਾਲੇ ਸਰੋਤੇ ਬਿਲਕੁਲ ਆਕਾਸ਼ਵਾਣੀ ਦਾ ਸਾਥ ਹਮੇਸ਼ਾ ਦਿਲੋਂ ਨਿਭਾਉਂਦੇ ਰਹਿੰਦੇ ਨੇ, ਤੇ ਇਸੇ ਸਦਕਾ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਹੈ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨ ਦਾ, ਫੋਨ ਕਾਲਸ ਕਰਨ ਦਾ, ਚਿੱਠੀਆਂ ਪਾਉਣ ਦਾ, ਵੀ ਭਰਪੂਰ ਮਾਤਰਾ ਦੇ ਵਿੱਚ ਤੁਹਾਡਾ ਪਿਆਰ ਜਿਹੜਾ ਸਾਡੇ ਤੱਕ ਪਹੁੰਚਦਾ ਰਹਿੰਦਾ। ਤੇ ਹੁਣ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਮੈਸੇਜ ਸ਼ਾਮਿਲ ਕਰ ਰਹੇ ਹਾਂ, ਉਹਨਾਂ ਮੈਸੇਜ ਦੇ ਵਿੱਚ ਆਈਆਂ ਫਰਮਾਇਸ਼ਾਂ ਨੂੰ ਪੂਰਾ ਕਰ ਰਹੇ ਹਾਂ। ਤੇ ਬਹੁਤ ਸਾਰੇ ਮੈਸੇਜਿਸ ਦੇ ਵਿੱਚ ਸਾਨੂੰ ਸਤਿੰਦਰ ਸਰਤਾਜ ਤੇ ਗਾਏ ਗੀਤ ਦੇ ਲਈ ਫਰਮਾਇਸ਼ ਮਿਲੀ ਹੈ, ਤੇ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਨੂੰ ਉਹਨਾਂ ਦਾ ਹੀ ਗਾਇਆ ਸੁਣਾਵਾਂਗੇ। ਰਲੀ ਮਿਲੀ ਫਰਮਾਇਸ਼ ਤੁਹਾਡੇ ਸਭ ਦੀ। ਇਸ ਤਰ੍ਹਾਂ ਸੈਕਟਰ 18 ਚਕਾਦਰੀ ਜ਼ਿਲ੍ਹਾ ਯਮੁਨਾਨਗਰ ਹਰਿਆਣਾ ਤੋਂ ਵਿਨੇ ਮੋਹਨ ਖਾਰਵਨ, ਮੀਨਾਕਸ਼ੀ ਪਲੌਮਾ ਤੇ ਡਾਕਟਰ ਇਸ਼ਾਨੀ ਹੋਣਾ ਦਾ ਮੈਸੇਜ ਹੈ। ਅਗਲਾ ਮੈਸੇਜ ਸਾਨੂੰ ਮਨਦੀਪ ਸਿੰਘ ਦੀਪਾ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਮਿਲਿਆ ਹੈ। ਇਹ ਮੈਸੇਜ ਸਾਨੂੰ ਮਿਲਿਆ ਹੈ ਜੀ, ਇਹਨਾਂ ਨੇ ਕਾਦੀਆਂ ਤੋਂ ਕੀਤਾ ਹੈ। ਪ੍ਰੀਤੀ ਸ਼ਰਮਾ, ਡਾਕਟਰ ਅਸ਼ੋਕ ਭਾਰਤੀ, ਅਦੀਬ ਬਿੰਦੂ, ਪਾਪਾ ਬਿੱਟੂ ਕਿਰਪਾ ਕਰਕੇ ਕਹਿੰਦੇ ਜੀ ਸਾਨੂੰ ਜਿਹੜੀ ਸਾਡੀ ਫਰਮਾਇਸ਼ ਆ ਜ਼ਰੂਰ ਸੁਣਾਈ ਜਾਵੇ। ਕਈ ਵਾਰੀ ਦੋਸਤ ਗੀਤ ਸਾਨੂੰ ਭੇਜਦੇ ਨੇ ਪਰ ਉਹ ਗੀਤ ਸਾਡੇ ਕੋਲ ਕੰਪਿਊਟਰ ਦੇ ਵਿੱਚ ਨਹੀਂ ਹੁੰਦੇ, ਜਿਸ ਕਾਰਨ ਉਹਨਾਂ ਦੀ ਫਰਮਾਇਸ਼ ਅਸੀਂ ਨਹੀਂ ਪੂਰੀ ਕਰ ਸਕਦੇ। ਪਰ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਡੀ ਫਰਮਾਇਸ਼ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ। ਤੇ ਅਗਲਾ ਮੈਸੇਜ ਸਾਨੂੰ ਮਿਲਿਆ ਜੀ, ਪਿੰਡ ਬੁਰਜ ਮਾਨਸਾ ਨੇੜੇ ਮੋੜ ਮੰਡੀ ਤੋਂ, ਰਾਮ ਸਿੰਘ ਤੱਗੜ, ਭਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ ਪੋਤਾ ਇਹਨਾਂ ਦਾ, ਤੇ ਮੀਤਾ ਰਾਣੀ ਤੱਗੜ ਪੋਤੀ ਹੈ ਜੀ, ਗੁਰਤੇਜ ਕੈਂਥ ਪਿੰਡ ਜਲੂਰ, ਇਸੇ ਤਰ੍ਹਾਂ ਵਿਸਾਖਾ ਨੰਬਰਦਾਰ ਪਿੰਡ ਬੁਰਜ, ਤੇ ਪੂਰਾ ਹੀ ਤੱਗੜ ਪਰਿਵਾਰ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਗਿਆ। ਪਿੰਡ ਖਾਨੇ ਕੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ ਕੌਲਧਾਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਸਿੰਘ ਤੇ ਮਨਤਾਜ ਉਹਨਾਂ ਦਾ ਮੈਸੇਜ ਹੈ। ਇਹ ਅਗਲਾ ਮੈਸੇਜ ਸਾਨੂੰ ਮਿਲਿਆ ਜੀ, ਪਿੰਡ ਨੰਗਲ ਖੇੜਾ ਨੇੜੇ ਫਗਵਾੜਾ ਤੋਂ ਬਾਲ ਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮਨੀਸ਼ ਸ਼ਰਮਾ, ਰਾਹੁਲ ਸ਼ਰਮਾ। ਇਸੇ ਤਰ੍ਹਾਂ ਅਗਲਾ ਮੈਸੇਜ ਹੈ ਜੀ ਸਾਡੇ ਕੋਲ ਮਿਲਿਆ, ਵੈਸ਼ਨਵ ਕਲੋਨੀ ਸਨਾਵਦ ਤੋਂ ਮੁਹੰਮਦ ਸਾਦਿਕ, ਮੁਸ਼ਤਾਕ ਅਹਿਮਦ, ਮੁਹੰਮਦ ਸ਼ਾਕੀਰ, ਮੁਹੰਮਦ ਅਲਕਮਾ ਖੱਤਰੀ, ਮੁਹੰਮਦ ਅਲਤਮਾਸ਼ ਖੱਤਰੀ, ਰਮੇਸ਼ ਗੋੜ ਤੇ ਮੁਹੰਮਦ ਸ਼ਾਦਾਬ ਖੱਤਰੀ ਉਹਨਾਂ ਦਾ। ਇਸੇ ਤਰ੍ਹਾਂ ਬਾਗਪਤ ਉੱਤਰ ਪ੍ਰਦੇਸ਼ ਤੋਂ ਸਾਨੂੰ ਮੈਸੇਜ ਮਿਲਿਆ, ਸੰਜੇ ਟਿੰਗੀਆ, ਨਮਨ ਟਿੰਗੀਆ, ਅਪਾਰ ਟਿੰਗੀਆ ਉਹਨਾਂ ਦਾ। ਅਗਲਾ ਮੈਸੇਜ ਅਸੀਂ ਲੈ ਰਹੇ ਹਾਂ ਜੀ, ਇਹ ਸਾਨੂੰ ਮਿਲਿਆ ਵਿਜੇ ਤੰਵਰ ਤੇ ਮਮਤਾ ਮੰਡੀ ਖਰੜ ਤੋਂ, ਇਹਨਾਂ ਨੇ ਸਾਨੂੰ ਮੈਸੇਜ ਭੇਜਿਆ। ਸੁਖਦੇਵ ਸਿੰਘ, ਨਰਿੰਦਰ ਕੌਰ, ਸਨੀ ਮਨੀ ਕਾਕਾ ਜਨਕ ਨਗਰ ਜਲੰਧਰ ਤੋਂ ਮੈਸੇਜ ਕਰ ਰਹੇ ਨੇ। ਨਿਊ ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ ਪ੍ਰੀਤਮ ਦਾਸ, ਸੱਤਿਆ ਦੇਵੀ, ਪੋਤਰੀ ਵਾਣੀਆ, ਪੋਤਰਾ ਅਰਮਾਨ, ਅਭਿਤਾਜ ਕੈਨੇਡਾ ਤੋਂ, ਦੈਵੀਕ ਤੇ ਕਾਕਾ ਗੁਰਨਿਵਾਸ ਤੇ ਪੂਰਾ ਹੀ ਪਰਿਵਾਰ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਗਿਆ। ਤੇ ਹੁਣ ਅਸੀਂ ਵੀ ਪਹੁੰਚ ਗਏ ਅਗਲੀ ਫਰਮਾਇਸ਼ ਵੱਲ, ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ।

ਦੋਸਤੋ ਸਾਡੀ ਜ਼ਿੰਦਗੀ ਵੀ ਕਿੰਨੀ ਅਜੀਬ ਹੈ ਨਾ। ਕਈ ਲੋਕ ਸਾਲਾਂ ਤੋਂ ਸਾਡੇ ਆਲੇ ਦੁਆਲੇ ਹੁੰਦੇ ਨੇ, ਫਿਰ ਵੀ ਦਿਲ ਦੇ ਨੇੜੇ ਨਹੀਂ ਆਉਂਦੇ, ਤੇ ਕਈ ਅਜਿਹੇ ਲੋਕ ਮਿਲ ਜਾਂਦੇ ਨੇ ਜਿਨ੍ਹਾਂ ਦੇ ਨਾਲ ਨਾ ਬਚਪਨ ਸਾਂਝਾ ਕੀਤਾ ਹੁੰਦਾ ਹੈ, ਨਾ ਸਕੂਲ ਦੀਆਂ ਯਾਦਾਂ, ਨਾ ਕੋਈ ਖੂਨ ਦਾ ਰਿਸ਼ਤਾ, ਪਰ ਫਿਰ ਵੀ ਉਹ ਦਿਲ ਦੇ ਬਹੁਤ ਆਪਣੇ ਬਣ ਜਾਂਦੇ ਨੇ। ਉਹ ਸਿਰਫ ਇਸ ਕਰਕੇ ਹੀ ਹੁੰਦਾ ਹੈ ਕਿਉਂਕਿ ਇੱਕ ਅਪਣੱਤ ਦਾ ਰਿਸ਼ਤਾ, ਇੱਕ ਆਪਣੇ ਆਪ ਨੂੰ ਨੀਵਾਂ ਰੱਖ ਕੇ ਸਾਹਮਣੇ ਵਾਲੇ ਨੂੰ ਅਹਿਮੀਅਤ ਦੇਣ ਦਾ ਰਿਸ਼ਤਾ ਜਿਹੜਾ ਹੁੰਦਾ ਹੈ, ਉਹ ਰਿਸ਼ਤਿਆਂ ਦੇ ਵਿੱਚ ਹਮੇਸ਼ਾ ਹੀ ਮਿਠਾਸ ਪੈਦਾ ਕਰਦਾ ਹੈ ਅਤੇ ਹਮੇਸ਼ਾ ਹੀ ਉਹਨਾਂ ਨੂੰ ਹਮੇਸ਼ਾ ਦੇ ਲਈ ਯਾਦਗਾਰ ਬਣਾ ਦਿੰਦਾ ਹੈ। ਅਤੇ ਬਿਲਕੁਲ ਪ੍ਰੋਗਰਾਮ ਦੇ ਵਿੱਚ ਹੁਣ ਵਧਾਂਗੇ ਅਸੀਂ ਅਗਲੇ ਗੀਤ ਦੇ ਵੱਲ। ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੀ ਨਜ਼ਰ ਕਰਾਂਗੇ ਅਤੇ ਇਸ ਗੀਤ ਨੂੰ ਸੁਣਨ ਦੇ ਲਈ ਰਲੀ ਮਿਲੀ ਫਰਮਾਇਸ਼ ਤੁਹਾਡੇ ਸਭ ਦੀ। ਇਸ ਤਰ੍ਹਾਂ ਜ਼ਿਲ੍ਹਾ ਮੁਰਾਦਾਬਾਦ ਗ੍ਰਾਮ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਪ, ਸ਼ੀਤਲ ਕਸ਼ਪ, ਸੋਨੂ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ੇ ਸੋਨੀ, ਮੋਹਨੀ, ਰਿਤਿਕ, ਬਲਵੀਰ ਸਿੰਘ, ਉਹਨਾਂ ਦਾ ਮੈਸੇਜ। ਇਸੇ ਤਰ੍ਹਾਂ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਜੋਗੇਸ਼ ਸ਼ਰਮਾ, ਮੈਂਡੀ ਸ਼ਰਮਾ,

ਸੌਰਵ ਸ਼ਰਮਾ, ਸਾਈਨਾ ਸ਼ਰਮਾ ਤੇ ਨਿਵਾਨ ਸ਼ਰਮਾ ਹੁਣਾਂ ਦਾ ਮੈਸੇਜ ਸਾਨੂੰ ਮਿਲਿਆ। ਇਹ ਅਗਲਾ ਮੈਸੇਜ ਸਾਨੂੰ ਮਿਲਿਆ ਹੈ ਜੀ ਗਵਰਧਨ ਬਿਹਾਰੀ ਕਲੋਨੀ ਦਿੱਲੀ ਤੋਂ। ਵੀਨਾ ਮਸਕੀਨ, ਤੁਲਸੀ ਮਸਕੀਨ, ਆਸ਼ੀਸ਼ ਰਾਜਾ, ਚੇਤਨਿਆ ਮਸਕੀਨ, ਮੇਘਾ ਮਸਕੀਨ, ਡੱਬੂ ਸਮਰਾਟ, ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੂ ਤੇ ਨਿਧਾਨ ਖੁਰਾਨਾ ਹੁਣਾਂ ਦਾ ਮੈਸੇਜ ਹੈ। ਇਸੇ ਤਰ੍ਹਾਂ ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਪ੍ਰਭਜੋਤ ਸੱਪਲ, ਮਨਜੋਤ ਸੱਪਲ ਹੁਣਾਂ ਦਾ ਮੈਸੇਜ ਸਾਨੂੰ ਮਿਲਿਆ। ਮੇਨ ਬਾਜ਼ਾਰ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਤੋਂ ਹੀ ਕਮਲਜੀਤ ਕੌਰ, ਅਜੀਤ ਕੌਰ, ਅਮਨਦੀਪ ਕੌਰ ਹੁਣਾਂ ਦਾ ਮੈਸੇਜ ਹੈ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਝੱਜਰ ਹਰਿਆਣਾ ਤੋਂ, ਬਿੱਟੂ ਭਾਟੀਆ, ਰੀਟਾ ਭਾਟੀਆ, ਰਜਤ ਭਾਟੀਆ ਤੇ ਮਿਆਂਕ ਭਾਟੀਆ ਹੁਣਾਂ ਦਾ। ਅਗਲਾ ਮੈਸੇਜ ਅਸੀਂ ਲੈ ਰਹੇ ਹਾਂ ਜਗਦੀਸ਼ ਮਠਾੜੂ, ਵੀਰਪਾਲ ਮਠਾੜੂ ਤੇ ਗੁਰਬਖਸ਼ ਮਠਾੜੂ ਮੋਗਾ ਤੋਂ ਇਨ੍ਹਾਂ ਨੇ ਮੈਸੇਜ ਕੀਤਾ। ਇਸੇ ਤਰ੍ਹਾਂ ਸਤੀਸ਼ ਕੁਮਾਰ ਬੰਸਲ ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬਾਲੀ ਤੋਂ ਪਹੁੰਚੇ ਨੇ। ਅਗਲੇ ਮੈਸੇਜ ਦੇ ਨਾਲ ਸਾਡੇ ਤੱਕ ਆਏ ਨੇ ਚੰਡੀਗੜ੍ਹ ਤੋਂ ਸਤੀਸ਼ ਅਨੇਜਾ, ਵਿਮਲਾ ਅਨੇਜਾ, ਸ਼ੇਫਾਲੀ, ਸ਼ੈਫੀ, ਮਾਸਟਰ ਡੇਵਿਸ। ਇਸੇ ਤਰ੍ਹਾਂ ਇਹ ਅਗਲਾ ਮੈਸੇਜ ਸਾਨੂੰ ਮਿਲਿਆ ਜੀ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਉਮੰਗ ਮਲਿਕ, ਆਕਾਂਸ਼ਾ ਮਲਿਕ, ਗੁੜੀਆ ਮਾਹੀ ਮਲਿਕ ਤੇ ਇਸ਼ਿਤਾ ਅਰੋੜਾ ਹੁਣਾਂ ਦਾ। ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਹੀ ਮਿੱਟੂ ਸੱਪਲ, ਸਮਰਜੋਤ ਸੱਪਲ ਤੇ ਫਤਿਹਜੋਤ ਸੱਪਲ ਹੁਣਾਂ ਦਾ ਮੈਸੇਜ ਸਾਨੂੰ ਮਿਲਿਆ। ਇਹ ਮੈਸੇਜ ਹੈ ਜੀ ਸਲਾਮਵਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਸੋਹਨ ਲਾਲ ਰਾਠੀ, ਓਮ ਪ੍ਰਕਾਸ਼ ਰਾਠੀ, ਸ਼ਗੁਨ ਰਾਠੀ, ਲਵਕੁਸ਼ ਵਰਮਾ, ਸ਼ਤਰਪਾਲ ਸਿੰਘ, ਰਜਿੰਦਰ ਸਿੰਘ, ਬਾਬੂ ਸਿੰਘ, ਕਾਕਾ ਭੱਟੀ, ਇਹਨਾਂ ਨੇ ਕਮਾਲਵਾਲਾ ਪਿੰਡ ਤੋਂ ਕੀਤਾ। ਗੁਰਮੇਜ ਸਿੰਘ ਮੇਰ ਵੀ ਪਹੁੰਚ ਗਏ ਨੇ ਇਹਨਾਂ ਦੇ ਨਾਲ ਮੈਸੇਜ ਦੇ ਵਿੱਚ ਤੇ ਇਹ ਮੈਸੇਜ ਸਾਨੂੰ ਮਿਲਿਆ। ਅਬਦੁਲ ਗਫਾਰ ਡਾਵਰ, ਖੁਸ਼ਨਸੀਬ ਅਬਦੁਲ ਹੱਕ ਡਾਵਰ, ਜੀਆ ਉਲ ਹੱਕ ਡਾਵਰ, ਮੁਹੰਮਦ ਉਮਰ ਡਾਰਵ ਡਾਵਰ ਤੇ ਇਹਨਾਂ ਨੇ ਸਾਨੂੰ ਮੈਸੇਜ ਕੀਤਾ। ਨਾਗਚੁਨ ਰੋਡ, ਸੰਜੇ ਕਲੋਨੀ, ਖੰਡਵਾ ਤੋਂ, ਪਾਟਾਪਾਰਾ ਛੱਤੀਸਗੜ੍ਹ ਤੋਂ ਸੋਹਨ ਜੋਸ਼ੀ ਉਹਨਾਂ ਦੇ ਨਾਲ ਨੇ। ਤੇ ਹੁਣ ਪ੍ਰੋਗਰਾਮ ਦੇ ਵਿੱਚ ਚੱਲਦੇ ਹਾਂ ਗੀਤ ਦੇ ਵੱਲ। ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਹੈ।

I'm not going to be able to do that.

I'm not going to be able to do that.

0: जवानी नहीं बदली स्टाइल गया है बदल। जो कहानियां हम सुनते आए देखते आए अब वही वैसी ही कहानी सुनाएगा डिजिटल।
1: डाउनलोड वेव्स OTT ऐप नाउ एंड वॉच फॉर फ्री।
2: श्रोतियां दी जानकारी लिए सूचित कीता जांदा है कि दिल्ली तो विशेष प्रसारण होने कारण 16 अक्टूबर 2026 तक पंजाबी खबरां दे प्रसारण समय विच तब्दीली कीती गई है। इस अनुसार 16 अक्टूबर 2026 तक पंजाबी खबरां हुण शाम 7:30 बजे दी बजाय रात 8:30 बजे प्रसारित कीतियां जाणगियां। सारे श्रोतियां नूं बेनती है कि कृपा करके नवे प्रसारण समय दा ध्यान रखण।
3: ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਧਮਕ ਜਲੰਧਰ ਪੈਂਦੀ ਤੇ ਇਸ ਪ੍ਰੋਗਰਾਮ ਦੇ ਵਿੱਚ ਬਿਲਕੁਲ ਤੁਹਾਡੀ ਪਸੰਦ ਦੇ ਗੀਤਾਂ ਦੀ ਧਮਕ ਪੈ ਰਹੀ ਹੈ ਤੇ ਹੁਣ ਅਗਲਾ ਗੀਤ ਜਿਸ ਦੀ ਧਮਕ ਪਏਗੀ ਉਹ ਹੈ ਅਮਰ ਨੂਰੀ ਤੇ ਸਰਦੂਲ ਸਿਕੰਦਰ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ। ਰਲੀ ਮਿਲੀ ਫਰਮਾਇਸ਼ ਤੁਹਾਡੇ ਸਭ ਦੀ ਇਸ ਤਰ੍ਹਾਂ ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ, ਮਨਜੀਤ ਕੌਰ ਬਠਿੰਡਾ ਦੀ, ਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ, ਦਰਸ਼ਨ ਸਿੰਘ ਸਮੂਹ ਬਰਾੜ ਪਰਿਵਾਰ, ਸੁਖਦੇਵ ਸਿੰਘ ਚੈਲ ਬੁਰਜ ਹਨੂਮਾਨਗੜ੍ਹ ਤੇ ਕੁਲਵੰਤ ਗਿੱਲ ਮਲੋਟ ਤੋਂ ਸਾਨੂੰ ਫਰਮਾਇਸ਼ ਕਰ ਰਹੇ ਨੇ। ਇਹ ਅਗਲੀ ਫਰਮਾਇਸ਼ ਸਾਨੂੰ ਮਿਲੀ ਹੈ ਸੈਯਦ ਮਸਰੂਰ, ਸ਼ਾਇਨਾ ਹਸਨ, ਨਾਜ਼ੀਆ ਇਬਰਾਹਿਮ, ਇਹਨਾਂ ਨੇ ਗਾਮ ਕੁਮਹਾਰ ਹੇੜਾ ਸਹਾਰਨਪੁਰ ਤੋਂ ਕੀਤੀ ਹੈ। ਇਹ ਅਗਲੀ ਫਰਮਾਇਸ਼ ਸਟੇਸ਼ਨ ਰੋਡ ਜਮਸ਼ੇਦਪੁਰ ਤੋਂ ਸਾਨੂੰ ਮਿਲੀ ਹੈ। ਹਰਜਿੰਦਰ ਸਿੰਘ ਭਾਟੀਆ, ਇੰਜਲ ਭਾਟੀਆ, ਸੋਨੂ ਭਾਟੀਆ, ਪੱਪੀ ਭਾਟੀਆ ਤੇ ਤਮੰਨਾ ਭਾਟੀਆ ਉਹਨਾਂ ਦੀ। ਇਸੇ ਤਰ੍ਹਾਂ ਹਰਜਿੰਦਰ ਸ਼ਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ ਪਿੰਡ ਨਥਾਣਾ ਬਠਿੰਡਾ ਤੋਂ ਫਰਮਾਇਸ਼ ਕਰ ਰਹੇ ਨੇ। ਟਾਲੀਵਾਲਾ ਬੋਦਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ ਚਤਰਥ, ਅਰਨਵ ਚਤਰਥ, ਲਾਜਵੰਤੀ ਅਤੇ ਅਨੀਤਾ ਰਾਣੀ ਉਹਨਾਂ ਦੀ ਫਰਮਾਇਸ਼ ਸਾਨੂੰ ਮਿਲੀ ਹੈ। ਇਹ ਮੈਸੇਜ ਸਾਨੂੰ ਮਿਲਿਆ ਹੈ ਜੀ ਭੋਪਾਲਗੜ੍ਹ ਰਾਜਸਥਾਨ ਤੋਂ, ਧਰਮਿੰਦਰ ਸ਼ਿੰਪਾ, ਕਪਿਲ ਸ਼ਿੰਪਾ, ਇਸ਼ਾਨ ਸ਼ਿੰਪਾ ਤੇ ਪੂਜਾ ਪਰਿਹਾਰ ਹੋਣਾ ਦਾ ਮੈਸੇਜ ਹੈ। ਅਗਲਾ ਮੈਸੇਜ ਸਾਨੂੰ ਮਿਲਿਆ ਹੈ ਜੀ ਮੁੱਲਾਪੁਰ ਦਾਖਾ ਮੰਡੀ ਤੋਂ, ਰਸਗੁੱਲਾ ਜੈਨ, ਬਰਗਰ ਜੈਨ, ਰਬੜੀ ਜੈਨ, ਬਿੱਟੂ ਜੈਨ, ਮੱਟੂ ਜੈਨ, ਨਿਊਜ਼ੀਲੈਂਡ ਤੋਂ ਦੀਪਕ ਜੈਨ, ਅਭਿਸ਼ੇਕ ਜੈਨ, ਮਨਜਿੰਦਰ ਸੰਧੂ, ਜਸ਼ਨ ਪ੍ਰੀਤ ਸੰਧੂ ਤੇ ਬੇਬੀ ਸੰਧੂ ਕਹਿੰਦੇ ਜੀ ਸਰ ਆ ਗਏ ਨੇ ਸਾਰੇ। ਤੇ ਇਸੇ ਤਰ੍ਹਾਂ ਜੀ ਦੋ ਦੋ ਤਿੰਨ ਤਿੰਨ ਵਾਰ ਇਹਨਾਂ ਨੇ ਮੈਸੇਜ ਆਪਣਾ ਰਿਪੀਟ ਕੀਤਾ। ਅਗਲਾ ਜਿਹੜਾ ਮੈਸੇਜ ਸਾਨੂੰ ਮਿਲਿਆ ਜੀ ਯਾਦਵ ਮਹੱਲਾ ਸਨਾਵਤ ਤੋਂ, ਦਲੀਪ ਮਾਲਾਕਾਰ, ਸੁਨੀਤਾ ਮਾਲਾਕਾਰ, ਯੋਗੇਸ਼ ਮਾਲਾਕਾਰ, ਮੁਸਕਾਨ ਮਾਲਾਕਾਰ, ਜਤਿੰਦਰ ਮਾਲਾਕਾਰ ਉਹਨਾਂ ਦਾ ਇਹ ਮੈਸੇਜ ਸਾਨੂੰ ਮਿਲਿਆ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਤੇ ਜੀ ਐਸ ਰਾਮਗੜੀਆ ਉਹਨਾਂ ਦਾ। ਅਗਲਾ ਮੈਸੇਜ ਹੈ ਦਤਰੰਗੀ ਭਾਟਾਪਾਰਾ ਛੱਤੀਸਗੜ੍ਹ ਤੋਂ, ਹੀਰਾਮਨੀ ਵਰਮਾ, ਪਾਰਸਮਨੀ ਵਰਮਾ, ਪੁਸ਼ਪਿੰਦਰ ਮਨੀ ਵਰਮਾ ਤੇ ਨੋਖੇ ਲਾਲ ਵਰਮਾ ਹੋਣਾ ਦਾ। ਪਿੰਡ ਕਬੂਲ ਸ਼ਾਹ ਖੁੱਬਨ, ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾਵਾ ਸਿੰਘ, ਬਲਕਰਨ, ਤਨੂ, ਪਵੀ, ਜੱਸੀ ਉਹਨਾਂ ਦਾ ਮੈਸੇਜ ਸਾਨੂੰ ਮਿਲ ਗਿਆ। ਇਹ ਮੈਸੇਜ ਸਾਨੂੰ ਮਿਲਿਆ ਹੈ ਜੀ ਮਾਮੂਲ ਬਾੜੀ ਮਹਾਰਾਸ਼ਟਰ ਤੋਂ, ਸੋਪਾਨ ਤਾਇੜੇ, ਪੀ ਐਸ ਨਵਾਕਰ ਤੇ ਬਸੰਤ ਰਾਓ ਭੋਜਨੀ ਤੇ ਮੋਹਲ ਕਰਾਂਗਲੇ ਹੋਣਾ ਦਾ। ਇਹ ਮੈਸੇਜ ਸਾਨੂੰ ਮਿਲਿਆ ਹੈ ਮੇਨ ਬਾਜ਼ਾਰ ਮੰਡੀ ਲਾਦੂਕਾ, ਜ਼ਿਲ੍ਹਾ ਫਾਜ਼ਿਲਕਾ ਤੋਂ ਅਨਮੋਲ ਚਾਵਲਾ, ਦੀਪਿਕਾ ਚਾਵਲਾ, ਕਿਰਨਾ ਚਾਵਲਾ ਤੇ ਵਾਰਿਸ ਚਾਵਲਾ ਤੇ ਪੂਰਾ ਵਾਰਿਸ ਪਰਿਵਾਰ ਹੈ ਜੀ। ਟੈਗੋਰ ਗਾਰਡਨ ਨਵੀਂ ਦਿੱਲੀ ਤੋਂ ਰਵਿੰਦਰ ਸਿੰਘ ਛਾਬੜਾ, ਇੰਦਰਜੀਤ ਕੌਰ ਛਾਬੜਾ ਤੇ ਸਵੇਟੀ ਛਾਬੜਾ ਉਹਨਾਂ ਦਾ ਮੈਸੇਜ ਸਾਨੂੰ ਮਿਲਿਆ ਹੈ। ਇਹ ਮੈਸੇਜ ਸਾਨੂੰ ਮਿਲਿਆ ਹੈ ਜੀ ਲਿਖਣ ਵਾਲੇ ਨੇ ਜੰਮੂ ਤੋਂ, ਇਹਨਾਂ ਨੇ ਸਾਨੂੰ ਮੈਸੇਜ ਕੀਤਾ ਹੈ। ਲਿਖਣ ਵਾਲੇ ਨੇ ਨੇਕ ਰਾਮ, ਜਸ਼ਪਾਲ, ਕੁੰਡੂ ਰਾਮ, ਬੇਵਾ ਰਾਮ ਤੇ ਕੁਸ਼ਲ ਚੰਦ ਉਹਨਾਂ ਦਾ ਇਹ ਮੈਸੇਜ ਸਾਨੂੰ ਮਿਲਿਆ। ਇਸੇ ਤਰ੍ਹਾਂ ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਬਹੁਤ ਹੀ ਰੰਗੀਨ ਜਿਹਾ ਮੈਸੇਜ, ਪੱਪੂ ਰਾਜਾ ਖੁਸ਼ਤੇਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਤੇਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜ਼ੂ, ਮਹਿਕ ਖੁਸ਼ਤੇਲ ਤੇ ਪੂਰਾ ਹੀ ਖੁਸ਼ਤੇਲ ਪਰਿਵਾਰ ਪਹੁੰਚ ਗਿਆ ਜੀ। ਪਿੰਡ ਕਾਤਰੋ ਤੋਂ ਅਮਰੀਕ ਸਿੰਘ ਔਲਖ, ਜਸਵਿੰਦਰ, ਸੁਖਨਪ੍ਰੀਤ, ਜਸ਼ਨਵਿੰਦਰ ਖੇੜੀ ਉਹਨਾਂ ਦਾ ਮੈਸੇਜ ਹੈ। ਤੇ ਚਾਰ ਖੰਬਾ ਚੌਂਕ ਤਰਨ ਤਾਰਨ ਸਾਹਿਬ ਤੋਂ ਦਲਜੀਤ ਸਿੰਘ ਫਟਾਫਟ, ਹਰਜਿੰਦਰ ਫਟਾਫਟ, ਸੋਨੀਆ, ਰੀਨੂ, ਟਿੰਕੂ, ਬੱਬੂ, ਅਮਨਪ੍ਰੀਤ ਅਤੇ ਅੰਮ੍ਰਿਤਪਾਲ ਫਟਾਫਟ ਉਹਨਾਂ ਦਾ ਮੈਸੇਜ ਹੈ। ਤੇ ਬਿਲਕੁਲ ਅਸੀਂ ਵੀ ਫਟਾਫਟ ਵੱਧ ਗਏ ਹਾਂ ਜੀ ਕੀਰਤ ਵੱਲ, ਅਮਰ ਨੂਰੀ ਤੇ ਸਰਦੂਲ ਸਿਕੰਦਰ ਦੀਆਂ ਆਵਾਜ਼ਾਂ ਦੇ ਵਿੱਚ ਕੀਰਤ ਤੁਹਾਡੇ ਤੱਕ ਪਹੁੰਚ ਰਿਹਾ ਹੈ।

0: ਕਰੂਗੇ ਹਵਰ
1: ਹਸਤ ਕੇ ਨਾ ਨਾਲ ਸਾਡੇ ਕਦੇ ਬੋਲਿਆ
0: ਸੱਚੇ ਰੱਬ ਕੋਲੋਂ ਡਰ
1: ਡੁੱਬ ਜੇ ਬਚੋਲਾ ਜਿਵੇਂ ਘਰ ਟੋਲਿਆ
0: ਤੇਰਾ ਸਰੂਜੇ ਹਵਰ
1: ਹਸਤ ਕੇ ਨਾ ਨਾਲ ਸਾਡੇ ਕਦੇ ਬੋਲਿਆ

ਬਿਲਕੁਲ ਅਸੀਂ ਵੀ ਆ ਗਏ ਆ ਜੀ ਤੁਹਾਡੀਆਂ ਹੋਰ ਫਰਮਾਇਸ਼ਾਂ ਦੇ ਨਾਲ ਪ੍ਰੋਗਰਾਮ ਤਮਕ ਜਲੰਧਰ ਪੈਂਦੀ ਦੇ ਵਿੱਚ ਤੇ ਹੁਣ ਅਗਲੀ ਫਰਮਾਇਸ਼ ਜਿਹੜੀ ਸਾਨੂੰ ਮਿਲੀ ਆ ਮਨਜੀਤ ਸ਼ੌਂਕੀ ਦੀ ਆਵਾਜ਼ ਦੇ ਵਿੱਚ ਗਾਇਆ ਗੀਤ ਸੁਣਨ ਦੇ ਲਈ ਮਿਲੀ ਆ ਇਹ ਫਰਮਾਇਸ਼ ਗੁਰਦਾਸਪੁਰ ਦੇ ਪਿੰਡ ਪੂਰੇਵਾਲ ਰਾਈਆਂ ਤੋਂ ਪਵਨ ਕੁਮਾਰ ਸ਼ਰਮਾ ਡਾਕਟਰ ਕਮਲ ਕੁਮਾਰ ਲਖਨਪਾਲ ਚੰਪਾ ਦੇਵੀ ਸ਼ੋਭਾ ਦੇਵੀ ਗੋਪੀ ਲਵ ਗੋਬਿੰਦ ਵਿਨੋਦ ਭਾਜੀ ਤੇ ਵਿਜੇ ਕੁੱਕੂ ਹੋਣਾ ਦਾ ਮੈਸੇਜ ਦੇ ਰਾਹੀਂ ਸਾਨੂੰ ਮਿਲੀ ਹੈ ਅਗਲਾ ਮੈਸੇਜ ਸਾਨੂੰ ਮਿਲਿਆ ਨਿਊ ਮਾਧੋਪੁਰੀ ਲੁਧਿਆਣਾ ਤੋਂ ਸੁਰਿੰਦਰ ਸ਼ਰਮਾ ਸੀਮਾ ਸ਼ਰਮਾ ਪ੍ਰਿੰਸ ਸ਼ਰਮਾ ਤੇ ਪੂਰਾ ਹੀ ਸ਼ਰਮਾ ਪਰਿਵਾਰ ਪਿੰਡ ਕਬੂਲਸ਼ਾਹ ਖੁੱਬਨ ਜ਼ਿਲ੍ਹਾ ਫਾਜ਼ਿਲਕਾ ਤੋਂ ਬਲਤੇਜ ਨਵਜੋਤ ਹਰਮਨ ਹੈਰੀ ਹੈਪੀ ਤੇ ਸਾਰਾ ਪਰਿਵਾਰ ਆਇਆ ਹੈ ਜੀ ਇਸੇ ਤਰ੍ਹਾਂ ਅਗਲਾ ਜਿਹੜਾ ਮੈਸੇਜ ਹੈ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ ਸੋਮਨਾਥ

ਲਿਆ ਉਨ੍ਹਾਂ ਦਾ ਮੈਸੇਜ ਸਾਨੂੰ ਮਿਲਿਆ ਹਰਜੀਤ ਕੈਂਥ ਮੌਜੀ ਕਲੋਨੀ ਡੱਬਾ ਲੁਧਿਆਣਾ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਇਹ ਮੈਸੇਜ ਸਾਨੂੰ ਮਿਲਿਆ ਪਦਮਾ ਟਾਕੀਜ਼ ਨੇਪਾ ਨਗਰ ਮੱਧ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ ਪੱਲਵੀ ਸ਼ਾਹ ਪ੍ਰਖਰ ਸ਼ਾਹ ਕੁਸ਼ਲ ਸ਼ਾਹ ਨੀਤੀ ਸ਼ਾਹ ਸੁਰਭੀ ਸ਼ਾਹ ਅਸ਼ਵਿਨ ਸ਼ਾਹ ਮੰਗਲਾਬੇਨ ਸ਼ਾਹ ਤੇ ਰਜਿੰਦਰ ਜੀ ਸ਼ਾਹ ਉਨ੍ਹਾਂ ਦਾ ਇਸੇ ਤਰ੍ਹਾਂ ਇਹ ਮੈਸੇਜ ਹੈ ਕੋਟਵਾ ਨਰਾਇਣਪੁਰ ਬਾਬਾ ਪੱਟੀ ਬੱਲੀਆਂ ਤੋਂ ਓਮ ਪ੍ਰਕਾਸ਼ ਰਾਏ ਊਸ਼ਾ ਰਾਏ ਅਮਿਤ ਕੁਮਾਰ ਰਾਏ ਹੈਪੀ ਰਾਏ ਦੁਬੀਹਾ ਨਿਵਾਦਾ ਜ਼ਿਲ੍ਹਾ ਗਾਜੀਪੁਰ ਤੋਂ ਪ੍ਰਤੀਕ ਰਾਏ ਰੋਸ਼ਨੀ ਰਾਏ ਤੇ ਪ੍ਰਾਂਜਲ ਰਾਏ ਉਨ੍ਹਾਂ ਦਾ ਮੱਖੂ ਤੋਂ ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ ਹੁਣੇ ਮੈਸੇਜ ਕਰ ਰਹੇ ਨੇ ਤੇ ਹੁਣ ਪ੍ਰੋਗਰਾਮ ਦੇ ਵਿੱਚ ਚੱਲਦੇ ਆ ਗੀਤ ਦੇ ਵੱਲ ਮਨਜੀਤ ਸ਼ੌਂਕੀ ਦੀ ਆਵਾਜ਼ ਦੇ ਵਿੱਚ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚਾ ਰਹੇ ਹਾਂ।

ਨਾਲ ਬਿਤਾਏ ਸਫ਼ਰ ਦੀ ਦਾਸਤਾਨ ਲਿਖੂੰਗੀ, ਕਿੱਥੋਂ ਸ਼ੁਰੂ ਹੋਈ ਤੇ ਕਿੱਥੇ ਖਤਮ ਉਹ ਬਾਤ ਲਿਖੂੰਗੀ, ਕਿੰਜ ਬੀਤਿਆ ਸਮਾਂ ਕਿੰਜ ਹੋਈ ਪਰ ਬਾਤ ਲਿਖੂੰਗੀ, ਜਾਣੇ ਅਣਜਾਣੇ ਤੈਅ ਹੋਏ ਸਫ਼ਰ ਨੂੰ ਵਡਮੁੱਲੀ ਸੌਗਾਤ ਲਿਖੂੰਗੀ, ਤੈਨੂੰ ਮਿਲਣ ਦੀ ਆਸ ਨਹੀਂ ਸੀ ਰੱਬ ਤੇ ਹੋਈ ਕੋਈ ਕਰਾਮਾਤ ਲਿਖੂੰਗੀ, ਇੱਕ ਕਿਤਾਬ ਵਿੱਚ ਮੈਂ ਆਪਣੀ ਮੁਲਾਕਾਤ ਲਿਖੂੰਗੀ ਤੇ ਆਖਰੀ ਸਫ਼ੇ ਤੇ ਤੈਨੂੰ ਮਿਲ ਕੇ ਤੈਨੂੰ ਗਵਾਉਣ ਦੀ ਬਾਤ ਲਿਖੂੰਗੀ। ਤਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਵਿੱਚ ਹੁਣ ਅਗਲੀ ਫਰਮਾਇਸ਼ ਵੀ ਮਨਜੀਤ ਸ਼ੌਂਕੀ ਦੇ ਕਾਇ ਗੀਤ ਦੇ ਲਈ ਹੀ ਸਾਨੂੰ ਮਿਲੀ ਹੈ। ਲਿਖਣ ਵਾਲੇ ਨੇ ਡਾਇਮੰਡ ਕਲੋਨੀ ਬਟਾਲਾ ਸਿਟੀ ਤੋਂ ਰੋਹਿਤ ਕੁਮਾਰ, ਸੁਮਿਤ ਮਹਿਤਾ, ਸਾਕਸ਼ੀ ਗੁੜੀਆ, ਪ੍ਰੀਤੀ ਸ਼ਰਮਾ, ਬੇਬੀ ਅਮਿਕਾ ਅਸ਼ਰੀਆ ਤੇ ਇਹਨਾਂ ਨੇ ਇਸੇ ਗੀਤ ਨੂੰ ਸੁਣਨ ਦੇ ਲਈ ਸਾਨੂੰ ਮੈਸੇਜ ਕੀਤਾ। ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਸਾਨੂੰ ਮਿਲਿਆ ਹੈ ਜੀ, ਇਹ ਕਰਨ ਵਾਲੇ ਨੇ ਵੇਦ ਪ੍ਰਕਾਸ਼, ਪ੍ਰਜਾਪਤੀ, ਲਕਸ਼ਿਆ, ਇੰਜਲ, ਨੇਹਾ, ਅੰਜਲੀ, ਸ਼ੁਭਮ ਤੇ ਲਵਲੀ। ਇਹਨਾਂ ਨੇ ਸਾਨੂੰ ਪਿੰਡ ਕਰਾਲੀ ਜ਼ਿਲ੍ਹਾ ਪੰਚਕੂਲਾ ਤੋਂ ਮੈਸੇਜ ਕੀਤਾ। ਇਸੇ ਤਰ੍ਹਾਂ ਇਸ ਕੰਗ ਦੀ ਆਵਾਜ਼ ਦੇ ਵਿੱਚ ਗੀਤ ਸੁਣਨ ਦੀ ਫਰਮਾਇਸ਼ ਸਾਨੂੰ ਮਿਲੀ ਹੈ ਜੀ, ਪਿੰਡ ਬੜਿੰਗ।

ਬਠਿੰਡਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ ਭੂਰਾ ਸਿੰਘ ਗਹਿਲੋਤ ਅਗਲਾ ਮੈਸੇਜ ਸਾਨੂੰ ਮਿਲਿਆ ਜੀ ਪਿੰਡ ਸੰਤਪੁਰਾ ਰਾਜਸਥਾਨ ਤੋਂ ਟੇਕ ਸਿੰਘ ਸਿੱਧੂ ਪਿੰਡ ਲੇਪੋ ਗਹਿਰੀ ਤੋਂ ਗੁਰਮੀਤ ਸਿੰਘ ਪਿੰਡ ਵਜੀਤਪੁਰ ਭੋਮਾ ਤੋਂ ਬਲਜੀਤ ਸਿੰਘ ਤਿੰਨ ਚਾਰ ਪਿੰਡ ਬਿਲਕੁਲ ਇਕੋ ਮੈਸੇਜ ਦੇ ਵਿਚ ਰਲ ਕੇ ਸਾਡੇ ਤੱਕ ਪਹੁੰਚ ਗਏ ਨੇ ਇਸੇ ਤਰ੍ਹਾਂ ਪਿੰਡ ਧੋਲਾ ਕਿੰਗਰਾ ਨੇੜੇ ਮਲੋਟ ਤੋਂ ਜਗਤਾਰ ਸਿੰਘ ਜੱਗਾ ਇੰਦਰਪਾਲ ਕੌਰ ਮਨਦੀਪ ਸਿੰਘ ਰਮਨ ਰਾਣੀ ਬੇਟੀਆਂ ਕੁਲਦੀਪ ਕੌਰ ਬੱਬੂ ਰਾਣੀ ਨੀਤੂ ਰਾਣੀ ਮਲੋਟ ਪਿੰਡ ਤੋਂ ਜਗਤਾਰ ਗਿੱਲ ਕੁਲਵੰਤ ਗਿੱਲ ਉਹਨਾਂ ਦਾ ਮੈਸੇਜ ਸਾਨੂੰ ਮਿਲ ਗਿਆ ਪ੍ਰਵੀਨ ਪਿੰਕੀ ਤੇ ਭਾਨੂ ਇਹਨਾਂ ਨੇ ਨਿਊ ਚੰਡੀਗੜ੍ਹ ਤੋਂ ਸਾਨੂੰ ਜਿਹੜਾ ਆ ਮੈਸੇਜ ਕੀਤਾ ਪਿੰਡ ਸ਼ਾਹਪੁਰ ਮੈਤਪੁਰ ਤੋਂ ਬੂਟਾ ਸਿੰਘ ਵਿਜੇਪਾਲ ਸਿੰਘ ਅਜੇਪਾਲ ਸਿੰਘ ਪਾਹਲਜੋਤ ਸਿੰਘ ਅਨਾਹਤ ਕੌਰ ਲਵਪ੍ਰੀਤ ਕੌਰ ਪਰਵਿੰਦਰ ਕੌਰ ਹਰਪ੍ਰੀਤ ਕੌਰ ਗਗਨਦੀਪ ਸਿੰਘ ਉਹਨਾਂ ਦਾ ਮੈਸੇਜ ਸਾਨੂੰ ਮਿਲਿਆ ਇਸੇ ਤਰ੍ਹਾਂ ਪਿੰਡ ਐਲੂਣਾ ਮਾਨਿਆ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਤੋਂ ਦਰਸ਼ਨ ਸਿੰਘ ਅਵਤਾਰ ਸਿੰਘ ਇਹਨਾਂ ਨੇ ਜਬਰਜੰਗ ਸਿੰਘ ਚੀਮਾ ਤੇ ਇਹਨਾਂ ਦੇ ਹੋਰ ਪਰਿਵਾਰ ਦੇ ਮੈਂਬਰ ਸਾਹਿਬਾਨ ਆਪਣੇ ਨਾਮ ਲਿਖ ਕੇ ਭੇਜ ਰਹੇ ਨੇ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ ਸਿਟੀ ਦੀਵਾਨਾ ਗੁਰਵੰਸ਼ ਸਿੰਘ ਜੋੜਾ ਉਹਨਾਂ ਦਾ ਮੈਸੇਜ ਸਾਨੂੰ ਮਿਲ ਗਿਆ ਫਤਿਹਬਾਦ ਹਰਿਆਣਾ ਪੁਰਾਣੀ ਤਹਿਸੀਲ ਚੌਂਕ ਤੋਂ ਇੰਦਰਪਾਲਪੁਰੀ ਬਿੱਟੂ ਚੰਚਲਪੁਰੀ ਆਂਚਲਪੁਰੀ ਗਗਨਪੁਰੀ ਪੋਤਾ ਪ੍ਰਿੰਸਪੁਰੀ ਜੀਵਨ ਸਿੰਘ ਬੋਕ ਤੇ ਪੂਰਾ ਹੀ ਬੋਕ ਪਰਿਵਾਰ ਆਇਆ ਹੈ ਤੇ ਹੁਣ ਪ੍ਰੋਗਰਾਮ ਦੇ ਵਿਚ ਚੱਲੀਏ ਫਿਰ ਗੀਤ ਵੱਲ ਏ ਐਸ ਕੰਗ ਦੀ ਆਵਾਜ਼ ਦੇ ਵਿਚ ਇੱਕ ਗੀਤ ਪ੍ਰੋਗਰਾਮ ਦਾ ਅਗਲਾ ਤੁਹਾਡੇ ਤੱਕ ਪਹੁੰਚ ਰਿਹਾ ਹੈ।

ਬਿਲਕੁਲ ਨੱਚਦੇ ਟੱਪਦੇ ਹੋਏ ਅਸੀਂ ਆ ਗਏ ਆ ਜੀ ਮੁੜ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਫਰਮਾਇਸ਼ ਦੇ ਨਾਲ ਤੇ ਅਗਲੇ ਗੀਤ ਦੀ ਫਰਮਾਇਸ਼ ਸਾਨੂੰ ਮਿਲੀ ਹੈ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਗੀਤ ਸੁਣਨ ਦੇ ਲਈ ਤੇ ਇਸ ਗੀਤ ਦੀ ਰਲੀ ਮਿਲੀ ਫਰਮਾਇਸ਼ ਤੁਹਾਡੇ ਸਭ ਦੀ ਇਸ ਤਰ੍ਹਾਂ ਜ਼ਿਲ੍ਹਾ ਖਰਗੋਨ ਸਨਾਵਤ ਮੱਧ ਪ੍ਰਦੇਸ਼ ਤੋਂ ਮਾਸਟਰ ਅਸ਼ੋਕ ਵਰਮਾ ਅਰਚਨਾ ਵਰਮਾ ਅਨੁਜ ਵਰਮਾ ਆਯੂਸ਼ੀ ਵਰਮਾ ਰਮੇਸ਼ ਚੰਦਰ ਵਰਮਾ ਸ਼ੇਖ ਮੂਸਾ ਭਾਈਜਾਨ ਭਾਈ ਰਾਜਕੁਮਾਰ ਤੇ ਇਹਨਾਂ ਦੇ ਨਾਲ ਸੁਧਾਮਾ ਨਗਰ ਖੰਡਵਾ ਤੋਂ ਲਕਸ਼ਮੀ ਨੰਦਨੀ ਰੋਹਿਤ ਰਿਤੂ ਤੇ ਮੁਕੇਸ਼ ਜਗਤਾਪ ਹੋਣਾ ਦੀ ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਰਣਧੀਰ ਭਗਰਤ ਗੁਰਮੇਜੋ ਗੌਰਵ ਪ੍ਰਵੀਨ ਯੁਗਮ ਵਿਰੀਨ ਮਨਕੀਰਤ ਮਨਰਾਜ ਇਹਨਾਂ ਨੇ ਸਾਨੂੰ ਪਿੰਡ ਚੰਗੋੜੀ ਜ਼ਿਲ੍ਹਾ

ਨਗਰ ਤੋਂ ਮੈਸੇਜ ਕੀਤਾ ਰਮੇਸ਼ ਬਿੱਲਾ ਚਾਵਲਾ ਪਿੰਡ ਤੇ ਡਾਕਖਾਨਾ ਖੁਈਆ ਸਰਵਰ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਤੋਂ ਆਸਥਾ ਜੈਸ਼ਰੀ ਸੰਤੋਸ਼ ਚਾਵਲਾ ਹੇਮੰਤ ਦੀਪਕ ਰਮੇਸ਼ ਚਾਵਲਾ ਰਾਇਜਲ ਹੇਜ਼ਲ ਵਿਹਾਨ ਚਾਵਲਾ ਰਿਜੂ ਬੱਬੂ ਵਿਹੂ ਚਾਵਲਾ ਤੇ ਪੂਰਾ ਚਾਵਲਾ ਪਰਿਵਾਰ ਹੈ ਜੀ ਇਸੇ ਤਰ੍ਹਾਂ ਹਰਿੰਦਰ ਸਿੰਘ ਸੋਨੀ ਗਾਮ ਕੁਲਾਰਾ ਨਾਭਾ ਪੰਜਾਬ ਤੋਂ ਮੈਸੇਜ ਕਰ ਰਹੇ ਨੇ ਇਹ ਸਾਨੂੰ ਮਿਲਿਆ ਰਜ਼ਾਕ ਮੁਹੰਮਦ ਸ਼ਮੀਮ ਬੇਗਮ ਇਮਰਾਨ ਖਾਨ ਇਰਫਾਨ ਖਾਨ ਆਏ ਨੇ ਹਨੁਮਾਨਗੜ੍ਹ ਟਾਊਨ ਰਾਜਸਥਾਨ ਤੋਂ ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਗ੍ਰਾਮ ਨਾਗਰਾ ਕੋਹਰਾ ਜ਼ਿਲ੍ਹਾ ਰਾਜਨੰਦਾ ਗਾਂਵ ਛੱਤੀਸਗੜ੍ਹ ਤੋਂ ਬਬਲੂ ਸ਼ਾਹ ਯਮੁਨਾ ਦੇਵੀ ਸਾਹੂ ਪ੍ਰੇਮ ਪੂਜਾ ਦੁਸ਼ੰਤ ਪ੍ਰਾਂਜਲ ਸਮੀਕਸ਼ਾ ਬੇਬੀ ਅਰਾਧਿਆ ਸਾਹੂ ਹੁਣਾਂ ਦਾ ਇਸੇ ਤਰ੍ਹਾਂ ਇਹ ਮੈਸੇਜ ਮਿਲਿਆ ਨਿਸਾਰ ਸਲਮਾਨੀ ਨਸ਼ਾਦ ਸਲਮਾਨੀ ਬੇਬੀ ਆਲੀਆ ਤੇ ਅਯਾਨ ਬਾਬੂ ਧਨੋਰੀ ਤੇਲੀਵਾਲਾ ਤੋਂ ਇਨ੍ਹਾਂ ਨੇ ਸਾਨੂੰ ਮੈਸੇਜ ਕੀਤਾ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ ਪੂਨਮ ਗਗਨੇਜਾ ਵਿਸ਼ਾਲ ਪ੍ਰਿਆ ਦਿਸ਼ਾਨੀ ਤੇ ਨਿਹਿਤ ਆਹੂਜਾ ਹੁਣਾਂ ਦਾ ਮੈਸੇਜ ਹੈ ਹੀਰਾ ਬਾਗ ਜਗਰਾਉਂ ਤੋਂ ਜਗਦੀਸ਼ ਪਾਲ ਮਹਿਤਾ ਲੀਲਾਵਤੀ ਮਹਿਤਾ ਹਰਦੀਪ ਪਾਲ ਮਹਿਤਾ ਅੰਜੂ ਬਾਲਾ ਮਹਿਤਾ ਪਾਰੂਸ਼ੀ ਮਹਿਤਾ ਦੀਪਾਂਸ਼ੂ ਮਹਿਤਾ ਹੁਣਾਂ ਦਾ ਸਾਨੂੰ ਮੈਸੇਜ ਮਿਲਿਆ ਜੌਨ ਡਿਸਕਰੈਟੋ ਰੋਜ਼ੀ ਡਿਸਕਰੈਟੋ ਪਰਲ ਡਿਸਕਰੈਟੋ ਵਿਲੀਅਸ ਡਿਸਕਰੈਟੋ ਜਨਕਪੁਰੀ ਸਹਾਰਨਪੁਰ ਤੋਂ ਮੈਸੇਜ ਕਰ ਰਹੇ ਨੇ ਪਿੰਡ ਮਦੂਮਪੁਰ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਚੌਂਕ ਬੱਤੀਆਂ ਵਾਲਾ ਤੋਂ ਬਲਵਿੰਦਰ ਬਿੱਲਾ ਮਾਧੋਪੁਰੀ ਰਾਜਾ ਕੌਰ ਜੋਤੀ ਗੋਲਡੀ ਗੁਰੂ ਫਤਿਹ ਸਿੰਘ ਰਾਮ ਲਾਲ ਖਰੋੜਾ ਬਾਬੂ ਟਿਵਾਣਾ ਯੂਐਸਏ ਤੋਂ ਸਾਨੂੰ ਇਨ੍ਹਾਂ ਨੇ ਮੈਸੇਜ ਕੀਤਾ ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਗੁਲਾਮ ਸਾਬਿਰ ਰਾਹੀ ਮੈਂ ਰਾਜਾ ਹਾਂ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਇਨ੍ਹਾਂ ਨੇ ਮੈਸੇਜ ਕੀਤਾ ਮਹਿਸਘੇਟ ਨਾਭਾ ਤੋਂ ਸੋਮਦੱਤ ਜੋਤੀ ਰਾਣੀ ਕੈਰਵ ਗੁਰਮੰਨਤ ਉਨ੍ਹਾਂ ਦਾ ਮੈਸੇਜ ਸਾਨੂੰ ਮਿਲਿਆ ਰਮੇਸ਼ ਚੰਦਰ ਚੌਹਾਨ ਜੈ ਨਾਰਾਇਣ ਚੌਹਾਨ ਤਰਨਾ ਚੌਹਾਨ ਪ੍ਰਤੀਕ ਚੌਹਾਨ ਉਨ੍ਹਾਂ ਦਾ ਮੈਸੇਜ ਸਾਨੂੰ ਮਿਲਿਆ ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਜੀ ਕਲਾਨੌਰ ਤੋਂ ਨਰਿੰਦਰ ਸ਼ਰਮਾ ਕਿਰਨ ਸ਼ਰਮਾ ਨਿਤਿਨ ਤੇ ਮਿਆਂਕ ਸ਼ਰਮਾ ਹੁਣਾਂ ਦਾ ਪਿੰਡ ਚੰਦਵਾਜ਼ਾ ਫਰੀਦਕੋਟ ਤੋਂ ਅੰਗਰੇਜ਼ ਸਿੰਘ ਗੀਜਾ ਗੁਰਮੀਤ ਕੌਰ ਜਗਪ੍ਰੀਤ ਸਿੰਘ ਮਨਪ੍ਰੀਤ ਕੌਰ ਕਰਮਜੀਤ ਸਿੰਘ ਚਰਨਜੀਤ ਕੌਰ ਪੋਤੀਆਂ ਨਵਕੀਰਤ ਗੁਰਸੀਰਤ ਤੇ ਪੋਤਾ ਗੁਰਪ੍ਰਤਾਪ ਸਿੰਘ ਤੇ ਪੂਰਾ ਹੀ ਪੁਰਵਾ ਪਰਿਵਾਰ ਹੈ ਜੀ ਤੇ ਹੁਣ ਪ੍ਰੋਗਰਾਮ ਦੇ ਵਿਚ ਵਧਦੇ ਹਾਂ ਗੀਤ ਦੇ ਵੱਲ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿਚ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਹੈ।

ਬਿਲਕੁਲ ਜੀ, ਜਿਹੜੀ ਸਟੂਡੀਓ ਦੀ ਘੜੀ ਹੈ ਨਾ, ਉਹ ਸਾਨੂੰ ਕਹਿ ਰਹੀ ਹੈ ਕਿ ਸਮਾਂ ਬਹੁਤ ਥੋੜਾ ਰਹਿ ਗਿਆ ਹੈ ਇਸ ਪ੍ਰੋਗਰਾਮ ਦਾ। ਤੇ ਇਸ ਪ੍ਰੋਗਰਾਮ ਦੇ ਵਿੱਚ ਜਾਂਦੇ ਜਾਂਦੇ ਕੁਝ ਮੈਸੇਜ ਤੁਹਾਡੇ ਲੈ ਰਹੇ ਹਾਂ ਜੀ। ਇਹ ਮੈਸੇਜ ਸਾਨੂੰ ਮਿਲਿਆ ਹੈ ਜੀ ਹਰਜਿੰਦਰ ਸਿੰਘ ਬਰਾੜ, BPO ਜਿੱਦਾਂ ਜ਼ਿਲ੍ਹਾ ਬਠਿੰਡਾ ਤੋਂ ਇਹਨਾਂ ਨੇ ਕੀਤਾ। ਇਸੇ ਤਰ੍ਹਾਂ ਲਵਈ ਛੱਤੀਸਗੜ੍ਹ ਤੋਂ ਗੁਲਾਬ ਦਾਸ ਮਾਨਿਕਪੁਰੀ, ਰਾਜਾ ਦਾਸ ਮਾਨਿਕਪੁਰੀ, ਉਹਨਾਂ ਦਾ ਮੈਸੇਜ ਸਾਨੂੰ ਮਿਲਿਆ ਹੈ। ਪਿੰਡ ਥੇ ਕਲੰਦਰ ਤੋਂ ਕ੍ਰਿਸ਼ਨ ਭਾਗਲਾ, ਆਸ਼ਾ ਭਾਗਲਾ, ਸਾਜਨ ਭਾਗਲਾ, ਪ੍ਰਿੰਸ ਭਾਗਲਾ, ਰਜਨੀ ਭਾਗਲਾ, ਆਂਚਲ ਭਾਗਲਾ ਤੇ ਵੰਸ਼ ਭਾਗਲਾ, ਉਹਨਾਂ ਦਾ ਮੈਸੇਜ ਸਾਨੂੰ ਮਿਲਿਆ।

ਰੇਲਵੇ ਕਲੋਨੀ ਹਨੂਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਦੇ ਸਿੰਘ ਡਾਗਲਾ, ਹੈਪੀ ਡਾਗਲਾ, ਜੇਐਸ ਨਾਇਕ, ਸ਼ੋਭਾ ਨਾਇਕ ਤੇ ਪੂਰਾ ਹੀ ਡਾਗਲਾ ਪਰਿਵਾਰ ਹੈ ਜੀ। ਇਸੇ ਤਰ੍ਹਾਂ ਮਦਨ ਮੋਹਨ ਲਹਿਰ, ਸਰਬਜੀਤ ਲਹਿਰ, ਸੰਜੂ ਲਹਿਰ, ਨਿਤਿਕਾ ਲਹਿਰ, ਅਜੇ ਲਹਿਰ, ਏਂਜਲ ਲਹਿਰ, ਲਾਡਲਾ ਪੋਤਾ ਅਰਨਵ ਲਹਿਰ, ਉਨ੍ਹਾਂ ਦਾ ਮੈਸੇਜ ਸਾਨੂੰ ਮਿਲਿਆ ਮਨੀਲਾ ਫਿਲੀਪੀਨ ਤੋਂ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਹੈ ਜੀ ਪਿੰਡ ਚੰਦਮਾਰੀ ਤੋਂ। ਲਿਖਣ ਵਾਲੇ ਨੇ ਮੰਗਤ ਰਾਮ, ਜਗਦੀਸ਼ ਰਾਣੀ, ਸੰਦੀਪ ਮਿੱਡਾ, ਮਮਤਾ ਰਾਣੀ, ਅਭਿਸ਼ੇਕ ਮਿੱਡਾ ਤੇ ਦਿਵਿਆ। ਤੇ ਹੁਣ ਅੱਜ ਦੇ ਇਸ ਪ੍ਰੋਗਰਾਮ ਦੇ ਆਖਰੀ ਗੀਤ ਨੂੰ ਲੈ ਕੇ ਤੁਹਾਡੇ ਤੱਕ ਪਹੁੰਚ ਗਏ ਆਪਣੀ ਮੰਜ਼ਿਲ ਤੇ ਜੀ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਅੱਜ ਦੇ ਇਸ ਪ੍ਰੋਗਰਾਮ ਦਾ ਆਖਰੀ ਗੀਤ। ਤੇ ਇਸੇ ਗੀਤ ਦੇ ਨਾਲ ਮੈਨੂੰ ਪੂਜਾ ਹੰਡਾ ਨੂੰ ਅੱਜ ਦਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ। ਨਮਸਕਾਰ।

0: ਨਮਸਕਾਰ।
1: ਪ੍ਰੋਗਰਾਮ ਵਾਸਤੇ ਵੇੜੇ ਲੈ ਕੇ ਮੈਂ ਸਿਮਰਨ ਹਾਜ਼ਰ ਹਾਂ ਤੇ ਮੇਰੇ ਨਾਲ
0: ਹਰਪ੍ਰੀਤ ਵੀ ਹਾਜ਼ਰ ਹੈ ਜੀ। ਸਿਮਰਨ ਜੀ, ਕੀ ਹਾਲ ਚਾਲ ਹੈ ਤੁਹਾਡਾ?
1: ਬਹੁਤ ਵਧੀਆ ਹਾਲ ਹੈ ਹਰਪ੍ਰੀਤ, ਤੁਸੀਂ ਆਪਣਾ ਦੱਸੋ।
0: ਦੇਖੋ ਸਿਮਰਨ ਜੀ, ਜਦੋਂ ਅਸੀਂ ਰੇਡੀਓ ਆਉਣਾ ਹੁੰਦਾ ਨਾ, ਉਹ ਦਿਨ ਵਾਕਈ ਚਾਹ ਹੁੰਦਾ ਹੈ ਔਰ ਹਾਲ ਵੀ ਇੱਦਾਂ ਲੱਗਦਾ ਕਿ ਹਾਂ ਵੀ ਜ਼ਿੰਦਗੀ 'ਚ ਝਮੇਲੇ ਤਾਂ ਬਹੁਤ ਨੇ, ਪਰ ਫਿਰ ਵੀ ਅਸੀਂ ਸਰੋਤਿਆਂ ਨਾਲ ਮੁਲਾਕਾਤ ਕਰਨੀ ਹੁੰਦੀ ਹੈ, ਤੁਹਾਡੇ ਵਰਗੀ ਸ਼ਖਸੀਅਤਾਂ ਨਾਲ ਮਿਲਣਾ ਹੁੰਦਾ, ਤਾਂ ਮਨ ਖੁਸ਼ ਹੁੰਦਾ ਹੈ ਅਤੇ ਆਪਾਂ ਬੜੇ ਹੀ ਵਧੀਆ ਦਿਲ ਨਾਲ ਕਹਿੰਦੇ ਹਾਂ ਕਿ ਹਾਲ ਚਾਲ ਚੰਗਾ।
1: ਬਿਲਕੁਲ ਸਹੀ ਆਖਿਆ ਹਰਪ੍ਰੀਤ ਜੀ। ਦਰਅਸਲ ਜਿੱਦਣ ਆਪਾਂ ਰੇਡੀਓ 'ਤੇ ਆਉਂਦੇ ਹਾਂ ਨਾ, ਕੁਝ ਨਾ ਕੁਝ ਨਵਾਂ ਸਿੱਖੀ ਦਾ ਵੀ ਹੈ ਅਤੇ ਆਪਣੇ ਸਰੋਤਿਆਂ ਨੂੰ ਵੀ ਦੱਸੀਦਾ, ਹੈ ਨਾ
0: ਜੀ?
1: ਅਤੇ ਇਹ ਸਾਰੀਆਂ ਚੀਜ਼ਾਂ ਦੇ ਨਾਲ ਕਿਤੇ ਨਾ ਕਿਤੇ ਦਿਮਾਗ ਸਾਡਾ ਤਰੋ ਤਾਜ਼ਾ ਹੋ ਜਾਂਦਾ, ਅਤੇ ਜਦੋਂ ਦਿਮਾਗ ਤਰੋ ਤਾਜ਼ਾ ਹੋ ਗਿਆ ਤਾਂ ਤੁਸੀਂ ਆਪੇ ਖੁਸ਼ ਹੋ ਜਾਣਾ ਅਤੇ ਹਾਲ ਜਿਹੜਾ ਸਾਡਾ ਵਧੀਆ ਹੋ ਜਾਣਾ।
0: ਬਿਲਕੁਲ ਬਿਲਕੁਲ ਬਿਲਕੁਲ। ਜਿੱਦਾਂ ਨਵੀਂ ਚੀਜ਼ਾਂ ਦੀ ਤੁਸੀਂ ਗੱਲ ਕੀਤੀ, ਅਤੇ ਅੱਜ ਵੀ ਇੱਕ ਦਿਨ ਹੈ ਜੀ ਬੜਾ ਖਾਸ, ਔਰ
1: ਮੈਂ ਸਮਝ ਆ ਗਿਆ ਜੀ ਮੈਨੂੰ

0: ਪਹਿਲਾਂ ਲੱਗਾ ਸੀਗਾ ਕਿ ਮੈਂ ਖਤ ਲਿਖਾਂ ਇੱਕ ਜ਼ਰੂਰ।
1: ਅੱਛਾ।
0: ਤੇ ਖਤ ਲਿਖਾਂ ਸਰੋਤਿਆਂ ਦੇ ਨਾਲ।
1: ਅੱਛਾ ਜੀ।
0: ਦੇਖੋ ਸਰੋਤੇ ਲਿਖਦੇ ਆ ਨਾ ਵੈਸੇ ਤੇ ਖਤ ਸਾਨੂੰ, ਤੇ ਮੈਨੂੰ ਲੱਗਾ ਕਿ ਅੱਜ ਸਾਨੂੰ ਲਿਖ ਲੈਣਾ ਚਾਹੀਦਾ।
1: ਅੱਛਾ ਜੀ।
0: ਅੱਜ ਜਿਹੜਾ ਦਿਨ ਹੈ ਨਾ, ਅੱਜ ਵਰਲਡ ਪੋਸਟਲ ਦੇ ਵਿਸ਼ਵ ਡਾਕ ਦਿਵਸ
1: ਜੀ।
0: ਔਰ ਹਰਪ੍ਰੀਤ ਜੀ, ਇਹ ਥੋੜਾ ਜਿਹਾ ਆਪਣੇ ਸਰੋਤਿਆਂ ਨੂੰ ਦੱਸੀਏ ਕਿ ਭਾਵੇਂ ਅਸੀਂ ਇਹ ਗੱਲ ਕਹਿੰਦੇ ਆ ਲਓ ਜੀ ਹੁਣ ਕਿਤੇ ਚਿੱਠੀਆਂ ਰਹਿ ਗਈਆਂ, ਚਿੱਠੀਆਂ ਕੌਣ ਪਾਉਂਦਾ, ਨਹੀਂ ਚਿੱਠੀਆਂ ਹਾਲੇ ਵੀ
1: ਪੈਂਦੀਆਂ ਨੇ। ਬਿਲਕੁਲ
0: ਬਿਲਕੁਲ। ਤੇ ਕਹਿੰਦੇ ਨੇ ਕਿ ਇਹ ਅੱਜ ਦਾ ਜਿਹੜਾ ਥੀਮ ਆ ਇਸ ਦਿਨ ਦਾ 9 ਅਕਤੂਬਰ ਦਾ, ਉਹ ਥੀਮ ਆ ਇੱਕ ਡਾਕ ਨੈਟਵਰਕ ਤੇ ਬੇਅੰਤ ਸੰਭਾਵਨਾਵਾਂ।
1: ਬਿਲਕੁਲ ਜੀ। ਤੇ ਇਹ ਜਿਹੜਾ ਵਿਸ਼ਵ ਡਾਕ ਦਿਵਸ ਹੈ, ਜਦੋਂ ਅਸੀਂ ਵੈਸੇ ਵੀ ਡਾਕ ਦਿਵਸ ਦੀ ਗੱਲ ਕਰ ਲਈਏ ਜਾਂ ਜਨਰਲ ਗੱਲ ਕਰ ਲਈਏ, ਕੋਈ ਵੀ ਦਿਨ ਤਿਉਹਾਰ ਅਸੀਂ ਮਨਾਉਂਦੇ ਹਾਂ ਜਾਂ ਸਾਡਾ ਜਿਹੜਾ ਕੀ ਕਹਿੰਦੇ ਅਸੀਂ ਕਿਸੇ ਮਹਿਕਮੇ ਦੇ ਅੰਡਰ ਉਸ ਚੀਜ਼ ਨੂੰ ਸੈਲੀਬ੍ਰੇਟ ਕਰਦੇ ਹਾਂ ਜਦੋਂ, ਤਾਂ ਹਮੇਸ਼ਾ ਇੱਕ ਮੰਤਵ ਲੈ ਕੇ ਉਲੀਕਿਆ ਜਾਂਦਾ ਹੈ। ਤਾਂ ਇਹ ਜਿਹੜਾ ਮੰਤਵ ਹੈ ਇਹ ਬਾਕੀ ਆਪਣੇ ਆਪ ਦੇ ਵਿੱਚ ਜਿਹਨੂੰ ਕਹਿੰਦੇ ਕਿ ਇੱਕ ਗੱਲ ਤੋਂ ਹੀ ਕਲੀਅਰ ਹੁੰਦਾ ਕਿ ਇੱਕ ਡਾਕ ਨੈਟਵਰਕ ਅਤੇ ਅਨੰਤ ਸੰਭਾਵਨਾਵਾਂ
0: ਜੀ। ਦਰਅਸਲ ਇਹ ਦਿਨ ਤਾਂ ਬਹੁਤ ਬਹੁਤ ਪੁਰਾਣਾ ਸ਼ੁਰੂ ਹੋਇਆ ਹੈ ਨਾ, 1874 ਦੇ ਵਿੱਚ ਯੂਨੀਵਰਸਲ ਪੋਸਟਲ ਯੂਨੀਅਨ ਇਹ ਸਵਿਟਜ਼ਰਲੈਂਡ ਦੇ ਵਿੱਚ ਸ਼ੁਰੂ ਹੋਈ। ਅਤੇ ਬਸ ਇਸ ਚੀਜ਼ ਨੂੰ, ਇਸ ਦਿਨ ਨੂੰ, ਇਸ ਨੂੰ ਯਾਦ ਰੱਖਣਾ, ਬਰਕਰਾਰ ਰੱਖਣਾ, ਇਸ ਦੇ ਵਾਸਤੇ 1969 ਦੇ ਵਿੱਚ ਨਾ ਇਹ ਦਿਨ ਉਲੀਕਿਆ ਗਿਆ ਤਾਂ ਕਿ ਪੂਰੀ ਦੁਨੀਆ ਦੇ ਵਿੱਚ ਚਿੱਠੀਆਂ ਰਾਹੀਂ, ਡਾਕ ਰਾਹੀਂ ਪੂਰਾ ਸਹਿਯੋਗ ਅਤੇ ਤਾਲਮੇਲ ਬਣਿਆ ਰਹੇ। ਕਹਿ ਲਓ ਕਿ ਚਿੱਠੀਆਂ ਵੀ ਦੁਨੀਆ ਨੂੰ ਇੱਕ ਮਾਲਾ 'ਚ ਭਰੋ ਦਿੰਦੀਆਂ।
1: ਬਿਲਕੁਲ ਜੀ। ਔਰ ਵੈਸੇ ਦੇਖੋ ਇੱਕ ਹੋਰ ਕੰਮ ਵੀ ਡਾਕ ਵਿਭਾਗ ਕਰਦਾ ਜੀ। ਅਜੇ ਤੱਕ ਤਾਂ ਅਸੀਂ ਛੋਟੇ ਹੁੰਦਿਆਂ ਤੋਂ ਸੁਣਦੇ ਆ ਰਹੇ ਹਾਂ ਕਿ ਡਾਕ ਵਿਭਾਗ ਦੇ ਵਿੱਚ ਤੁਸੀਂ ਆਪਣੇ ਜਿੱਦਾਂ ਆਪਾਂ FD ਵਗੈਰਾ ਖੁਲਵਾ ਸਕਦੇ ਹਾਂ, ਉਹ ਵਾਲਾ ਕੰਮ ਵੀ ਡਾਕ ਵਿਭਾਗ ਦੇ ਵਿੱਚ ਹੁੰਦਾ ਕਿ ਤੁਸੀਂ ਆਪਣੀ ਇਨਵੈਸਟਮੈਂਟਸ ਵਗੈਰਾ ਵੀ ਕਰ ਸਕਦੇ ਹੈਗੇ ਹੋ। ਔਰ ਚਿੱਠੀਆਂ ਦਾ ਤਾਂ ਚਲੋ ਹੈ ਹੀ ਹੈ, ਉਹਦਾ ਨਾਮ ਹੀ ਦੱਸਦਾ ਹੈ ਇਹਦਾ। ਭਾਰਤ ਦੇ ਵਿੱਚ 9 ਅਕਤੂਬਰ ਤੋਂ ਲੈ ਕੇ 15 ਅਕਤੂਬਰ ਤੱਕ ਰਾਸ਼ਟਰੀ ਡਾਕ ਹਫ਼ਤਾ ਮਨਾਇਆ ਜਾਂਦਾ ਜੋ ਅੱਜ ਤੋਂ ਸ਼ੁਰੂ ਹੁੰਦਾ। ਔਰ ਇਸ ਤੋਂ ਬਾਅਦ ਬੱਚਤ ਬੈਂਕ ਦਿਵਸ, ਡਾਕ ਦਿਵਸ, ਟਿਕਟਾਂ ਭਰਨ ਵਾਲਾ ਦਿਵਸ, ਡਾਕ ਜੀਵਨ ਬੀਮਾ ਦਿਵਸ ਅਤੇ ਇੱਦਾਂ ਦੇ ਖਾਸ ਜਿਹੜੇ ਦਿਨ ਹੈਗੇ ਨੇ ਉਹ ਮਨਾਏ ਜਾਂਦੇ ਨੇ।
0: ਅੱਛਾ ਹਰਪ੍ਰੀਤ ਜੀ, ਤੁਸੀਂ ਟਿਕਟਾਂ ਦੀ ਗੱਲ ਕੀਤੀ। ਅੱਛਾ, ਜਦੋਂ ਤੁਸੀਂ ਬਚਪਨ ਦੇ ਵਿੱਚ ਤੁਹਾਡੇ ਆਲੇ ਦੁਆਲੇ ਸ਼ੌਕ ਤੇ ਹੋਊਗਾ ਉਹ ਟਿਕਟਾਂ ਇਕੱਠੀਆਂ ਕਰ?
1: ਬਿਲਕੁਲ ਬਿਲਕੁਲ। ਅਸੀਂ ਦੇਖਦੇ ਸੀਗੇ ਕਿ ਜੇ ਇਸ ਟਿਕਟ ਤੇ ਸਟੈਂਪ ਨਹੀਂ ਲੱਗੀ ਨਾ ਤੇ ਇਹਨੂੰ ਆਪਾਂ ਰੀਯੂਜ਼ ਕਰਾਂਗੇ।
0: ਅੱਛਾ, ਤੁਸੀਂ ਉਹ ਦੁਬਾਰਾ ਵਰਤਣ ਲਈ? ਮੈਂ ਦਰਅਸਲ ਨਾ ਸਕੂਲ ਟਾਈਮ ਤੇ ਹੌਬੀ ਦੱਸੋ ਆਪਣੀ, ਤੇ ਫਿਰ ਉਹ ਕਈ ਵਾਰੀ ਇਹ ਹੁੰਦਾ ਸੀਗਾ ਕਿ ਹੌਬੀ ਉਹ ਰੱਖੋ ਜਿਹੜੀ ਕੋਇਨਸ ਇਕੱਠੇ ਕਰ ਲਓ। ਤੇ ਇੱਕ ਸੌਖੀ ਹੌਬੀ ਇਹ ਵੀ ਲੱਗਦੀ ਹੁੰਦੀ ਸੀ ਕਿ ਅਸੀਂ ਨਾ ਵਨ ਸਵੰਨੀਆਂ ਵੱਖ ਵੱਖ ਟਿਕਟਾਂ ਇਕੱਠੀਆਂ ਕਰਨੀਆਂ ਨੇ। ਤੇ ਫਿਰ ਇਹ ਵੀ ਹੈ ਕਿ ਅਸੀਂ ਇੱਕ ਖਾਸ ਟਿਕਟ ਵੀ, ਹੁਣ ਸਾਡੀ ਜਿਹੜੀ ਕਹਿ ਲਓ ਕਿ ਪੋਸਟਲ ਸਰਵਿਸਿਜ਼ ਨੇ, ਉਹਨਾਂ ਦੇ ਵਿੱਚ ਟਿਕਟ ਵੀ ਕੋਈ ਨਾ ਕੋਈ ਨਵੀਂ ਜਿਹੜੀ ਆ ਤੁਹਾਨੂੰ ਮੌਕਾ ਦਿੱਤਾ ਜਾਂਦਾ ਕਿ ਤੁਸੀਂ ਉਹ ਟਿਕਟ ਆਪਣੀ ਬਣਾ ਸਕਦੇ ਹੋ, ਹੈ ਨਾ। ਉਹ ਵੀ ਬੜੀ ਵਧੀਆ ਚੀਜ਼ ਹੈ। ਇਹ ਆਪਣੀ ਤੋਂ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਜਿਹੜੀਆਂ ਬਹੁਤ ਪੁਰਾਣੀਆਂ ਇਮਾਰਤਾਂ ਨੇ ਜਿਹੜੀਆਂ ਸਾਡੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੀ ਹਿਸਟਰੀ ਦੇ ਨਾਲ ਜੁੜੀਆਂ ਨੇ,
1: ਸਾਡੇ ਵਿਰਸੇ
0: ਨਾਲ, ਕਲਚਰ ਵਿਰਸੇ ਦੇ ਨਾਲ ਜੁੜੀਆਂ ਨੇ ਉਹਨਾਂ ਦੇ ਉੱਤੇ। ਤੇ ਮੈਨੂੰ ਯਾਦ ਆ ਕਿ ਸਾਡੇ ਆਪਣੇ ਕਾਲਜ ਨੂੰ ਵੀ ਇਹ ਮੌਕਾ ਮਿਲਿਆ ਸੀਗਾ ਕਿ ਤੁਸੀਂ ਇਹਦਾ ਪੋਸਟਲ ਕ੍ਰੀਏਟ, ਐਨਵਲਪ ਕ੍ਰੀਏਟ ਕਰ ਲਓ।
1: ਅੱਛਾ।
0: ਤੇ ਮੈਨੂੰ ਉਹ ਤੋਂ ਯਾਦ ਆਇਆ ਕਿ ਦੇਖੋ ਇਹ ਜਿਹੜਾ ਸਾਨੂੰ ਸਾਰਿਆਂ ਨੂੰ ਆਪਣੇ ਨਾਲ ਜੋੜਦਾ ਹੈ।
1: ਜੀ ਜੀ ਜੀ।
0: ਔਰ ਜੇਕਰ ਅਸੀਂ ਆਪਣੇ ਘਰ ਗੱਲ ਕਰ ਰਹੇ ਹਾਂ ਜਾਂ ਇਸ ਵੇਲੇ ਜਿਹੜੇ ਸਾਡੇ ਸਰੋਤੇ ਸੁਣ ਰਹੇ ਨੇ, ਖਾਸ ਕਰਕੇ ਉਹ ਪੀੜ੍ਹੀ ਜਿਹੜੀ ਕਦੇ ਚਿੱਠੀਆਂ ਲਿਖਦੀ ਸੀ, ਜੋ ਸਾਨੂੰ ਸੁਣ ਰਹੇ, ਤੇ ਉਹਨਾਂ ਦੇ ਵੀ ਦਿਮਾਗ 'ਚ ਗੱਲ ਹੋਊਗੀ। ਤੇ ਗੀਤ ਤੇ ਬਹੁਤ ਹੀ ਬਣੇ ਨੇ।
1: ਬਿਲਕੁਲ ਜੀ। ਡਾਕੀਏ ਦੇ ਉੱਤੇ, ਡਾਕ ਦੇ ਉੱਤੇ ਬਹੁਤ ਸਾਰੇ ਗੀਤ ਬਣੇ ਹੋਏ ਨੇ,
0: ਚਿੱਠੀਆਂ
1: ਤੇ, ਹਾਂ ਚਿੱਠੀਆਂ ਦੇ ਉੱਤੇ। ਤੇ ਇਸ ਤਰ੍ਹਾਂ ਕਰਦੇ ਹਾਂ ਕਿ ਉਹ ਬਣੇ ਹੋਏ ਗੀਤਾਂ 'ਚੋਂ ਇੱਕ ਗੀਤ ਹੁਣੇ ਸੁਣ ਲੈਂਦੇ ਹਾਂ।

0: ਪਰ ਭਗਵੰਤ ਸਿੰਘ ਮਾਨ ਨੇ ਝੋਨੇ ਦੀ ਖਰੀਦ ਲਈ ਪੰਜਾਬ ਦੀਆਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਕੀਤੇ ਹਨ ਤਾਂ ਕਿ ਕਿਸਾਨ 17% ਤੱਕ ਦੀ ਨਮੀ ਵਾਲੇ ਝੋਨੇ ਦੀ ਕੀਮਤ ਤੁਰੰਤ ਪਾ ਸਕਣ।
1: ਸੁੱਕਾ ਝੋਨਾ ਲਿਆਓ, ਦਾਣੇ ਦਾਣੇ ਦੀ ਕੀਮਤ ਪਾਓ।
2: ਜੀ, ਕਮਰਸ਼ਲ ਤੋਂ ਪਹਿਲਾਂ ਗਾਣਾ ਚੱਲ ਰਿਹਾ ਸੀ ਡੋਲੀ ਗਲੇਰੀਆ ਦਾ, ਮੁਨਸ਼ੀ ਖਤ ਲਿਖਦੇ, ਤੇ ਮੈਨੂੰ ਇਹ ਲੱਗਾ

0: ਹਰਪ੍ਰੀਤ ਵੀ ਆਪਾਂ ਆਪਣੇ ਸਰੋਤਿਆਂ ਨੂੰ ਅਰਜ਼ ਕਰ ਲਈਏ। ਵੇਲਾ ਅੱਜ ਵੈਸੇ ਵੀ ਯੂਨੀਵਰਸਲ ਪੋਸਟਲ ਦੇ ਹੈ ਤੇ ਕੀ ਅਰਜ਼ ਕਰਨਾ ਹੈ ਭਾਈ, ਤੁਸੀਂ ਵੀ ਸਾਨੂੰ ਖਤ ਜ਼ਰੂਰ ਲਿਖੋ
1: ਔਰ ਖਤ ਦੇ ਵਿੱਚ ਦੱਸੋ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਕਿਹੋ ਜਿਹਾ ਲੱਗਦਾ, ਤੁਸੀਂ ਕੀ ਚਾਹੁੰਦੇ ਹੋ ਇਹਦੇ ਵਿੱਚ ਹੋਰ ਤਬਦੀਲੀਆਂ ਹੋਣ, ਜਾਂ ਤੁਸੀਂ
0: ਕੋਈ ਸਲਾਹ ਦੇਣੀ ਹੈ, ਕੋਈ ਤੁਹਾਡੀ ਫਰਮਾਇਸ਼ ਹੈ, ਕੋਈ ਤਾਰੀਫ ਹੈ, ਤੁਸੀਂ ਉਸ ਦੇ ਬਾਰੇ ਗੱਲ ਜ਼ਰੂਰ ਕਰੋ।
1: ਅਤੇ ਐਡਰੈਸ ਦੱਸ ਦਈਏ, ਪ੍ਰੋਗਰਾਮ ਵਸਦੇ ਵੇੜੇ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ 144001। ਅਤੇ ਇਸ ਐਡਰੈਸ 'ਤੇ ਤੁਸੀਂ ਆਪਣੀ ਚਿੱਠੀ ਪਾਓ, ਸਾਡੇ ਕੋਲ ਪਹੁੰਚੇਗੀ ਅਤੇ ਅਸੀਂ ਉਹਨੂੰ ਪੜ੍ਹਾਂਗੇ, ਉਹਨੂੰ ਸਮਝਾਂਗੇ ਔਰ ਫੀਲ ਕਰਾਂਗੇ ਕਿ ਸਰੋਤੇ ਵੀ ਸਾਡੇ ਨਾਲ ਨੇ। ਅਤੇ ਸਿਮਰਨ ਜੀ, ਹੁਣ ਅਸੀਂ ਆਪਣੇ ਅਗਲੇ ਸਿਲਸਿਲੇ ਵੱਲ ਚੱਲੀਏ ਜੀ।
0: ਜੀ, ਸਾਡੀ ਅਗਲੀ ਵਣਗੀ ਹੈ ਉਮਰਾਂ ਦੇ ਪੈਂਡੇ
1: ਜੀ।
0: ਅਤੇ ਉਮਰਾਂ ਦੇ ਪੈਂਡੇ 'ਚ ਅੱਜ ਗੱਲਬਾਤ ਹੋਣੀ ਹੈ ਡਾਕਟਰ ਸੁਰਿੰਦਰ ਕੌਰ ਨਰੂਲਾ ਜੀ
1: ਜੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਝਾਤ ਮਾਰਦੇ ਹਾਂ ਕਿ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕਿੱਦਾਂ ਉਡਾਰੀ ਮਾਰੀ ਸੀ, ਅਤੇ ਕੁਛ ਨਾ ਕੁਝ ਸੇਧ ਵਾਲੀ ਗੱਲ ਸਾਨੂੰ ਵੀ ਸੁਣਨ ਨੂੰ ਜ਼ਰੂਰ ਮਿਲੇਗੀ।
2: ਉਮਰਾਂ ਦੇ ਪੈਂਡੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਵਾਰ ਫੇਰ ਹਾਜ਼ਰ ਹਾਂ। ਅੱਜ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਡਾਕਟਰ ਸੁਰਿੰਦਰ ਕੌਰ ਨਰੂਲਾ ਹੋਣਾ ਦੇ ਨਾਲ। ਡਾਕਟਰ ਸੁਰਿੰਦਰ ਕੌਰ ਹੁਣੀ ਪੰਜਾਬੀ ਵਿਭਾਗ ਤੋਂ ਮੁਖੀ ਰਿਟਾਇਰ ਹੋਏ ਨੇ, 35 ਸਾਲ ਦਾ ਇਹਨਾਂ ਦਾ ਤਜ਼ਰਬਾ ਹੈ ਅਤੇ ਜ਼ਿੰਦਗੀ ਦੇ ਵਿੱਚ ਉਮਰਾਂ ਦੇ ਪੈਂਡੇ 'ਤੇ ਚੱਲਦਿਆਂ ਹੋਇਆਂ ਇਹਨਾਂ ਨੇ ਕਈ ਤਜ਼ਰਬੇ ਹੋਰ ਗ੍ਰਹਿਣ ਕੀਤੇ ਨੇ। ਆਓ ਇਹਨਾਂ ਤਜ਼ਰਬਿਆਂ ਦੀ ਸਾਂਝ ਪਾਉਂਦੇ ਹਾਂ। ਡਾਕਟਰ ਸੁਰਿੰਦਰ ਕੌਰ ਨਰੂਲਾ ਜੀ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
3: ਜੀ, ਮੈਂ ਤਾਂ ਦਿਲ ਤੋਂ ਸ਼ੁਕਰਗੁਜ਼ਾਰ ਹਾਂ।
2: ਵਾਕਈ ਬੜਾ ਖੂਬਸੂਰਤ ਹੁੰਦਾ ਹੈ ਜਦੋਂ ਅਸੀਂ ਮੁੜ ਕੇ ਦੇਖਦੇ ਹਾਂ ਕਿ ਜੀਵਨ ਕਿਵੇਂ ਬੀਤਿਆ, ਉਹ ਯਾਦਾਂ ਦੇ ਨਾਲ ਦੁਬਾਰਾ ਜੁੜਦੇ ਹਾਂ। ਅਤੇ ਸਭ ਤੋਂ ਪਹਿਲਾਂ ਫਿਰ ਤੁਹਾਡੇ ਬਚਪਨ ਦੇ ਨਾਲ ਹੀ ਜੁੜਦੇ ਹਾਂ, ਆਪਣੇ ਪਿਛੋਕੜ ਬਾਰੇ, ਆਪਣੇ ਜਨਮ ਭੂਮੀ ਬਾਰੇ ਕੁਝ ਦੱਸੋ।
3: ਹਾਂਜੀ, ਮੇਰਾ ਜਨਮ ਮੋਗਾ ਵਿੱਚ ਹੋਇਆ, ਉੱਥੇ ਹੀ ਮੇਰੀ ਜਿਹੜੀ ਸਟੱਡੀ ਹੈ ਪ੍ਰਾਇਮਰੀ ਸਕੂਲ, ਹਾਇਰ ਸੈਕੰਡਰੀ ਸਕੂਲ ਦੀ ਹੋਈ, BA ਦੀ ਪੜ੍ਹਾਈ ਵੀ ਮੈਂ ਉੱਥੇ ਹੀ ਕੀਤੀ। ਉਸ ਤੋਂ ਬਾਅਦ ਮੈਂ MA ਪੰਜਾਬ ਯੂਨੀਵਰਸਿਟੀ ਤੋਂ ਕੀਤੀ। ਸ਼ਾਦੀ ਹੋਣ ਤੋਂ ਬਾਅਦ ਮੈਂ ਜਲੰਧਰ ਸੈੱਟ ਹੋ ਗਈ, ਇੱਥੇ ਮੇਰੀ PCMST ਕਾਲਜ ਫੋਰ ਵੋਮੈਨ ਵਿੱਚ ਐਜ਼ ਏ ਲੈਕਚਰਾਰ ਸਿਲੈਕਸ਼ਨ ਹੋ ਗਈ। ਆਪਣੀ ਇਸ ਸਰਵਿਸ ਦੇ ਦੌਰਾਨ ਹੀ ਮੈਂ MPhil ਕੀਤੀ ਅਤੇ ਇਸੇ ਦੌਰਾਨ ਹੀ ਮੈਂ ਆਪਣੀ PhD ਕੀਤੀ।
2: ਠੀਕ ਹੈ।
3: ਅਤੇ ਇੱਕ UGC ਦਾ ਜਿਹੜਾ ਬਹੁਤ ਵੱਡਾ ਪ੍ਰੋਜੈਕਟ ਹੁੰਦਾ ਹੈ, ਜਿਹੜਾ ਕਿ ਬਹੁਤ ਘੱਟ ਲੋਕਾਂ ਨੂੰ, ਮੇਰਾ ਖਿਆਲ ਜਲੰਧਰ ਵਿੱਚ ਤਾਂ ਪੰਜਾਬੀ ਵਾਲਿਆਂ ਸ਼ਾਇਦ 1-2 ਨੂੰ ਹੀ ਮਿਲਿਆ, ਉਹ ਵੀ ਮੇਰੇ ਨਸੀਬ ਵਿੱਚ ਲਿਖਿਆ ਗਿਆ, ਜਿਹੜਾ ਮੈਨੂੰ UGC ਨੇ ਪ੍ਰੋਜੈਕਟ ਦਿੱਤਾ, ਰਿਸਰਚ ਪ੍ਰੋਜੈਕਟ, ਜਿਹਦੇ ਵਿੱਚ ਮੈਂ ਪ੍ਰਵਾਸੀਆਂ 'ਤੇ ਗੱਲ ਕੀਤੀ ਕਿ ਜਿਹੜੇ ਲੋਕ ਵਿਦੇਸ਼ ਜਾਂਦੇ ਹੈ, ਪ੍ਰਵਾਸ ਕਰਦੇ ਹੈ, ਉਹਨਾਂ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਅਤੇ ਫਿਰ ਮੈਂ ਇਸ 'ਤੇ ਖੋਜ ਕੀਤੀ ਕਿ ਉਹ ਕੀ ਤਿਆਰੀਆਂ ਕਰਕੇ ਜਾਣ।
2: ਅੱਛਾ, ਤੁਸੀਂ ਪ੍ਰਵਾਸੀਆਂ ਦੇ ਬਾਰੇ ਖੋਜ ਕੀਤੀ, ਇਹ ਜਦੋਂ ਵਿਚਾਰ ਤੁਹਾਡੇ ਮਨ ਦੇ ਵਿੱਚ ਆਇਆ ਅਤੇ ਇਹ ਵਿਚਾਰ ਕਿਵੇਂ ਆਇਆ ਅਤੇ ਉਹਨਾਂ ਸਮੱਸਿਆਵਾਂ ਦੇ ਨਾਲ ਤੁਸੀਂ ਵਾਕਿਫ ਕਿਵੇਂ ਹੋਏ?
3: ਇਹ ਵਿਚਾਰ ਮੇਰੇ ਮਨ ਵਿੱਚ ਆਇਆ, ਮੈਂ ਇੱਕ ਵਾਰ ਇੱਕ ਨਾਟਕ ਪੜ੍ਹ ਰਹੀ ਸੀ ਪ੍ਰਵਾਸ ਦਾ
2: ਜੀ,
3: ਉਹਦੇ 'ਚ ਆਖਰੀ ਸਤਰਾਂ ਸੀ, ਡਾਲਰਾਂ ਤੋਂ ਪਰੇ ਹੋਣ ਨੂੰ ਜੀ ਕਰਦਾ, ਹੱਸਦੇ ਹੱਸਦੇ ਥੱਕ ਗਏ, ਹੁਣ ਰੋਣ ਨੂੰ ਜੀ ਕਰਦਾ।
2: ਕਿਆ ਬਾਤ ਹੈ।
3: ਸਿਰਫ ਇਸ ਲਾਈਨ ਨੇ ਮੈਨੂੰ ਮਜਬੂਰ ਕੀਤਾ ਕਿਉਂਕਿ ਅਸੀਂ ਦੇਖਦੇ ਹਾਂ ਕਿ ਡਾਲਰਾਂ ਦੀ ਚੱਕਾ ਚੌਂਦ ਹੈ ਜਿਹੜੀ, ਉਹ ਸਾਡੇ ਖਾਸ ਕਰਕੇ ਨੌਜਵਾਨ ਵਰਗ ਨੂੰ ਬਹੁਤ ਖਿੱਚ ਰਹੀ ਹੈ
2: ਜੀ।
3: ਸਾਡੀ ਨੌਜਵਾਨ ਪੀੜ੍ਹੀ ਆਪਾਂ ਪਿੰਡ ਵੇਖੀਏ ਤਾਂ ਖਾਲੀ ਹੋਏ ਪਏ ਆ, ਸਾਰੇ ਲੋਕ ਵਿਦੇਸ਼ ਜਾਣ ਦੇ ਚਾਹਵਾਨ ਹੈ।
2: ਬਿਲਕੁਲ ਬਿਲਕੁਲ।
3: ਪਰ ਉੱਥੋਂ ਜਾ ਕੇ ਜਦੋਂ ਆਪਾਂ ਖਬਰਾਂ ਪੜ੍ਹਦੇ ਹਾਂ ਕਿ ਉਹ ਕਿਵੇਂ ਵਾਪਸ ਆਏ
2: ਜੀ,
3: ਕਈਆਂ ਨਾਲ ਬਹੁਤ ਦੁਰਘਟਨਾਵਾਂ ਹੁੰਦੀਆਂ, ਉਸ ਕਰਕੇ ਮੇਰੇ ਮਨ ਵਿੱਚ ਆਇਆ ਕਿ ਕਿਉਂ ਨਾ ਇਹਨਾਂ ਬਾਰੇ ਜਾਣਕਾਰੀ ਲਈ ਜਾਵੇ, ਖੋਜ ਕੀਤੀ ਜਾਵੇ ਕਿ ਕਿਉਂ ਅਜਿਹਾ ਹੋ ਰਿਹਾ, ਕਿਉਂਕਿ ਸਾਹਿਤ ਹੈ ਜਿਹੜਾ ਸਮਾਜ ਦਾ ਦਰਪਣ।
2: ਬਿਲਕੁਲ।
3: ਮੇਰੀ ਸ਼ੁਰੂਆਤ ਹੀ ਜਿਹੜੀ ਲੇਖਣੀ ਦੀ ਹੋਈ ਉਹ ਇਸੇ ਤੋਂ ਹੀ ਹੋਈ। ਮੈਂ ਆਪਣੀ ਸ਼ੁਰੂਆਤ ਬਚਪਨ ਦੀ ਗੱਲ ਤੁਸੀਂ ਕਰਦੇ ਹੋ ਕਿ ਮੈਂ BA ਪੜ੍ਹਦਿਆਂ ਹੀ ਅਕਸਰ ਉਦੋਂ ਆਪਣੇ ਕੋਲ ਇੰਨੇ ਚੈਨਲ ਨਹੀਂ ਸੀ ਹੁੰਦੇ, ਅਕਸਰ ਆਪਾਂ ਅਖਬਾਰਾਂ 'ਚ ਖਬਰਾਂ ਪੜ੍ਹਦੇ ਸੀ ਕਿ ਕੋਈ ਕੁੜੀ ਦਾਜ ਦੀ ਬਲੀ ਚੜ੍ਹ ਗਈ, ਦਾਜ ਕਾਰਨ ਕੁੜੀ ਨੂੰ ਮਾਰਿਆ ਗਿਆ, ਜਾਂ 60-70 ਦੇ ਦਹਾਕਿਆਂ 'ਚ ਸਟੋਵ ਫਟਣ ਦਾ ਬੜਾ ਰਿਵਾਜ ਸੀ, ਅਖਬਾਰਾਂ 'ਚ ਪੜ੍ਹਦੇ ਸੀ ਕਿ ਸਟੋਵ ਫਟ ਗਿਆ ਅਤੇ ਕੁੜੀ ਮਰ ਗਈ। ਅਤੇ ਮੈਂ ਉਦੋਂ BA 'ਚ ਅਜੇ ਹੋਈ ਸੀ, ਪੜ੍ਹਨਾ ਸ਼ੁਰੂ ਕੀਤਾ ਸੀ, ਅਤੇ ਮੇਰੇ ਮਨ ਵਿੱਚ ਖਿਆਲ ਬੜੇ ਉਤਸੁਕ ਹੁੰਦੇ ਸੀ ਵੀ ਕਿਉਂ ਅਜਿਹਾ ਹੋ ਰਿਹਾ ਮੈਂ,
2: ਮਤਲਬ ਕਿ ਸਮਾਜਿਕ ਕੁਰੀਤੀਆਂ ਦੇ ਖਿਲਾਫ਼ ਲਿਖਣਾ ਸ਼ੁਰੂ ਕੀਤਾ।
3: ਅਤੇ ਫਿਰ ਮੇਰੇ ਉਦੋਂ ਹੀ ਮਨ 'ਚ, ਮੈਂ ਆਪਣਾ ਪਹਿਲਾ ਆਰਟੀਕਲ ਜਿਹੜਾ ਲਿਖਿਆ ਉਹ ਸੀ ਹਾਏ ਇਹ ਮੰਗਤੇ
2: ਜੀ,
3: 1980 ਦੇ ਕਰੀਬ ਮੈਂ ਲਿਖਿਆ ਸੀ ਹਾਏ ਮੰਗਤੇ। ਅਤੇ ਮੇਰੀ ਖੁਸ਼ਨਸੀਬੀ ਹੈ ਕਿ ਮੇਰਾ ਇਹ ਆਰਟੀਕਲ ਦਿੱਲੀ ਸਰਕਾਰ ਵੱਲੋਂ ਇੱਕ ਪ੍ਰਕਾਸ਼ਿਤ ਹੁੰਦੀ ਸੀ ਪੰਜਾਬੀ ਸਿੱਖਿਆ ਸੰਦੇਸ਼
2: ਜੀ,
3: ਉਹਦੇ ਵਿੱਚ ਛਪ ਗਿਆ
2: ਜੀ।
3: ਅਤੇ ਉਸ ਤੋਂ ਬਾਅਦ ਲਗਾਤਾਰ ਇੰਨਾ ਵਧੀਆ ਰਿਸਪੋਂਸ ਇਸ ਆਰਟੀਕਲ ਨੂੰ ਮਿਲਿਆ, ਬੜੇ ਵਧੀਆ ਜਿਹੜੇ ਲੇਖਕ ਹੈ ਉਹਨਾਂ ਦੀਆਂ ਮੈਨੂੰ ਚਿੱਠੀਆਂ ਆਈਆਂ ਕਿ ਤੁਸੀਂ ਇਸ ਵੱਲ ਜਿਹੜਾ ਕਦਮ ਚੁੱਕਿਆ ਬਹੁਤ ਵਧੀਆ। ਉਹਨਾਂ ਦਾ ਜਿਹੜਾ ਉਤਸ਼ਾਹ ਸੀ, ਉਹਨਾਂ ਵੱਲੋਂ ਜਿਹੜੀ ਮੈਨੂੰ ਪ੍ਰੇਰਨਾ ਮਿਲੀ, ਉਹਨੇ ਮੈਨੂੰ

0: ਅੱਗੇ ਵਧਣ ਲਈ ਜਿਹੜਾ ਪ੍ਰੇਰਨਾ ਦਿੱਤੀ।
1: ਜੀ, ਤੁਸੀਂ ਇਸ ਬਹੁਤ ਹੀ ਖੂਬਸੂਰਤ ਜੋ ਰਿਸਰਚ ਪੇਪਰ ਦੇ ਬਾਰੇ ਦੱਸਿਆ, ਅਲੱਗ ਅਲੱਗ ਜੋ ਤੁਸੀਂ ਸਮਾਜਿਕ ਚੇਤਨਾ ਨੇ, ਜਾਗਰੂਕਤਾ ਨੇ ਜਾਂ ਕੁਰੀਤੀਆਂ ਨੇ, ਉਹਨਾਂ ਦੇ ਖਿਲਾਫ਼ ਤੁਸੀਂ ਲਿਖਣਾ ਸ਼ੁਰੂ ਕਰ ਦਿੱਤਾ ਸੀ, ਅਤੇ ਵਿਭਾਗ 'ਚ ਰਹਿੰਦਿਆਂ ਹੋਇਆਂ ਤੁਸੀਂ ਹੋਰ ਵੀ ਕਈ ਰਿਸਰਚ ਪੇਪਰਸ ਦੇ ਨਾਲ ਜੁੜੇ ਰਹੇ।
0: ਹਾਂਜੀ, ਕੁਦਰਤੀ ਹੈ ਕਿ ਪੰਜਾਬੀ ਜਿਹੜੀ ਸਾਡੀ ਮਾਤ ਭਾਸ਼ਾ, ਮੈਨੂੰ ਲੱਗਦਾ ਕਿ ਅਸੀਂ ਆਪਣੀ ਮਾਤ ਭਾਸ਼ਾ ਵਿੱਚ ਸਭ ਤੋਂ ਵਧੀਆ ਢੰਗ ਨਾਲ ਆਪਣੇ ਵਿਚਾਰ ਦੇ ਸਕਦੇ ਹਾਂ।
1: ਬਿਲਕੁਲ,
0: ਬੇਸ਼ੱਕ ਅੰਗਰੇਜ਼ੀ ਸਿੱਖ ਲਓ, ਹਿੰਦੀ ਸਿੱਖ ਲਓ, ਵੱਧ ਤੋਂ ਵੱਧ ਭਾਸ਼ਾ ਸਿੱਖਣੀ ਚਾਹੀਦੀ ਹੈ, ਪਰ ਜੋ ਜੜ੍ਹਾਂ ਸਾਡੀ ਆਪਣੀ ਭਾਸ਼ਾ ਨਾਲ ਜੁੜੀਆਂ, ਜੋ ਵਿਚਾਰ ਅਸੀਂ ਆਪਣੀ ਭਾਸ਼ਾ 'ਚ ਦੇ ਸਕਦੇ ਹਾਂ, ਉਹ ਵਿਚਾਰ ਅਸੀਂ ਆਪਣੀ ਭਾਸ਼ਾ ਵਿੱਚ ਹੀ ਦੇ ਸਕਦੇ ਹਾਂ। ਸੋ ਮੈਂ ਆਪਣੇ ਕਾਲਜ ਦੇ ਦੌਰਾਨ ਅਲੱਗ ਅਲੱਗ ਵਿਸ਼ਿਆਂ 'ਤੇ ਜਿਹੜੀ ਰਿਸਰਚ ਕੀਤੀ, ਪੇਪਰ ਜਿਹੜੇ ਉਹ ਅਲੱਗ ਅਲੱਗ ਯੂਨੀਵਰਸਿਟੀ ਕਾਲਜਿਸ 'ਚ ਜਾ ਕੇ ਪੇਸ਼ ਵੀ ਕੀਤੇ, ਕਿਉਂਕਿ ਮੇਰਾ ਜਿਹੜਾ ਮੂਲ ਹੈ ਉਹ ਸੱਭਿਆਚਾਰ ਨਾਲ ਹੈ।
1: ਜੀ,
0: ਮੇਰਾ ਪੰਜਾਬੀ ਸੱਭਿਆਚਾਰ ਨਾਲ ਬਹੁਤ ਲਗਾਵ ਹੈ। ਆਪਣੀ ਜਿਹੜੀ ਮੇਰੀ ਕਿਤਾਬ ਹੈ ਪਹਿਲੀ, ਉਹ ਵੀ ਪੰਜਾਬੀ ਸੱਭਿਆਚਾਰ ਬਾਰੇ ਹੀ ਹੈ ਕਿ ਅਸੀਂ ਜਿੰਨੀ ਦੇਰ ਆਪਣੇ ਸੱਭਿਆਚਾਰ ਨਾਲ ਜੁੜੇ ਰਹਾਂਗੇ, ਉਨੀ ਦੇਰ ਸਾਡੀਆਂ ਜੜ੍ਹਾਂ ਮਜ਼ਬੂਤ ਰਹਿਣਗੀਆਂ।
1: ਬਿਲਕੁਲ, ਨਹੀਂ ਤਾਂ ਅਸੀਂ ਬਿਖਰ ਜਾਵਾਂਗੇ।
0: ਨਹੀਂ ਤਾਂ ਬਿਖਰ ਜਾਵਾਂਗੇ।
1: ਜੀ, ਤੁਸੀਂ 35 ਸਾਲ ਦਾ ਤੁਹਾਡਾ ਤਜਰਬਾ ਹੈ, ਅਤੇ ਤੁਸੀਂ ਪੰਜਾਬੀ ਵਿਭਾਗ ਦੇ ਵਿੱਚ ਵੀ ਬੜਾ ਲੰਬਾ ਸਮਾਂ ਸੇਵਾ ਨਿਭਾਈ ਹੈ। ਅੱਜ ਦੇ ਸਮੇਂ ਨੂੰ ਤੁਸੀਂ ਜਦੋਂ ਦੇਖਦੇ ਹੋ ਤਾਂ ਵਿਦਿਆਰਥੀ, ਤੁਸੀਂ ਖੁਦ ਹੀ ਕਿਹਾ ਕਿ ਬਹੁਤ ਵਿਦੇਸ਼ਾਂ 'ਚ ਜਾਣ ਦਾ ਰੁਝਾਨ ਹੈ, ਪੰਜਾਬੀ ਵਿਸ਼ਾ ਜਿਹੜਾ ਹੈ ਉਸਨੂੰ ਲੈਣ ਤੋਂ ਅਕਾਦਮਿਕ ਤੌਰ 'ਤੇ ਬੱਚੇ ਗੁਰੇਜ਼ ਕਰਦੇ ਹਨ। ਤੁਸੀਂ ਵਿਭਾਗ 'ਚ ਰਹਿੰਦੇ ਹੋਇਆਂ ਕੀ ਦੇਖਦੇ ਹੋ ਕਿ ਪੰਜਾਬੀ ਦਾ ਜੋ ਭਵਿੱਖ ਹੈ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ, ਉਹ ਕਿੰਨਾ ਕੁ ਹੈ?
0: ਦੇਖੋ, ਪੰਜਾਬੀ ਦਾ ਭਵਿੱਖ ਤਾਂ ਬਹੁਤ ਉਜਵਲ ਹੈ ਜੇ ਅਸੀਂ ਉਸ ਵੱਲ ਥੋੜ੍ਹੇ ਜਾਗਰੂਕ ਹੋਈਏ, ਚੇਤਨ ਹੋਈਏ। ਪਹਿਲਾਂ ਅਸੀਂ ਆਪਣੀ ਮਾਨਸਿਕਤਾ ਨੂੰ ਬਦਲੀਏ।
1: ਬਿਲਕੁਲ,
0: ਜਿਹੜੀ ਸਾਡੇ ਘਰਾਂ ਵਿੱਚ ਹੀ ਮਾਨਸਿਕਤਾ ਬਣ ਗਈ ਹੈ ਕਿ ਜਿਹੜਾ ਅੰਗਰੇਜ਼ੀ ਜਾਣਦਾ ਜਾਂ ਹਿੰਦੀ ਬੋਲਦਾ ਉਹ ਪੜ੍ਹਿਆ ਲਿਖਿਆ, ਅਸੀਂ ਜੇ ਇਸ ਗੱਲ ਨੂੰ ਬਦਲਾਂਗੇ। ਪੰਜਾਬੀ ਭਾਸ਼ਾ ਵਿੱਚ ਅੱਜ ਆਪਾਂ ਦੇਖਦੇ ਹਾਂ ਕਿ ਆਪਣਾ ਹੀ ਲੈ ਲਿਓ ਤੁਸੀਂ, ਆਲ ਇੰਡੀਆ ਰੇਡੀਓ ਹੀ ਹੈ, ਹੋਰ ਵੀ ਬਹੁਤ ਚੈਨਲ ਹੈ ਜਿਹਦੇ 'ਚ ਪੰਜਾਬੀ ਭਾਸ਼ਾ ਜਿਹੜੀ ਉਹ ਪੂਰੀ ਤਰ੍ਹਾਂ ਵਰਤੀ ਜਾਂਦੀ ਹੈ। ਪੱਤਰਕਾਰਤਾ 'ਚ ਆ ਗਈ ਹੈ, ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ 'ਤੇ ਵੀ ਬਹੁਤ ਜ਼ਿਆਦਾ ਇੱਦਾਂ ਚੈਨਲ ਬਣ ਗਏ ਹੈ। ਅਨੁਵਾਦ ਦਾ ਕੰਮ ਪੰਜਾਬੀ ਭਾਸ਼ਾ ਵਿੱਚ ਹੈਗਾ, ਪੱਤਰਕਾਰੀ ਦਾ ਹੈਗਾ, ਅਖਬਾਰਾਂ ਦਾ ਹੈਗਾ, ਭਵਿੱਖ ਤਾਂ ਬਹੁਤ ਉਜਵਲ ਹੈ। ਲੋੜ ਸਾਨੂੰ ਆਪਣੀ ਸੋਚ ਨੂੰ ਬਦਲਣ ਦੀ ਹੈ ਕਿ ਅਸੀਂ ਪੰਜਾਬੀ ਭਾਸ਼ਾ ਵਿੱਚ ਰਹਿ ਕੇ ਬਹੁਤ ਕੁਝ ਕਰ ਸਕਦੇ ਹਾਂ। ਮੈਂ ਇੱਥੇ ਥੋੜ੍ਹੀ ਜਿਹੀ ਤੁਹਾਨੂੰ ਇੱਕ ਉਦਾਹਰਣ ਵੀ ਦੇ ਦਿੰਦੀ ਹਾਂ, ਰਵਿੰਦਰ ਨਾਥ ਟੈਗੋਰ ਜੀ ਦੀ। ਬਲਰਾਜ ਸਾਹਨੀ ਸਾਡੇ ਬਹੁਤ ਵਧੀਆ ਸਾਹਿਤਕਾਰ ਹੈ।
1: ਬਿਲਕੁਲ,
0: ਉਹਨਾਂ ਨੇ ਆਪਣੀ ਪਹਿਲੀ ਜਿਹੜੀ ਰਚਨਾ ਰਚੀ ਉਹ ਇੰਗਲਿਸ਼ ਵਿੱਚ ਰਚੀ, ਉਹ ਟੈਗੋਰ ਜੀ ਕੋਲ ਲੈ ਕੇ ਗਏ ਕਿ ਮੇਰੀ ਰਚਨਾ ਦੇਖੋ ਕਿਸ ਤਰ੍ਹਾਂ ਦੀ ਹੈ। ਤਾਂ ਉਹਨਾਂ ਨੇ ਕਿਹਾ, ਬਲਰਾਜ ਜੇ ਤੂੰ ਆਪਣੀ ਭਾਸ਼ਾ ਵਿੱਚ ਲਿਖੇ ਤਾਂ ਤੂੰ ਬਹੁਤ ਵਧੀਆ ਲੇਖਕ ਬਣੇਗਾ। ਤੋ ਸੱਚ ਸਾਬਤ ਹੋਇਆ।
1: ਬਿਲਕੁਲ, ਉਸ ਤੋਂ ਬਾਦ ਉਹਨਾਂ ਨੇ ਪੰਜਾਬੀ ਦੇ ਵਿੱਚ ਬਹੁਤ ਕਈ ਕਿਤਾਬਾਂ ਲਿਖੀਆਂ,
0: ਕਿਤਾਬਾਂ ਲਿਖੀਆਂ, ਤੋ ਬਹੁਤ ਸਫਲ ਹੋਈਆਂ।
1: ਬਿਲਕੁਲ ਬਿਲਕੁਲ, ਬਹੁਤ ਵਧੀਆ ਗੱਲ ਤੁਸੀਂ ਕਹੀ ਹੈ। ਤੁਸੀਂ ਅਖਾਣਾਂ 'ਤੇ ਵੀ ਕਈ ਕਿਤਾਬਾਂ ਲਿਖੀਆਂ ਨੇ, ਤਾਂ ਉਹਨਾਂ ਨੂੰ ਕੁਲੈਕਸ਼ਨ ਕਰਨੀ ਉਹਨਾਂ ਦੀ ਆਉਣ ਵਾਲੀ ਜੋ ਪੀੜ੍ਹੀ ਹੈ ਉਸ ਲਈ ਇੱਕ ਬਹੁਤ ਵੱਡਾ ਤੋਹਫਾ ਹੋ ਸਕਦਾ ਹੈ, ਕਿਉਂਕਿ ਅੱਜ ਅਸੀਂ ਆਪਣੀ ਸ਼ਬਦਾਵਲੀ ਦੇ ਵਿੱਚ, ਆਪਣੀ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਇਹਨਾਂ ਦੀ ਵਰਤੋਂ ਘਟਾ ਰਹੇ ਹਾਂ। ਉਹ ਤੁਸੀਂ ਸਫ਼ਰ ਦੱਸੋ ਕਿ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ?
0: ਉਹ ਮੇਰਾ ਸਫ਼ਰ ਬਹੁਤ ਵਧੀਆ ਰਿਹਾ, ਕਿਉਂਕਿ ਮੈਂ ਆਪਣੇ ਕਾਲਜ ਦੇ ਦੌਰਾਨ ਜਦੋਂ ਮੈਂ ਪੜ੍ਹਾਉਂਦੀ ਸੀ ਤਾਂ ਮੇਰੇ ਕੋਲ NSS ਨੈਸ਼ਨਲ ਸਰਵਿਸ ਸਕੀਮ ਸੀ, ਜਿਸ ਕਰਕੇ ਮੈਨੂੰ ਪਿੰਡਾਂ ਵਿੱਚ ਜਾਣਾ ਪੈਂਦਾ ਸੀ। ਕੈਂਪਸ ਹੀ ਪਿੰਡਾਂ ਵਿੱਚ ਚਲਾਉਂਦੇ ਸੀ, ਉੱਥੋਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ, ਉੱਥੇ ਸਫਾਈ ਮੁਹਿੰਮ ਚਲਾਉਣ ਲਈ। ਅਤੇ ਮੈਨੂੰ ਬਜ਼ੁਰਗਾਂ ਨੂੰ ਮਿਲਣ ਦਾ ਬਹੁਤ ਸ਼ੌਂਕ ਹੈ। ਮੈਂ ਉਹਨਾਂ ਕੋਲ ਬੈਠ ਕੇ ਪੁਰਾਣੀਆਂ ਕਹਾਣੀਆਂ, ਪੁਰਾਣੀਆਂ ਗੱਲਾਂ ਜਿਹੜੀਆਂ ਬਹੁਤ ਸੁਣਦੀ ਹਾਂ, ਅਤੇ ਉਹਨਾਂ ਤੋਂ ਬੜੇ ਅਖਾਣ ਇਸ ਤਰ੍ਹਾਂ ਦੇ ਮੈਨੂੰ ਮਿਲੇ ਜਿਹੜੇ ਕਿ ਮੈਨੂੰ ਕਿਤਾਬਾਂ ਵਿੱਚ ਵੀ ਨਹੀਂ ਸੀ ਮਿਲੇ। ਸੋ ਮੇਰਾ ਉਤਸ਼ਾਹ ਜਾਗਿਆ, ਕਿਉਂ ਨਾ, ਕਿਉਂਕਿ ਅਖਾਣ ਗਿਆਨ ਦਾ ਖਜ਼ਾਨਾ।
1: ਬਿਲਕੁਲ,
0: ਸਾਡੀ ਜ਼ਿੰਦਗੀ ਦੇ ਜਿਹੜੇ ਔਖੇ ਪੈਂਡੇ ਆ ਉਹਨਾਂ ਨੂੰ ਬਹੁਤ ਸੁਖਾਲਾ ਕਰ ਦਿੰਦਾ ਜੇ ਅਸੀਂ ਉਹਨਾਂ 'ਤੇ ਚੱਲੀਏ। ਫਿਰ ਮੇਰਾ ਇੱਦਾਂ ਰੁਝਾਨ ਵਧਿਆ, ਮੈਂ ਅਖਾਣਾਂ ਵੱਲ ਦੇਖਿਆ ਕਿ ਬਹੁਤ ਅਖਾਣ ਹੈ ਜਿਹੜੇ ਸਾਡੀ ਨਵੀਂ ਪੀੜ੍ਹੀ ਨੂੰ ਪਤਾ ਹੀ ਨਹੀਂ ਹੈ। ਸੋ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਅਖਾਣ ਵਰਤ ਵੀ ਲੈਂਦੇ ਹਾਂ ਅਤੇ ਬੱਚਿਆਂ ਨੂੰ ਗੱਲ ਹੀ ਨਹੀਂ ਪਤਾ। ਜਿਵੇਂ ਮੈਂ ਇੱਕ ਛੋਟੀ ਜਿਹੀ ਉਦਾਹਰਣ ਦਿੰਦੀ ਹਾਂ ਕਿ ਅਖਾਣ ਹੈ ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ। ਹੁਣ ਬੱਚੇ ਨੂੰ ਨਾ ਛੱਜ ਪਤਾ ਨਾ ਛਾਨਣੀ ਪਤਾ ਕੀ, ਅਸੀਂ ਉਹਨਾਂ ਨੂੰ ਨਹੀਂ ਸਮਝਾ ਸਕਦੇ
1: ਵਰਤੋਂ ਦੀਆਂ ਚੀਜ਼ਾਂ ਦੇ ਵਿੱਚ ਵੀ ਗਵਾ ਦਿੱਤਾ।
0: ਫਿਰ ਇਸ ਕਰਕੇ ਮੈਂ ਇੱਕ ਆਪਣਾ ਯੂਟਿਊਬ ਚੈਨਲ ਸ਼ੁਰੂ ਕੀਤਾ, ਉਹਦੇ ਵਿੱਚ ਜਦੋਂ ਮੈਂ ਅਖਾਣ ਲੈਂਦੀ ਹਾਂ ਛੱਜ ਤਾਂ ਬੋਲੇ ਛਾਨਣੀ ਕੀ ਬੋਲੇ, ਮੈਂ ਵਿੱਚ ਛੱਜ ਦੀ ਫੋਟੋ ਦਿੰਦੀ ਹਾਂ, ਛਾਨਣੀ ਦੇ ਦਿੰਦੀ ਹਾਂ, ਤਾਂ ਜੋ ਬੱਚਿਆਂ ਨੂੰ ਪਤਾ ਲੱਗੇ ਕਿ ਛੱਜ ਜਿੱਥੇ ਤਾਂ ਕੋਈ ਛੇਕ ਹੀ ਨਹੀਂ ਹੈ ਅਤੇ ਛਾਨਣੀ ਆਪ ਛੇਕਾਂ ਨਾਲ ਭਰੀ ਹੋਈ ਹੈ। ਸੋ ਜਿਸ ਬੰਦੇ ਵਿੱਚ ਆਪ ਕੋਈ ਔਗਣ ਨਾ ਹੋਵੇ ਉਹੀ ਕਿਸੇ ਤੇ ਆਲੋਚਨਾ ਕਰ ਸਕਦਾ।
1: ਬਿਲਕੁਲ ਜੀ, ਛੱਜ ਦੀ ਜੇਕਰ ਅਸੀਂ ਵਿਆਖਿਆ ਕਰੀਏ, ਉਹਨਾਂ ਨੂੰ ਸਮਝਾਉਣਾ ਪਏਗਾ ਕਿ ਛੱਜ ਦੀ ਵਰਤੋਂ ਕੀ ਹੈ, ਕੀ ਹੁੰਦਾ ਹੈ, ਕਿਵੇਂ ਅਸੀਂ ਆਪਣੇ ਆਮ ਜੀਵਨ ਸ਼ੈਲੀ ਦੇ ਵਿੱਚ ਵਰਤੋਂ ਕਰਦੇ ਸੀ। ਸੋ ਵਿਆਖਿਆ ਕਰਨ ਦੇ ਨਾਲ ਵੀ, ਸਮਝਾਉਣ ਦੇ ਤਰੀਕੇ ਦੇ ਨਾਲ ਵੀ ਬੱਚੇ ਜਲਦੀ ਸਮਝਦੇ।
0: ਇਹੀ ਲੈ ਕੇ ਮੈਂ ਮਕਸਦ ਚੱਲੀ, ਤੇ ਸਾਡੇ ਬਹੁਤ ਸਾਰੇ ਖਾਣਾ ਦੇ ਪਿੱਛੇ ਨਾ ਛੋਟੀਆਂ ਛੋਟੀਆਂ ਕਹਾਣੀਆਂ ਵੀ ਹੈ
1: ਜੀ।
0: ਮੈਂ ਆਪਣੇ ਰਿਸਰਚ ਪੇਪਰ 'ਚ ਆਪਣਾ ਜਿਹੜਾ ਖੋਜ ਕਾਰਜ ਕੀਤਾ, ਆਪਣੀ ਜਿਹੜੀ ਕਿਤਾਬ

0: ਜੋ ਛੋਟੇ ਛੋਟੇ ਕਹਾਣੀਆਂ ਵੀ ਲਿਖੀਆਂ ਕਿ ਜਿਵੇਂ ਇੱਕ ਨਿੱਕੀ ਜਿਹੀ ਕਹਾਣੀ ਮੈਂ ਸੁਣਾਉਂਦੀ ਹਾਂ, ਜੀਭ ਦਾ ਰਸ ਪਿਆ ਚੋਵੇ। ਛੋਟੀ ਜਿਹੀ ਗੱਲ ਹੈ, ਹੁਣ ਬੱਚੇ ਨੂੰ ਨਹੀਂ ਪਤਾ ਸੀ ਜੀਭ ਦਾ ਰਸ ਪਿਆ ਚੋਵੇ ਕਿਉਂ ਵਰਤ ਰਹੇ ਹਾਂ। ਇੱਕ ਪੁਰਾਣੇ ਜ਼ਮਾਨੇ 'ਚ ਆਪਾਂ ਨੂੰ ਪਤਾ ਕਿ ਸਫ਼ਰ ਦਾ ਬਹੁਤ ਸਾਰਾ ਜਿਹੜਾ ਪੈਦਲ ਹੀ ਕੀਤਾ ਜਾਂਦਾ ਸੀ, ਜਦੋਂ ਆਪਣੇ ਕੋਲ ਆਵਾਜਾਈ ਦੇ ਸਾਧਨ ਨਹੀਂ ਸਨ। ਤੇ ਲੋਕ ਫਿਰ ਆਪਣੇ ਖਾਣ ਪੀਣ ਦਾ ਸਮਾਨ ਵੀ ਲੈ ਕੇ ਜਾਂਦੇ ਸੀ, ਕਿਉਂਕਿ ਅੱਜ ਵਾਂਗ ਤਾਂ ਸਟਾਲ ਨਹੀਂ ਸੀ ਮਿਲਦੇ, ਨਾ ਹੀ ਖਾਣ ਪੀਣ ਦਾ ਸਮਾਨ ਮਿਲਦਾ ਸੀ। ਤੇ ਇੱਕ ਆਦਮੀ ਸਫ਼ਰ ਤੇ ਤੁਰ ਪਿਆ, ਉਹਨੇ ਆਪਣੇ ਨਾਲ ਚਾਵਲ ਤੇ ਦਾਲ ਰੱਖ ਲਏ। ਰਸਤੇ ਵਿੱਚ ਜਾਂਦਿਆਂ ਉਹਨੂੰ ਲੱਗਿਆ ਕਿ ਮੈਨੂੰ ਭੁੱਖ ਲੱਗੀ ਹੈ, ਤਾਂ ਉਹਨੂੰ ਇੱਕ ਘਰ ਦਿਸਿਆ ਬਜ਼ੁਰਗ ਲੇਡੀ, ਚਲਾ ਗਿਆ ਅੰਦਰ ਤੇ ਕਿਹਾ ਮਾਤਾ ਜੀ ਮੈਨੂੰ ਭੁੱਖ ਲੱਗੀ। ਉਦੋਂ ਇਹ ਆਮ ਹੀ ਰਿਵਾਜ਼ ਸੀ ਕਿ ਰਸਤੇ ਜਾਂਦੇ ਜਾਂਦੇ ਲੋਕ ਇਸ ਤਰ੍ਹਾਂ ਕਰਦੇ ਸੀ, ਕਿਉਂਕਿ ਖਾਣ ਪੀਣ ਦਾ ਹੋਰ ਕੋਈ ਸਾਧਨ ਨਹੀਂ ਸੀ।
1: ਬਿਲਕੁਲ।
0: ਤੇ ਤੁਸੀਂ ਮੈਨੂੰ ਖਿਚੜੀ ਬਣਾ ਦਿਓ। ਕਹਿੰਦੇ ਠੀਕ ਹੈ, ਬੈਠ ਜਾਓ, ਖਿਚੜੀ ਉਹਨੇ ਰੱਖ ਦਿੱਤੀ ਬਣਨੀ। ਹੁਣ ਖਿਚੜੀ ਬਣਨ ਨੂੰ ਟਾਈਮ ਲੱਗਣਾ ਸੀ, ਤੇ ਕੁਝ ਲੋਕਾਂ ਦੀ ਜਿਹੜਾ ਸੁਭਾਅ ਹੁੰਦਾ, ਫਿਤਰਤ ਹੁੰਦੀ ਕਿ ਉਹ ਚੁੱਪ ਨਹੀਂ ਰਹਿ ਸਕਦੇ, ਉਹ ਕੁਛ ਨਾ ਕੁਛ ਬੋਲਦੇ ਰਹਿੰਦੇ ਆ। ਤੇ ਉਹਨੂੰ ਬੈਠਿਆਂ ਬੈਠਿਆਂ ਕਿਹਾ ਮਾਤਾ ਜੀ ਤੁਹਾਡੇ ਘਰ ਦਾ ਦਰਵਾਜ਼ਾ ਬੜਾ ਛੋਟਾ ਹੈ, ਤੇ ਜੇ ਕੋਈ ਅਣਸੁਖਾਵੀਂ ਘਟਨਾ ਹੋ ਜਾਵੇ ਤਾਂ ਤੁਸੀਂ ਕੀ ਕਰੋਗੇ। ਉਹ ਬੜੀ ਪਰੇਸ਼ਾਨ ਹੋਈ ਪਰ ਉਹ ਚੁੱਪ ਰਹੀ। ਫਿਰ ਉਹਨੂੰ ਕਹਿੰਦਾ ਮਾਤਾ ਜੀ ਤੁਹਾਡੇ ਜਿਹੜੇ ਘਰ 'ਚ ਮੱਝ ਵੱਢਣੀ ਹੋਈ ਹੈ, ਜੇ ਮਰ ਗਈ ਤਾਂ ਤੁਸੀਂ ਕਿਵੇਂ ਬਾਹਰ ਕੱਢੋਗੇ। ਉਹਨੂੰ ਬੜਾ ਗੁੱਸਾ ਆਇਆ, ਕਿਉਂਕਿ ਸਬਰ ਦੀ ਵੀ ਇੱਕ ਹੱਦ ਹੁੰਦੀ। ਉਹਨੇ ਕਿਹਾ ਆਪਣੀ ਝੋਲੀ ਕਰ, ਤੇ ਉਹਨੇ ਅੱਧ ਪੱਕੇ ਚਾਵਲ ਤੇ ਇੱਕ ਦਾਲ ਸੀ ਉਹਦੀ ਝੋਲੀ 'ਚ ਪਾ ਦਿੱਤੇ, ਤੇ ਉਹਨੂੰ ਘਰੋਂ ਬਾਹਰ ਕੱਢ ਦਿੱਤਾ। ਹੁਣ ਉਹ ਜਾ ਰਿਹਾ ਸੀ ਤਾਂ ਰਸਤੇ 'ਚ ਪਾਣੀ ਵਗਦਾ ਪਿਆ ਸੀ ਝੋਲੀ 'ਚੋਂ, ਤੇ ਲੋਕਾਂ ਨੇ ਪੁੱਛਿਆ ਵੀ ਇਹ ਕੀ ਹੈ। ਕਹਿੰਦਾ ਮੇਰੀ ਜੀਭ ਦਾ ਰਸ ਚੋ ਰਿਹਾ, ਕਿ ਜੇ ਮੈਂ ਥੋੜ੍ਹੀ ਦੇਰ ਸਬਰ ਨਾਲ ਆਰਾਮ ਨਾਲ ਬੈਠ ਜਾਂਦਾ ਚੁੱਪ ਚਾਪ, ਤੇ ਹੁਣ ਮੈਂ ਆਪਣੀ ਖਿਚੜੀ ਵੀ ਖਾ ਸਕਦਾ ਸੀ, ਭੁੱਖ ਵੀ ਮਿਟਾ ਸਕਦਾ ਸੀ, ਤੇ ਆਪਣਾ ਸਫ਼ਰ ਵੀ ਕਰ ਸਕਦਾ ਸੀ।
1: ਦੇਖੋ ਕਹਾਣੀਆਂ, ਇਹ ਖਾਣਾ ਸਾਨੂੰ ਜੀਵਨ ਦੀਆਂ ਕਿੰਨੀਆਂ ਸੇਧ ਦਿੰਦੀਆਂ ਨੇ, ਕੁਛ ਨਾ ਕੁਛ ਸਿਖਾਉਂਦੀਆਂ ਨੇ। ਤੇ ਜਦੋਂ ਤੁਸੀਂ ਇੰਨਾ ਲੰਬਾ ਸਫ਼ਰ ਸਾਹਿਤ ਦੇ ਨਾਲ ਜੁੜੇ ਰਹੇ, ਤਾਂ ਕੁਛ ਨਾ ਕੁਛ ਪ੍ਰਾਪਤੀਆਂ, ਉਪਲਬਧੀਆਂ, ਕੁਛ ਸਨਮਾਨ ਵੀ ਮਿਲੇ ਹੋਣਗੇ।
0: ਹਾਂਜੀ, ਕੁਦਰਤੀ ਹੈ ਕਿ ਜਦੋਂ ਅਸੀਂ ਜੁੜਦੇ ਹਾਂ ਆਪਣੇ ਸੱਭਿਆਚਾਰ ਦੇ ਨਾਲ ਅਲੱਗ ਅਲੱਗ ਸੰਸਥਾਵਾਂ ਤੋਂ, ਜਲੰਧਰ ਮਿਊਂਸਪਲ ਕਮੇਟੀ ਵੱਲੋਂ ਵੀ ਮੈਨੂੰ ਮਿਲਿਆ ਸੀਗਾ, ਅਲੱਗ ਅਲੱਗ ਸੰਸਥਾਵਾਂ ਤੋਂ ਵੀ ਮਾਣ ਸਨਮਾਨ ਮਿਲੇ ਆ। ਫਿਰ ਜਦੋਂ ਤੁਹਾਨੂੰ ਕੋਈ ਬੁਲਾਉਂਦਾ ਐਜ਼ ਏ ਸਪੀਕਰ, ਤਾਂ ਉਹ ਵੀ ਤੁਹਾਡੇ ਲਈ ਬੜੀ ਮਾਣ ਵਾਲੀ ਗੱਲ ਹੁੰਦੀ ਹੈ। ਅਲੱਗ ਅਲੱਗ ਯੂਨੀਵਰਸਿਟੀ ਜਾ ਕੇ ਤੁਸੀਂ ਜਾਂਦੇ ਹੋ, ਤੇ ਤੁਹਾਨੂੰ ਜਦੋਂ ਮਿਲਦੇ ਆ ਐਜ਼ ਏ ਜੱਜਮੈਂਟ ਲਈ ਵੀ ਸੱਦੇ ਆ, ਤੇ ਉੱਥੇ ਵੀ ਤੁਹਾਨੂੰ ਸਨਮਾਨਿਤ ਕੀਤਾ ਜਾਂਦਾ ਵੈ। ਤੇ ਕੁਦਰਤੀ ਹੈ ਜਦੋਂ ਅਸੀਂ ਕੁਝ ਕਰਦੇ ਹਾਂ ਤੇ ਫਿਰ ਉਸ ਬਾਰੇ ਪਤਾ ਤਾਂ ਲੱਗਦਾ ਹੀ ਆ, ਤੇ ਇਹ ਖੁਸ਼ਨਸੀਬੀ ਹੈ ਕਿ ਮੈਨੂੰ ਆਪਣੇ ਆਪ ਨੂੰ ਬੜਾ ਚੰਗਾ ਲੱਗਦਾ ਕਿ ਮੈਂ ਕਿਸੇ ਦੇ ਕੰਮ ਆ ਸਕਦੀ ਹਾਂ, ਜਾਂ ਕੋਈ ਮੈਨੂੰ ਇੱਦਾਂ ਜਾਣਦਾ ਕਰਦਾ ਕਿ ਮੈਂ ਆਪਣੇ ਜਿਹੜੇ ਵਿਚਾਰ ਹੈ ਉਹ ਸਾਰਿਆਂ ਦੇ ਸਾਹਮਣੇ ਲਿਆ ਸਕਾਂ। ਜੋ ਸਾਡਾ ਖਜ਼ਾਨਾ ਹੈ, ਗਿਆਨ ਦਾ ਖਜ਼ਾਨਾ, ਸਾਡਾ ਸੱਭਿਆਚਾਰ, ਜੇ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਉਸ ਗਿਆਨ ਬਾਰੇ ਨਹੀਂ ਦੱਸਾਂਗੇ ਤਾਂ ਉਸ ਬਾਰੇ ਜਾਗਰੂਕ ਨਹੀਂ ਹੋਣਗੇ, ਉਹਨਾਂ ਉਸ ਤਜਰਬੇ ਤੋਂ, ਉਸ ਗਿਆਨ ਤੋਂ ਵਾਂਝੇ ਰਹਿ ਜਾਣ।
1: ਪਰ ਡਾਕਟਰ ਸੁਰਿੰਦਰ ਕੌਰ ਜੀ, ਇੱਕ ਇਹ ਵੀ ਗੱਲ ਹੈ ਕਿ ਅੱਜ ਕੱਲ੍ਹ ਦੀ ਜੋ ਪੀੜ੍ਹੀ ਹੈ ਉਹ ਪੜ੍ਹਨ ਤੋਂ ਥੋੜ੍ਹਾ ਗੁਰੇਜ਼ ਕਰਦੀ ਹੈ, ਕਿਤਾਬਾਂ ਦੇ ਨਾਲ ਜਿਹੜਾ ਮੋਹ ਹੈ ਉਹਨਾਂ ਆਕਰਸ਼ਣ ਉਹਨਾਂ ਦਾ ਨਹੀਂ ਰਿਹਾ।
0: ਹਾਂਜੀ,
1: ਤੇ ਤੁਸੀਂ ਕੀ ਸਮਝਦੇ ਹੋ ਕਿ ਕਿਤਾਬਾਂ ਅਸੀਂ ਆਪਣੇ ਜੀਵਨ ਦੇ ਨੇੜੇ ਹੋਰ ਕਿਵੇਂ ਲੈ ਕੇ ਆਈਏ, ਖਾਸ ਤੌਰ ਤੇ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਕੀ ਕਹਿਣਾ ਚਾਹੋਗੇ ਤੁਸੀਂ?
0: ਮੈਂ ਅੱਜ ਕੱਲ੍ਹ ਦੀ ਪੀੜ੍ਹੀ ਲਈ ਇੱਕ ਤਾਂ ਇਹ ਕਹਿਣਾ ਚਾਹਾਂਗੀ ਕਿ ਜਿਹੜੇ ਉਮਰਾਂ ਦੇ ਪੜਾਅ ਤੁਹਾਡਾ ਪ੍ਰੋਗਰਾਮ ਵੀ ਹੈ, ਹਰ ਪੜਾਅ ਨੂੰ, ਹਰ ਪਲ ਨੂੰ ਖੁਸ਼ੀ ਨਾਲ ਮਾਣੋ। ਹਰ ਪੜਾਅ ਦਾ ਆਪਣਾ ਹੀ ਇੱਕ ਮਜ਼ਾ ਹੁੰਦਾ ਵੈ। ਜਿੰਨਾ ਅਸੀਂ ਆਪਣੇ ਸੱਭਿਆਚਾਰ ਨਾਲ, ਆਪਣੀ ਵਿਰਾਸਤ ਨਾਲ ਜੁੜਾਂਗੇ, ਓਨੀਆਂ ਸਾਡੀਆਂ ਜੜ੍ਹਾਂ ਮਜ਼ਬੂਤ ਹੋਣਗੀਆਂ। ਸੋ ਅੱਜ ਕਿਤਾਬਾਂ ਤੋਂ ਤਾਂ ਦੂਰ ਜਾ ਰਹੇ ਆ, ਪਰ ਆਪਣੇ ਕੋਲ ਬਹੁਤ ਵਧੀਆ ਸੋਸ਼ਲ ਮੀਡੀਆ ਹੈ, ਮੋਬਾਈਲ ਹਰ ਇੱਕ ਦੇ ਕੋਲ ਹੈ। ਉਹ ਸੋਸ਼ਲ ਮੀਡੀਆ 'ਤੇ ਅਸੀਂ ਜੇ ਪੰਜਾਬੀ ਭਾਸ਼ਾ ਬਾਰੇ, ਆਪਣੇ ਗਿਆਨ ਬਾਰੇ ਜਿੰਨਾ ਵੱਧ ਬੱਚਿਆਂ ਨੂੰ ਜਾਣਕਾਰੀ ਦੇਵਾਂਗੇ, ਓਨਾ ਹੋਰ ਨੇੜੇ ਆਉਣਗੇ, ਅਤੇ ਸ਼ਾਇਦ ਜੋ ਭਵਿੱਖ ਲੱਗ ਰਿਹਾ ਕਿ ਬੱਚੇ ਕਿਤਾਬਾਂ ਵੀ ਪੜ੍ਹਨ ਵੱਲ ਉਤਸ਼ਾਹਿਤ ਹੋਣਗੇ, ਜਦੋਂ ਉਹਨਾਂ ਨੂੰ ਪਤਾ ਲੱਗੇਗਾ ਕਿ ਅਸੀਂ ਕਿਤਾਬਾਂ ਤੋਂ ਹੀ ਜਿਹੜਾ ਗਿਆਨ ਹਾਸਲ ਕਰਕੇ ਉਹਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਦੇ ਰਹੇ ਹਾਂ। ਬਹੁਤ ਸਾਰੇ ਚੈਨਲ ਹੈ ਜਿਹੜੇ ਨੌਜਵਾਨ ਪੀੜ੍ਹੀ ਨੂੰ ਤਾਂ ਇਸ ਬਾਰੇ ਜ਼ਿਆਦਾ ਹੀ ਪਤਾ ਹੈ, ਬਹੁਤ ਸਾਰਾ ਕੰਮ ਹੋ ਵੀ ਰਿਹਾ ਪੰਜਾਬੀ ਭਾਸ਼ਾ ਬਾਰੇ, ਆਪਣੇ ਸੱਭਿਆਚਾਰ ਬਾਰੇ, ਜਿਹੜਾ ਅਸੀਂ ਨੌਜਵਾਨ ਪੀੜ੍ਹੀ ਨੂੰ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦੇ ਸਕਦੇ ਹਾਂ ਆਪਣੇ ਇਤਿਹਾਸ ਦੀ, ਕਿਉਂਕਿ ਸਾਡਾ ਇਤਿਹਾਸ ਤਾਂ ਬਹੁਤ ਗੌਰਵਮਈ ਹੈ। ਪੰਜਾਬੀ ਸੱਭਿਆਚਾਰ ਤਾਂ ਖਜ਼ਾਨਾ ਹੈ, ਅਨਮੋਲ ਖਜ਼ਾਨਾ ਹੈ, ਜਿਸ ਨੂੰ ਜਿੰਨਾ ਵੱਧ ਜਿਹੜਾ ਅਸੀਂ ਵੰਡੀਏ, ਜਿੰਨੀ ਵੱਧ ਦਿਨ ਤੋਂ ਅਸੀਂ ਸਿੱਖਿਆ ਲਈਏ, ਓਨੀ ਸਾਡੀ ਜ਼ਿੰਦਗੀ ਦੇ ਪੈਂਡੇ ਸੁਖਾਲੇ ਹੋ ਸਕਦੇ ਹੈ। ਸੋ ਬੱਚਿਆਂ ਨੂੰ ਉਤਸ਼ਾਹਿਤ ਕਰੀਏ, ਜਿਵੇਂ ਅਸੀਂ ਸੈਮੀਨਾਰ ਕਰਦੇ ਹਾਂ ਕਾਲਜਿਸ ਦੇ ਵਿੱਚ, ਅਸੀਂ ਪੇਪਰ ਪੜ੍ਹਦੇ ਹਾਂ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੇਰੇ 100 ਤੋਂ ਵੱਧ ਪੇਪਰ ਵੀ ਪ੍ਰੈਜੈਂਟ ਕੀਤੇ, ਪੇਪਰ ਪਬਲਿਸ਼ ਵੀ ਹੋਏ, ਉਸ ਉਹ ਨੌਜਵਾਨ ਪੀੜ੍ਹੀ ਸਾਡੇ ਅੱਗੇ ਬੈਠੀ ਹੁੰਦੀ ਜਦੋਂ ਅਸੀਂ ਪੇਪਰ ਦਿੰਦੇ ਹਾਂ।
1: ਬਹੁਤ ਵਧੀਆ,
0: ਤੇ ਕੁਛ ਨਾ ਕੁਛ ਤਾਂ ਲੱਗਦਾ ਕਿ ਬੱਚੇ ਜ਼ਰੂਰ ਜਿਹੜੇ ਗ੍ਰੈਂਡ ਕਰਦੇ।
1: ਹੋਰ ਕਿਤਾਬਾਂ ਬਾਰੇ ਕੁਛ ਦੱਸੋ ਤੁਸੀਂ, ਕਿੰਨੀਆਂ ਕੁ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਨੇ ਤੇ ਕਿਹੜੇ ਕਿਹੜੇ ਹੋਰ ਵਿਸ਼ਿਆਂ ਤੇ ਲਿਖੀਆਂ ਨੇ?
0: ਮੈਂ ਸੱਭਿਆਚਾਰ ਤੇ ਸ਼ੁਰੂਆਤ ਮੈਂ ਕੀਤੀ, ਤੁਹਾਨੂੰ ਦੱਸਿਆ ਕਿ ਅਖਾਣਾ ਬਾਰੇ ਹੈ, ਤੇ ਅਖਾਣਾ ਦੇ ਪਿੱਛੇ ਲੁਕੀਆਂ ਹੋਈਆਂ ਜਿਹੜੀਆਂ ਕਹਾਣੀਆਂ ਉਹਨਾਂ ਬਾਰੇ ਹੈ। ਫਿਰ ਮੇਰਾ ਜਿਹੜਾ ਚੈਨਲ ਸ਼ੁਰੂ ਕੀਤਾ, ਮੈਂ ਆਪਣਾ ਯੂਟਿਊਬ ਚੈਨਲ

0: ਪੰਜਾਬੀ ਲਿਟਰੇਚਰ ਡਾਕਟਰ ਸੁੰਦਰ ਕੌਰ ਨਰੂਲਾ, ਉਹਦੇ ਵਿੱਚ ਮੈਂ ਖਾਣਾ ਬਾਰੇ ਗੱਲ ਕਰਦੀ ਹਾਂ, ਉਹਦੇ ਵਿੱਚ ਮੈਂ ਜਿਹੜੇ ਸਾਡੇ ਸਪੈਸ਼ਲ ਦਿਨ ਆਉਂਦੇ ਹੈ ਉਹਨਾਂ ਬਾਰੇ ਗੱਲ ਕਰਦੀ ਹਾਂ, ਆਪਣੀਆਂ ਜਿਹੜੀਆਂ ਮਹਾਨ ਹਸਤੀਆਂ ਗੁਰੂ ਨਾਨਕ ਦੇਵ ਜੀ, ਅੰਮ੍ਰਿਤਾ ਪ੍ਰੀਤਮ ਹੈ, ਭਾਈ ਵੀਰ ਸਿੰਘ ਹੈ, ਉਹਨਾਂ ਬਾਰੇ ਗੱਲ ਕਰਦੀ ਹਾਂ, ਅਤੇ ਆਉਣ ਵਾਲੀਆਂ ਜਿਹੜੀਆਂ ਮੇਰੀਆਂ ਕਿਤਾਬਾਂ ਉਹ ਪ੍ਰਵਾਸ 'ਤੇ ਹੈ। ਜਿਵੇਂ ਆਪਾਂ ਦੱਸਿਆ ਕਿ ਸਿਹਤ ਸਮਾਜ ਦਾ ਦਰਪਣ ਅੱਜ ਦੀ ਸਮੱਸਿਆ ਕੀ ਉਹ ਪ੍ਰਵਾਸ ਦੀ ਹੈ ਕਿ ਬੱਚੇ ਘਰ ਛੱਡ ਕੇ ਬਾਹਰ ਜਾ ਰਹੇ, ਉੱਥੇ ਜਾ ਕੇ ਉਹਨਾਂ ਨੂੰ ਜਿਹੜੀਆਂ ਸਮੱਸਿਆਵਾਂ ਆਉਂਦੀਆਂ, ਜਿਵੇਂ ਉੱਥੇ ਭਾਸ਼ਾ ਨਹੀਂ ਸਿੱਖ ਕੇ ਗਏ, ਉੱਥੋਂ ਪੂਰੀ ਤਿਆਰੀ ਨਹੀਂ ਕਰਕੇ ਗਏ, ਉਹ ਕਿਵੇਂ ਕਰ ਸਕਦੇ ਹੈ। ਦੂਸਰੀ ਜਿਹੜੀ ਮੇਰੀ ਇੱਕ ਹੋਰ ਕਿਤਾਬ ਆ ਰਹੀ ਪ੍ਰਵਾਸ ਤੋਂ, ਰਿਸ਼ਤਿਆਂ ਦੇ ਯਥਾਰਥ ਤਿਆਰੀ ਹੈ ਕਿ ਰਿਸ਼ਤਿਆਂ ਦਾ ਸੱਚ ਕੀ ਹੈ, ਇੱਥੇ ਅਸੀਂ ਰਿਸ਼ਤਿਆਂ ਨੂੰ ਕਿਵੇਂ ਲੈਂਦੇ ਹਾਂ ਅਤੇ ਬਾਹਰ ਅਸੀਂ ਕਿਵੇਂ ਲੈਂਦੇ ਹਾਂ, ਕਿਉਂਕਿ ਵਿਦੇਸ਼ 'ਚ ਬੈਠਾ ਜਿਹੜਾ ਉੱਥੇ ਇੱਕ ਛੋਟਾ ਬੱਚਾ ਇੱਕ ਨਾਟਕ ਦੀ ਉਦਾਹਰਣ ਆਪਣੇ ਦਾਦੇ ਨੂੰ ਕਹਿੰਦਾ ਕਿ ਮੈਨੂੰ ਪਿਆਰ ਚਾਹੀਦਾ ਆਪਣੇ ਮਾਂ ਬਾਪ ਦਾ, ਕਿਉਂਕਿ ਮਾਂ ਬਾਪ ਸਾਰਾ ਦਿਨ ਕੰਮ ਕਰਦੇ ਆ। ਉਹ ਕਹਿੰਦਾ ਪਿਆਰ ਸ਼ਿਆਰ ਤਾਂ ਇੰਡੀਆ 'ਚ ਰਹਿ ਗਿਆ, ਇੱਥੇ ਤਾਂ ਡਾਲਰ ਕਮਾਉਣੇ ਆ ਡਾਲਰ। ਹੁਣ ਉਸ ਬੱਚੇ ਦੀ ਮਾਨਸਿਕਤਾ ਕੀ ਹੋਏਗੀ, ਉਸ ਦਰਦ ਨੂੰ ਮੈਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਦੇ ਸਾਹਮਣੇ ਲਿਆਉਣ ਦੀ ਕਿ ਪੈਸਾ ਹੀ ਸਭ ਕੁਛ ਨਹੀਂ, ਸਾਡਾ ਅਸਲੀ ਸਰਮਾਇਆ ਸਾਡੀ ਔਲਾਦ ਹੈ।
1: ਬਿਲਕੁਲ,
0: ਜੇ ਅਸੀਂ ਉਹਨਾਂ ਨੂੰ ਅੱਜ ਸਮਾਂ ਨਾ ਦਿੱਤਾ ਤਾਂ ਕੱਲ੍ਹ ਨੂੰ ਸਾਨੂੰ ਸਮਾਂ ਨਹੀਂ ਦੇਣਗੇ। ਸੋ ਇਸ ਕਰਕੇ ਇਹਨਾਂ ਵਿਸ਼ਿਆਂ 'ਤੇ ਮੇਰੀਆਂ ਕਿਤਾਬਾਂ ਆ ਰਹੀਆਂ, ਰਿਸ਼ਤਿਆਂ ਦਾ ਸੱਚ ਕੀ ਹੈ, ਅਸੀਂ ਇੱਥੇ ਰਿਸ਼ਤੇ ਕਿਵੇਂ ਜਿਉਂਦੇ ਹਾਂ, ਅਤੇ ਵਿਦੇਸ਼ਾਂ ਵਿੱਚ ਜਾ ਕੇ ਜਦੋਂ ਸਿਰਫ ਤਾਂ ਸਿਰਫ ਇੱਕੋ ਮਕਸਦ ਨਾਲ ਜਾਂਦਾ ਕਿ ਅਸੀਂ ਡਾਲਰ ਕਮਾਉਣ ਆਏ ਹਾਂ, ਅਤੇ ਉੱਥੇ ਰਿਸ਼ਤਿਆਂ ਦਾ ਸੱਚ ਕੀ ਹੈ।
1: ਬਿਲਕੁਲ ਜੀ, ਰਿਸ਼ਤੇ ਸਾਡੇ ਜ਼ਿੰਦਗੀ ਦਾ ਆਧਾਰ ਨੇ, ਅਤੇ ਸਾਡਾ ਆਧਾਰ ਹੀ ਮਜ਼ਬੂਤ ਨਾ ਰਿਹਾ ਤਾਂ ਸਭ ਕੁਛ ਅਸੀਂ ਬੈਲੈਂਸ ਨਹੀਂ ਕਰ ਪਾਵਾਂਗੇ। ਡਾਕਟਰ ਸੁਰਿੰਦਰ ਕੌਰ ਜੀ, ਕਿੰਨੇ ਸਾਲ ਹੋ ਗਏ ਤੁਹਾਨੂੰ ਰਿਟਾਇਰ ਹੋਇਆ, ਅਤੇ ਰਿਟਾਇਰਮੈਂਟ ਤੋਂ ਬਾਅਦ ਦੀ ਜ਼ਿੰਦਗੀ ਤੁਸੀਂ ਪਹਿਲਾਂ ਦੱਸ ਚੁੱਕੇ ਹੋ ਵੈਸੇ ਆਲਰੇਡੀ ਕਿ ਤੁਸੀਂ ਸਾਹਿਤ ਨਾਲ ਲਗਾਤਾਰ ਜੁੜੇ ਹੋਏ ਹੋ, ਹੋਰ ਕੀ ਗਤੀਵਿਧੀਆਂ ਰਹਿੰਦੀਆਂ ਨੇ ਤੁਹਾਡੀਆਂ?
0: 2020 ਚ ਰਿਟਾਇਰ ਹੋਈ ਸੀ 35 ਸਾਲ ਦੀ ਨੌਕਰੀ ਕਰਕੇ
1: ਜੀ।
0: ਇਹ ਲਾਈਫ ਹੈ ਜਿਹੜੀ, ਇਹ ਜ਼ਿੰਦਗੀ ਹੈ, ਵਾਕਿਆ ਹੀ ਲੱਗਦਾ ਸੀ ਕਿ ਰਿਟਾਇਰਮੈਂਟ ਤੋਂ ਬਾਅਦ ਜਿਵੇਂ ਲੋਕ ਕਹਿੰਦੇ ਆ ਕਿ ਕੀ ਕਰਾਂਗੇ, ਪਰ ਮੈਨੂੰ ਇਸ ਪੱਖ ਤੋਂ ਮੈਂ ਬਹੁਤ ਖੁਸ਼ ਨਸੀਬ ਹਾਂ ਕਿ ਮੈਨੂੰ ਬਹੁਤ ਸਾਰੀਆਂ ਜਿਹੜੀਆਂ ਮੈਂ ਆਪਣੀ ਗਤੀਵਿਧੀਆਂ ਨਾਲ ਉਵੇਂ ਹੀ ਜੁੜੀ ਹੋਈ ਹਾਂ। ਇੱਕ ਤਾਂ ਮੈਂ ਕਿਤਾਬਾਂ ਲਿਖਣ ਵਾਲੇ ਰੁਝਾਨ ਹੋ ਗਿਆ
1: ਜੀ,
0: ਦੂਸਰਾ ਯੂਟਿਊਬ ਚੈਨਲ ਚਲਾ ਲਿਆ, ਉਹਦੇ ਰਾਹੀਂ ਹਰ ਵੇਲੇ ਸੋਚਦੇ ਰਹੀਦਾ,
1: ਅਤੇ
0: ਇੱਕ ਹੋਰ ਜਿਹੜਾ ਸਭ ਤੋਂ ਵਧੀਆ ਪੱਖ ਹੁੰਦਾ ਕਿ ਅਲੱਗ ਅਲੱਗ ਯੂਨੀਵਰਸਿਟੀ ਕਾਲਜਿਸ ਵਾਲੇ ਜਿਹੜੇ ਉਹ ਬੁਲਾਉਂਦੇ ਰਹਿੰਦੇ ਆ, ਕਦੀ ਕਿਸੇ ਟੋਪਿਕ 'ਤੇ ਗੱਲ ਕਰਨ ਲਈ, ਕਦੀ ਕਿਸੇ 'ਤੇ, ਅਤੇ ਦੂਰਦਰਸ਼ਨ ਵੱਲੋਂ ਵੀ ਸੁਨੇਹਾ ਹੀ ਰਹਿੰਦਾ, ਉੱਥੇ ਰਿਕਾਰਡਿੰਗ ਹੁੰਦੀ ਹੈ, ਬਾਕੀ ਆਲ ਇੰਡੀਆ ਰੇਡੀਓ ਜਲੰਧਰ 'ਤੇ ਵੀ ਜਾਣ ਦਾ ਮੌਕਾ ਮਿਲਦਾ, ਅਤੇ ਇਸ ਤਰ੍ਹਾਂ ਜਿਹੜੀ ਜ਼ਿਆਦਾ ਸਰਗਰਮੀ ਔਰ ਜ਼ਿਆਦਾ ਉਤਸ਼ਾਹ ਦੇ ਨਾਲ ਜਿਹੜਾ ਕੰਮ ਹੋ ਰਿਹਾ ਵੈ, ਕਿਉਂਕਿ ਮੈਂ ਆਪਣੀਆਂ ਜੜ੍ਹਾਂ ਨਾਲ ਆਪਣੇ ਸੱਭਿਆਚਾਰ ਨਾਲ ਜੁੜੀ ਹੋਈ ਹਾਂ, ਅਤੇ ਚਾਹੁੰਦੀ ਹਾਂ ਕਿ ਵੱਧ ਤੋਂ ਵੱਧ ਇਹ ਮੈਂ ਆਪਣੀ ਨੌਜਵਾਨ ਪੀੜ੍ਹੀ ਨੂੰ ਦਰਸਾ ਸਕਾਂ
1: ਜੀ। ਜੋ ਵੀ ਸਾਡੇ ਕੋਲ ਤਜ਼ਰਬਾ ਹੈ ਅਸੀਂ ਜਦੋਂ ਸਾਂਝਾ ਕਰਦੇ ਹਾਂ ਤਾਂ ਉਹ ਹੋਰ ਖੁਸ਼ੀ ਜ਼ਿਆਦਾ ਹੁੰਦੀ ਹੈ, ਅਤੇ ਇਸੇ ਲਈ ਸਾਂਝ ਪਾਉਣ ਦੇ ਲਈ ਤੁਹਾਨੂੰ ਅਲੱਗ ਅਲੱਗ ਜੋ ਵਿਭਾਗ ਨੇ ਤੁਸੀਂ ਦੱਸਿਆ ਕਿ ਬੁਲਾਉਂਦੇ ਰਹਿੰਦੇ ਨੇ ਸਮੇਂ ਸਮੇਂ 'ਤੇ, ਅਤੇ ਇਹ ਬਹੁਤ ਜ਼ਰੂਰੀ ਵੀ ਹੈ ਕਿ ਅਸੀਂ ਰਿਟਾਇਰਮੈਂਟ ਤੋਂ ਬਾਅਦ ਆਪਣੇ ਆਪ ਨੂੰ ਕਿਸੇ ਨਾ ਕਿਸੇ ਪਾਸੇ ਬਿਜ਼ੀ ਰੱਖੀਏ। ਹੁਣ ਆਪਣੀ ਪੂਰੀ ਉਮਰ ਦੇ ਤਜ਼ਰਬੇ ਤੋਂ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਅਸੀਂ ਆਪਣੀ ਜ਼ਿੰਦਗੀ ਹੋਰ ਬਿਹਤਰ ਕਿਵੇਂ ਬਣਾ ਸਕਦੇ ਹਾਂ, ਕਿਹੜੀਆਂ ਗਲਤੀਆਂ ਅਸੀਂ ਨਾ ਕਰੀਏ, ਅਤੇ ਕਿਵੇਂ ਆਪਣੇ ਆਪ ਨੂੰ ਅਸੀਂ ਹੋਰ ਅੱਗੇ ਵਧੀਆ ਤਰੀਕੇ ਨਾਲ ਲੈ ਕੇ ਜਾਈਏ।
0: ਸਭ ਤੋਂ ਵਧੀਆ ਤਾਂ ਕਿ ਆਪਣੀ ਉਮਰ ਦਾ ਹਰ ਪੜਾਅ ਹਰ ਇੱਕ ਦੀ ਜ਼ਿੰਦਗੀ ਵਿੱਚ ਆਉਣਾ ਹੈ, ਅਤੇ ਹਰ ਪੜਾਅ ਨੂੰ ਉਸ ਵਰਤਮਾਨ ਵਿੱਚ ਜੀਏ, ਨਾ ਕਿ ਅਸੀਂ ਜਿਹੜੇ ਆਪਣੇ ਅਤੀਤ ਨੂੰ ਆਪਣੇ ਪਿਛਲੇ ਜ਼ਿੰਦਗੀ ਨੂੰ ਯਾਦ ਕਰਕੇ, ਕਿਉਂਕਿ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਕੁਛ ਨਾ ਕੁਛ ਪ੍ਰੋਬਲਮ ਰਹਿੰਦੀਆਂ ਹੀ ਹੈ, ਅਤੇ ਜੇ ਅਸੀਂ ਪਿਛਲੇ ਤੋਂ ਪਛਤਾਵਾ ਕਰਦੇ ਰਹਾਂਗੇ ਤਾਂ ਭਵਿੱਖ ਦਾ ਡਰ ਸਾਡੇ 'ਚ ਰਹੇਗਾ, ਤਾਂ ਅਸੀਂ ਵਰਤਮਾਨ ਨੂੰ ਨਹੀਂ ਜੀ ਸਕਾਂਗੇ। ਇਸ ਕਰਕੇ ਪਿਛਲੇ ਨੂੰ ਛੱਡੋ, ਭਵਿੱਖ ਦਾ ਡਰ ਛੱਡ ਕੇ ਅੱਜ ਦੇ ਵਰਤਮਾਨ ਨੂੰ ਜੀਓ, ਅਤੇ ਵੱਧ ਤੋਂ ਵੱਧ ਕੋਸ਼ਿਸ਼ ਕਰੋ ਆਪਣੀ ਵਿਰਾਸਤ ਨਾਲ ਜੁੜਨ ਦੀ, ਕਿਉਂਕਿ ਸਾਡੀ ਵਿਰਾਸਤ ਹੀ ਸਾਡੀਆਂ ਜੜ੍ਹਾਂ ਮਜ਼ਬੂਤ ਕਰਦੀ ਹੈ, ਅਤੇ ਸਾਨੂੰ ਜ਼ਿੰਦਗੀ ਜੀਣ ਦਾ ਜਿਹੜਾ ਉਹ ਬਹੁਤ ਵਧੀਆ ਬਹੁਤ ਸੋਹਣਾ ਤਰੀਕਾ ਦੱਸਦੀ ਹੈ। ਜੇ ਅਸੀਂ ਆਪਣੇ ਸੱਭਿਆਚਾਰ ਨਾਲ, ਆਪਣੀ ਭਾਸ਼ਾ ਨਾਲ, ਆਪਣੀ ਵਿਰਾਸਤ ਨਾਲ ਜੁੜੇ ਰਹਾਂਗੇ ਤਾਂ ਸਾਡੇ ਬਹੁਤ ਸਾਰੇ ਔਖੇ ਪੈਂਡੇ ਆ ਜਿਹੜੇ ਉਹ ਸੁਖਾਲੇ ਹੋ ਸਕਦੇ ਆ। ਜਦੋਂ ਅਸੀਂ ਆਪਣੇ ਗੁਰੂਆਂ ਪੀਰਾਂ ਤੋਂ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ਜੇ ਮਿਠਾਸ ਨਾਲ ਚੱਲਾਂਗੇ ਤਾਂ ਸਾਡਾ ਹਰ ਰਸਤਾ ਜਿਹੜਾ ਉਹ ਸੌਖਾ ਹੋ ਸਕਦਾ ਵੈ। ਸੋ ਹਰ ਪੜਾਅ ਨੂੰ, ਜ਼ਿੰਦਗੀ ਨੂੰ ਮਾਣੋ ਅਤੇ ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਰੱਖੋ, ਕਿਉਂਕਿ ਜੇ ਦਰਖਤ ਦੀ ਜੜ੍ਹ ਮਜ਼ਬੂਤ ਹੈ ਤਾਂ ਕੋਈ ਵੀ ਹਵਾ, ਕੋਈ ਵੀ ਤੇਜ਼ ਤੂਫਾਨ ਉਸਨੂੰ ਜਿਹੜਾ ਉਹ ਢਾਹ ਨਹੀਂ ਸਕਦਾ
1: ਜੀ। ਤੁਹਾਡੇ ਨਾਲ ਗੱਲਬਾਤ ਕਰਕੇ ਇਹ ਜ਼ਿਆਦਾ ਸਾਨੂੰ ਸਮਝ ਆਇਆ ਕਿ ਜੋ ਸਾਹਿਤ ਦੇ ਵਿੱਚ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਸਾਡੇ ਲਈ ਜੋ ਸਿੱਖਿਆਵਾਂ ਨੇ, ਸੇਧ ਨੇ, ਜੇਕਰ ਅਸੀਂ ਉਹਨਾਂ ਨੂੰ ਅਪਣਾਈਏ ਤਾਂ ਉਸ ਦੇ ਵਿੱਚ ਜੀਵਨ ਦਾ ਸਾਰ ਹੈ,
0: ਸਾਰਾ ਸਾਰ ਹੀ ਉਹਦੇ 'ਚ, ਜੀਵਨ ਦਾ ਤੱਤ ਹੀ ਉਹਦੇ 'ਚ ਹੈ, ਜੇ ਅਸੀਂ ਉਹਨਾਂ 'ਤੇ ਅਮਲ ਕਰੀਏ। ਪੜ ਪੜ ਗੱਡੇ ਲੱਦੀ ਵਾਲਾ ਕੰਮ ਨਾ ਕਰੀਏ ਕਿ ਅਸੀਂ ਗੁਰਬਾਣੀ ਪੜ੍ਹ ਲਈ ਹੈ, ਪਰ ਉਹਦੇ 'ਤੇ ਅਮਲ ਕਰੀਏ ਤੇ ਤਾਂ ਹੀ ਜਿਹੜੀ ਸਾਡੀ ਜ਼ਿੰਦਗੀ ਹੈ ਬਹੁਤ ਸੁਖਾਲੀ ਹੋ ਸਕਦੀ ਹੈ। ਜੇ ਅਸੀਂ ਆਪਣੇ ਸੱਭਿਆਚਾਰ ਨਾਲ, ਆਪਣੇ ਗ੍ਰੰਥਾਂ ਤੋਂ, ਆਪਣੇ ਗੁਰੂਆਂ ਪੀਰਾਂ ਤੋਂ ਸਿੱਖਿਆ ਲੈ ਕੇ ਅਗਾਂਹ ਵਧੂ ਕਦਮ ਵੱਲ ਉਠਾਈਏ
1: ਜੀ। ਤੇ ਕੋਈ ਅਜਿਹੀ ਯੋਜਨਾ ਜੋ ਤੁਸੀਂ ਸਮਝਦੇ ਹੋ ਭਵਿੱਖ ਦੇ ਵਿੱਚ ਕਿ ਹਜੇ ਕਰਨੀ ਬਾਕੀ?

0: ਅਸੀਂ ਮਾਨ ਨੇ ਝੋਨੇ ਦੀ ਖਰੀਦ ਲਈ ਪੰਜਾਬ ਦੀਆਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਕੀਤੇ ਹਨ ਤਾਂ ਕਿ ਕਿਸਾਨ 17% ਤੱਕ ਦੀ ਨਮੀ ਵਾਲੇ ਝੋਨੇ ਦੀ ਕੀਮਤ ਤੁਰੰਤ ਪਾ ਸਕਣ
1: ਸੁੱਕਾ ਝੋਨਾ ਲਿਆਓ ਦਾਣੇ ਦਾਣੇ ਦੀ ਕੀਮਤ ਪਾਓ
2: ਜੀ ਹਰਪ੍ਰੀਤ ਜੀ ਅੱਜ ਦਿਨ ਹੈ ਸ਼ੁੱਕਰਵਾਰ
3: ਜੀ
2: ਤੇ ਸ਼ੁੱਕਰਵਾਰ ਨੂੰ ਸਾਡੀ ਇੱਕ ਬੜੀ ਖਾਸ ਵਣਗੀ ਹੁੰਦੀ ਹੈ ਗੁਣਕਾਰੀ ਰਸੋਈ
3: ਤੇ ਅੱਜ ਜਿਹੜੀ ਰਸੋਈ ਦੇ ਵਿੱਚ ਅਸੀਂ ਝਾਤ ਮਾਰਨ ਲੱਗੇ ਹਾਂ ਤੇ ਪਤਾ ਚੱਲਿਆ ਕਿ ਰਸੋਈ 'ਚ ਇੱਕ ਆਈਟਮ ਮੌਜੂਦ ਹੈ ਜੋ ਇੰਨੇ ਗੁਣਾਂ ਨਾਲ ਭਰਪੂਰ ਹੈ ਕਿ ਅਸੀਂ ਉਹਨੂੰ ਇਸਤੇਮਾਲ ਰੋਜ਼ ਹੀ ਕਰਦੇ ਹਾਂ ਪਰ ਅੱਜ ਉਹਦਾ ਜ਼ਿਕਰ ਅਸੀਂ ਜ਼ਰੂਰ ਕਰਾਂਗੇ
2: ਸਹੀ ਗੱਲ ਆਖੀ ਔਰ ਥੋੜ੍ਹੇ ਜਿਹੇ ਬੁਝਾਰਤ ਵਾਂਗੂ ਅਸੀਂ ਚੱਲਦੇ ਪਏ ਹਾਂ ਤੁਸੀਂ ਜਦੋਂ ਵੀ ਕਿਸੇ ਦਾਲ ਸਬਜ਼ੀ ਦੇ ਵਿੱਚ ਉਸਨੂੰ ਪਾ ਦਿੰਦੇ ਹੋ ਨਾ ਤੇ ਸਾਰੇ ਪਾਸੇ ਰਸੋਈ 'ਚ ਮਹਿਕਾ ਹੀ ਮਹਿਕਾ ਆਉਣ ਲੱਗ ਪੈਂਦੀ
3: ਹੈ ਇੱਕ ਚੀਜ਼ ਅਜੇ ਦੱਸਣਾ ਨਾ ਇੱਕ ਹੋਰ ਬੁਝਾਰਤ ਆ ਜਾਂਦੀ ਹੈ ਵੈਸੇ ਤਾਂ ਸਰੋਤਿਆਂ ਨੂੰ ਸ਼ਾਇਦ ਹਿੰਟ ਲੱਗ ਗਿਆ ਹੋਏਗਾ ਜਦੋਂ ਵੀ ਅਸੀਂ ਕਿਸੇ ਵੀ ਸੋਸ਼ਲ ਮੀਡੀਆ 'ਤੇ ਜਾਂ ਸਾਨੂੰ ਕੋਈ ਆਪਣੀ ਕੋਈ ਰੈਸਿਪੀ ਸਮਝਾਉਂਦਾ ਆ ਦੱਸਦਾ ਆ ਅਤੇ ਫਿਰ ਆਖਿਰ ਦੇ ਵਿੱਚ ਉਹ ਇੱਕ ਅਲਫਾਜ਼ ਜ਼ਰੂਰ ਕਰਦਾ ਹੈ ਕਿ ਸਜਲਾਵਟ ਕਹਿੰਦੇ ਸਜਾਵਟ ਪਰ ਛੋਟਾ ਬੱਚਾ ਬੋਲਦਾ ਸਜਲਾਵਟ
2: ਇਹਦੀ ਬਹੁਤ ਸੋਹਣੀ ਹੋ ਜਾਂਦੀ ਹੈ ਤੇ ਉਹ ਕਹਿੰਦੇ ਕਿ ਇਹ ਤੁਹਾਡੀ ਜਿਹੜੀ ਵੀ ਤੁਸੀਂ ਬਣਾਈ ਹੈ ਆਪਣਾ ਡਿਸ਼ ਬਣਾਈ ਹੈ
3: ਜੀ
2: ਉਹਨੂੰ ਚਾਰ ਚੰਨ ਵੀ ਲਾ ਦੇ
3: ਜੀ ਤੇ ਫਿਰ ਸਾਡੀ ਮੁਰਾਦ ਹੈ ਧਨੀਏ ਤੋਂ
2: ਜੀ
3: ਵਰਡ ਤੇ ਛੋਟਾ ਜਿਹਾ ਹੀ ਸੀਗਾ ਪਰ ਸਵਾਦ ਬਹੁਤ ਸੋਹਣਾ ਚੀਜ਼ ਨੂੰ ਬਹੁਤ ਸੋਹਣਾ ਕਰ ਦਿੰਦਾ ਹੈ ਧਨੀਆ ਧਨੀਏ ਦੇ ਬੀਜ ਤੇ ਧਨੀਏ ਦੇ ਜਿਹੜੇ ਪੱਤੇ ਨੇ ਦੋਵੇਂ ਹੀ ਚੀਜ਼ਾਂ ਸਾਡੇ ਲਈ ਬਹੁਤ ਹੀ ਗੁਣਾਂ ਨਾਲ ਭਰਪੂਰ ਨੇ
2: ਸਹੀ ਗੱਲ ਆਖੀ ਹੈ ਜੀ ਔਰ ਮੈਨੂੰ ਤਾਂ ਇਹ ਲੱਗਦਾ ਹੈ ਕਿ ਸ਼ਾਇਦ ਧਨੀਏ ਦੇ ਵਿੱਚ ਅਸੀਂ ਸਿਰਫ ਸਵਾਦ ਹੀ ਸਮਝ ਕੇ ਜੇ ਇਹਨੂੰ ਖਾ ਲਈਏ ਨਾ ਤੇ ਅਸੀਂ ਇੰਨੀ ਖੁਰਾਕ ਇਹਦੇ 'ਚੋਂ ਹੀ ਲੈ ਲੈਂਦੇ ਹਾਂ ਕਿ ਇਹਦੇ ਵਿੱਚ ਸਾਰੇ ਆਲਮੋਸਟ ਵਿਟਾਮਿਨਸ ਇੰਨੇ ਜ਼ਿਆਦਾ ਨੇ ਮਿਨਰਲ ਹੈ ਇਹਦੇ ਵਿੱਚ ਕੈਲਸ਼ੀਅਮ ਹੈ ਕਈ ਕੁਝ ਹੈ ਅਤੇ ਜਿਉਂ ਅਸੀਂ ਵੱਖਰਾ ਵੱਖਰਾ ਕੁਝ ਅੱਖਾਂ ਲਈ ਚੰਗਾ ਹੈ ਕੁਝ ਚਮੜੀ ਲਈ ਚੰਗਾ ਅਤੇ ਆਓ ਫਿਰ ਜ਼ਿਆਦਾ ਥੋੜ੍ਹਾ ਜਿਹਾ ਵਧੇਰੇ ਤੁਹਾਨੂੰ ਦੱਸ ਦਈਏ ਕਿ ਜਦੋਂ ਤੁਸੀਂ ਧਨੀਆ ਖਾਂਦੇ ਹੋ ਜਾਂ ਧਨੀਏ ਦੀ ਚਟਨੀ ਬਣਾਉਂਦੇ ਹੋ ਨਾ ਤਾਂ ਤੁਸੀਂ ਕੀ ਆਪਣੇ ਲਈ ਫਾਇਦੇਮੰਦ ਧਨੀਏ 'ਚੋਂ ਚੀਜ਼ਾਂ ਜਿਹੜੀਆਂ ਉਹ ਲੈ ਲੈਂਦੇ ਹੋ ਸਰੀਰ ਵਾਸਤੇ
3: ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਧਨੀਆ ਕੰਮ ਕਰਦਾ ਉਹ ਇਹ ਕਰਦਾ ਕਿ ਜਿਹੜੀ ਸਾਡੀ ਬਦਹਜ਼ਮੀ ਹੋਈ ਹੁੰਦੀ ਹੈ ਗੈਸ ਬਣਦੀ ਹੈ ਪੇਟ ਫੁੱਲਦਾ ਆ ਅਤੇ ਉਹਦੇ ਲਈ ਧਨੀਆ ਮਤਲਬ ਸਾਡੇ ਲਈ ਬਹੁਤ ਜ਼ਿਆਦਾ ਸਾਨੂੰ ਬੈਨੀਫਿਟ ਦਿੰਦਾ ਔਰ ਸਪੈਸ਼ਲੀ ਅਗਰ ਅਸੀਂ ਰਾਤ ਨੂੰ ਉਹਦੇ ਜਿਹੜੇ ਬੀਜ ਹੈਗੇ ਨੇ ਉਹਨਾਂ ਨੂੰ ਭਿਉਂ ਕੇ ਰੱਖ ਦਈਏ ਅਤੇ ਸਵੇਰੇ ਉਹ ਵਾਲਾ ਪਾਣੀ ਪੀ ਲਈਏ ਅਸੀਂ ਤਾਂ ਸਾਡੀ ਪਾਚਨ ਕਿਰਿਆ ਲਈ ਉਹ ਬਹੁਤ ਜ਼ਿਆਦਾ ਫਾਇਦੇਮੰਦ ਹੈਗਾ
2: ਇਹ ਕਿਹਾ ਜਾਂਦਾ ਹੈ ਕਿ ਤੁਹਾਨੂੰ ਤੁਹਾਡਾ ਜੇ ਕਿਤੇ ਕਬਜ਼ ਹੈ ਜਾਂ ਪੇਟ ਖਰਾਬ ਹੈ ਤਾਂ ਵੀ ਜਿਹੜਾ ਇਹ ਤੁਹਾਡੇ ਹਜ਼ਮੇ ਨੂੰ ਬਹੁਤ ਦਰੁਸਤ ਕਰ ਦਿੰਦਾ
3: ਜੀ
2: ਕਿ ਤੁਸੀਂ ਇਹ ਸ਼ਿਕਾਇਤ ਨਹੀਂ ਕਰਦੇ ਹੋ
3: ਜੀ

0: ਇਹ ਕਹਿੰਦੇ ਕਿ ਜਿਹੜਾ ਬਲੱਡ ਸ਼ੂਗਰ ਆ ਉਹਨੂੰ ਨਿਯੰਤਰਿਤ ਕਰਨ ਦੇ ਵਿੱਚ ਇਹਦਾ ਬੜਾ ਅਹਿਮ ਰੋਲ ਆ। ਕਹਿੰਦੇ ਇਹਦੇ ਜਿਹੜੇ ਬੀਜ ਆ ਇਹਦਾ ਅਰਕ ਕੱਢਦੇ ਆ, ਜਾਂ ਤੁਸੀਂ ਰੂਟੀਨ 'ਚ ਜਦੋਂ ਖਾ ਰਹੇ ਹੋ ਉਸ ਦੇ ਨਾਲ ਜਿਹੜੀ ਸਾਡੀ ਇਨਸੂਲਿਨ ਆ ਉਹ ਬਲੱਡ ਸ਼ੂਗਰ ਨੂੰ ਬਰਕਰਾਰ ਰੱਖਦੀ ਆ, ਉਸਦਾ ਜਿਹੜਾ ਪੱਧਰ ਹੈ ਉਹ ਵਧਣ ਨਹੀਂ ਦਿੰਦੀ।
1: ਬਿਲਕੁਲ। ਅੱਛਾ, ਸ਼ੂਗਰ ਦੀ ਜਦੋਂ ਅਸੀਂ ਗੱਲ ਕਰਦੇ ਤਾਂ ਸ਼ੂਗਰ ਦੇ ਨਾਲ ਬਲੱਡ ਸ਼ੂਗਰ ਦੀ ਗੱਲ ਕਰੀਏ ਤਾਂ ਬਲੱਡ ਪ੍ਰੈਸ਼ਰ ਨੂੰ ਕਿੱਦਾਂ ਭੁੱਲ ਜਾਈਏ।
0: ਸਹੀ ਹੈ,
1: ਠੀਕ ਹੈ ਜੀ। ਤੋ ਮਤਲਬ ਸਾਡੇ ਦਿਲ ਨੂੰ ਸਹੀ ਰੱਖਣ ਲਈ ਬਲੱਡ ਪ੍ਰੈਸ਼ਰ ਬਹੁਤ ਮੈਟਰ ਕਰਦਾ ਹੈ। ਤੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਔਰ ਕੋਲੈਸਟਰੋਲ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਮਦਦ ਕਰਦਾ ਹੈ ਧਨੀਆ
0: ਜੀ। ਇਹਦੇ ਵਿੱਚ ਨਾ ਉਹ ਸਾਰਾ ਤੁਸੀਂ ਕਹਿ ਲਓ ਕਿ ਗੁਣਾਂ ਦੀ ਗੁਥਲੀ ਹੈ ਧਨੀਆ, ਕਿ ਤੁਹਾਡੇ ਸਰੀਰ 'ਚ ਜੇ ਵਧੇਰੇ ਸੋਡੀਅਮ ਹੈ ਅਤੇ ਪਾਣੀ ਹੈ ਉਸਨੂੰ ਇਹ ਕਿਸੇ ਨਾ ਕਿਸੇ ਤਰੀਕੇ ਤੁਸੀਂ ਜਦੋਂ ਤੁਸੀਂ ਧਨੀਆ ਖਾਂਦੇ ਹੋ ਅਤੇ ਇਹ ਚੀਜ਼ਾਂ ਨੂੰ ਉਹ ਬਾਹਰ ਕੱਢਦਾ, ਜਿਹਦੇ ਨਾਲ ਤੁਸੀਂ ਕਹਿੰਦੇ ਹੋ ਨਾ ਕਿ ਮਾੜਾ ਕੋਲੈਸਟਰੋਲ, ਹੁਣੇ ਹਰਪ੍ਰੀਤ ਨੇ ਗੱਲ ਕੀਤੀ, ਉਹ ਮਾੜਾ ਕੋਲੈਸਟਰੋਲ ਜਿਹੜਾ ਉਹਨੂੰ ਸਹੀ ਕਰਦਾ ਹੈ ਅਤੇ ਗੁੱਡ ਕੋਲੈਸਟਰੋਲ ਨੂੰ ਮੇਨਟੇਨ ਕਰਕੇ ਰੱਖਦਾ ਹੈ।
1: ਅਤੇ ਅਸੀਂ ਜਦੋਂ ਚਟਨੀ ਦੀ ਗੱਲ ਕਰਦੇ ਹਾਂ ਨਾ ਸਿਮਰਨ ਦੀ, ਉਦੋਂ ਇਸ ਤਰ੍ਹਾਂ ਹੁੰਦਾ ਕਿ ਚਟਨੀ ਮਤਲਬ ਸਵਾਦ ਦੀ ਗੱਲ ਕਰਦੇ ਹਾਂ ਕਿ ਰੋਟੀ 'ਚ ਸਵਾਦ ਆ ਜਾਂਦਾ। ਬੇਸਿਕਲੀ ਰੋਟੀ ਥੋੜ੍ਹੀ ਜਿਹੀ ਮਤਲਬ ਜਿਹਨੂੰ ਕਹਿੰਦੇ ਨਾ ਲੋਕਾਂ ਨੂੰ ਵਿਟਾਮਿਨ ਸੀ ਦੀ ਕਮੀ ਲੱਗਦੀ ਹੁੰਦੀ
0: ਜੀ ਜੀ ਜੀ,
1: ਅਤੇ ਉਹ ਫਿਰ ਚਟਨੀ ਦਾ ਕੰਮ ਦੇ ਤੌਰ 'ਤੇ ਅਸੀਂ ਇਹਨੂੰ ਬਣਾਉਂਦੇ ਹਾਂ। ਵਿਟਾਮਿਨ ਏ, ਵਿਟਾਮਿਨ ਸੀ, ਇਹਦੇ ਵਿੱਚ ਮਤਲਬ ਇੱਦਾਂ ਦੇ ਜਿਹੜੇ ਹੈਗੇ ਆ ਤੱਤ ਮੌਜੂਦ ਨੇ ਕਿ ਜੋ ਸਾਡੀ ਸਬਜ਼ੀ ਨੂੰ ਹੋਰ ਸਵਾਦਲਾ ਕਰ ਦਿੰਦੇ ਨੇ। ਔਰ ਜੇ ਕੋਈ ਬਜ਼ੁਰਗ ਹੈ ਜਾਂ ਜੇ ਕੋਈ ਥੋੜ੍ਹਾ ਪੇਸ਼ੈਂਟ ਹੈ ਉਹਨੂੰ ਵੀ ਥੋੜ੍ਹਾ ਰੋਟੀ ਜਿੱਦਾਂ ਉਹਦਾ ਮੂੰਹ ਦਾ ਸਵਾਦ ਵਿਗੜਿਆ ਹੁੰਦਾ ਅਤੇ ਧਨੀਏ ਦੀ ਚਟਨੀ ਦੇ ਨਾਲ ਉਹਨੂੰ ਥੋੜ੍ਹਾ ਜਿਹਾ ਬੈਟਰ ਲੱਗਦਾ ਆ, ਥੋੜ੍ਹਾ ਜਿਹਨੂੰ ਕਹਿੰਦੇ ਨਾ ਆਰ ਮਿਲ ਜਾਂਦਾ ਅਤੇ ਰੋਟੀ ਖਾ ਹੋ ਜਾਂਦੀ ਹੈ।
0: ਸਹੀ ਆਖਿਆ। ਅਤੇ ਤੁਸੀਂ ਇਮਿਊਨਿਟੀ ਦੀ ਵੀ ਗੱਲ ਕੀਤੀ ਸੀਗੀ ਕਿ ਇਸ ਦੇ ਵਿੱਚ ਵਾਈਟਾਮਿਨ ਸੀ ਆ, ਵਾਈਟਾਮਿਨ ਏ ਹੈ, ਐਂਟੀ ਆਕਸੀਡੈਂਟ ਇਹਦੇ ਵਿੱਚ ਉਹ ਜਿਹੜਾ ਅਸੀਂ ਕਹਿ ਦਿੰਦੇ ਹਾਂ ਜੀ ਬਿਮਾਰ ਹੋਏ ਅਤੇ ਸੈੱਲ ਘੱਟ ਗਏ, ਧਨੀਆ ਉੱਥੇ ਵੀ ਕੰਮ ਆਉਂਦਾ ਜੀ।
1: ਜੀ,
0: ਧਨੀਏ ਦੇ ਨਾਲ ਇਹ ਹੈ ਕਿ ਉਹ ਇਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੋਣ ਕਾਰਨ ਸਾਡੇ ਜਿਹੜੇ ਖੂਨ ਦੇ ਵਿੱਚ ਵਾਈਟ ਸੈੱਲਸ ਨੇ, ਵਾਈਟ ਬਲੱਡ ਕਾਰਪਸਲਸ ਜਾਂ ਪਲੇਟਲੇਟ ਕਾਊਂਟ, ਉਹ ਵੀ ਧਨੀਏ ਦੇ ਨਾਲ ਮੇਨਟੇਨ ਹੁੰਦੇ ਨੇ।
1: ਔਰ ਸਕਿਨ ਦੀ ਜਿਹਨੂੰ ਕਹਿੰਦੇ ਚਮਕ ਆ ਜਾਂਦੀ ਹੈ, ਮਤਲਬ ਚਮੜੀ ਦੀ ਸਿਹਤ ਲਈ ਵੀ ਇਹ ਬਹੁਤ ਜ਼ਿਆਦਾ ਵਧੀਆ ਆ। ਤੋ ਭਾਵ ਆਪਾਂ ਆਪਣੀ ਗੱਲ ਨੂੰ ਹੁਣ ਮੁਕਾਉਂਦੇ ਹਾਂ ਕਿਉਂਕਿ ਅਸੀਂ ਅਗਲੇ ਸਿਲਸਿਲੇ ਵੱਲ ਵੀ ਵਧਣਾ ਆ ਕਿ ਧਨੀਆ ਵਾਕਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ।
0: ਔਰ ਧਨੀਆ ਜ਼ਰੂਰ ਖਾਓ, ਇਹਦੇ ਵਿੱਚ ਤੁਹਾਡੀਆਂ ਅੱਖਾਂ ਲਈ, ਤੁਹਾਡੇ ਮੂੰਹ ਲਈ, ਤੁਹਾਡੀ ਚਮੜੀ ਲਈ, ਜਾਂ ਕੁੱਲ ਮਿਲਾ ਕੇ ਕਹਿ ਲਓ ਕਿ ਪੂਰੀ ਸਿਹਤ ਵਾਸਤੇ ਧਨੀਆ ਬਹੁਤ ਅੱਛਾ। ਜਿਵੇਂ ਰਸੋਈ ਦੇ ਵਿੱਚ ਮਹਿਕਾਂ ਖਿਲਾਰਦਾ ਅਤੇ ਤੁਹਾਡੇ ਸਰੀਰ ਦੀ ਤੰਦਰੁਸਤੀ ਵਧਾਉਂਦਾ
1: ਜੀ। ਅਤੇ ਅਸੀਂ ਹੁਣ ਆਪਣਾ ਇੱਕ ਅਗਲਾ ਸਿਲਸਿਲਾ ਵੀ ਸ਼ੁਰੂ ਕਰਨ ਜਾ ਰਹੇ ਹਾਂ, ਔਰ ਸ਼ੁੱਕਰਵਾਰ ਦਾ ਦਿਨ ਹੈ ਜੀ, ਇੱਕ ਨਵਾਂ ਸਿਲਸਿਲਾ ਲੈ ਕੇ ਸਰੋਤਿਆਂ ਦੇ ਨਾਲ ਸਾਂਝ ਪਾਉਣ ਲੱਗੇ ਹਾਂ
0: ਜੀ। ਬੜਾ ਚਾਅ ਹਰਪ੍ਰੀਤ ਨੂੰ ਇਸ ਸਿਲਸਿਲੇ।
1: ਬਿਲਕੁਲ ਜੀ, ਕਿਉਂਕਿ ਇਹ ਜ਼ਿਆਦਾ ਕੁੜੀਆਂ ਚਿੜੀਆਂ ਨਾਲ, ਸੁਹਾਣੀਆਂ ਦੇ ਨਾਲ ਜੁੜਿਆ ਹੋਇਆ ਆ ਕਿ ਹਰ ਕੋਈ ਚਾਹੇ ਛੋਟੀ ਜੀ ਨਿੱਕੀ ਜੀ ਬੇਬੀ ਡੋਲ ਹੋਵੇ
0: ਜੀ,
1: ਜਿੱਦਾਂ ਹੀ ਥੋੜ੍ਹੀ ਜਿਹੀ ਸਮਝ ਆਉਂਦੀ ਹੈ ਨਿੱਕੀ ਬੱਚੀਆਂ ਨੂੰ, ਕੁੜੀਆਂ ਨੂੰ, ਤਾਂ ਸਭ ਤੋਂ ਪਹਿਲਾਂ ਨਾ ਕਹਿੰਦੇ ਹਮੇ ਮੇਕਅਪ ਕਿੱਟ ਲਾ ਕੇ ਦਿਓ, ਹੈ ਨਾ। ਮਤਲਬ ਸਾਡਾ ਸਿਲਸਿਲਾ ਹੈ ਹੀ ਉਹਦੇ ਨਾਲ ਜੁੜਿਆ, ਸੁਆਪਣ।
0: ਤੁਸੀਂ ਸਹੀ ਗੱਲ ਆਖੀਏ, ਤੁਸੀਂ ਜਦੋਂ ਮੇਕਅਪ ਕਿੱਟ ਆਖਿਆ, ਬਹੁਤ ਸਾਰੇ ਬੱਚੇ ਆ ਉਹਨਾਂ ਤੋਂ ਇਹ ਕਿਹਾ ਨਹੀਂ ਜਾਂਦਾ, ਉਹ ਮੇਮਕਅਪ ਕਿੱਟ ਹੀ ਆਖ ਦਿੰਦੇ
1: ਜੀ,
0: ਮੇਰੀ ਮੇਮਕਅਪ ਕਿੱਟ
1: ਜੀ, ਹਮੇ ਲਿਪਸਟਿਕ ਲਾ ਦਿਓ, ਹਮੇ ਯੇ ਕਰ ਦਿਓ। ਤੋ ਕਹਿਣ ਦਾ ਭਾਵ ਇਹ ਹੈਗਾ ਕਿ ਸ਼ੁੱਕਰਵਾਰ ਦੇ ਦਿਨ ਹੁਣ ਤੋਂ ਅਸੀਂ ਸਾਂਝ ਪਾਵਾਂਗੇ, ਸਾਡਾ ਸਿਲਸਿਲਾ ਸੁਆਪਣ ਲੈ ਕੇ ਆਵਾਂਗੇ, ਔਰ ਉਹਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਆਪਣੇ ਸਰੋਤਿਆਂ ਨੂੰ ਦੱਸੀਏ ਕਿ ਸੁਆਪਣ ਬਹੁਤ ਹਰ ਕਿਸੇ ਕੋਲ ਹੈਗਾ ਹੈ, ਅੰਦਰੂਨੀ ਵੀ ਹੁੰਦਾ ਅਤੇ ਬਾਹਰੀ ਵੀ ਹੁੰਦਾ, ਪਰ ਫਿਰ ਵੀ ਕੁਛ ਬਿਊਟੀ ਟਿਪਸ ਦੇਣ ਦੀ ਕੋਸ਼ਿਸ਼ ਕਰਾਂਗੇ।
0: ਵੈਸੇ ਤਾਂ ਸੁਆਪਣ ਦੇਖੋ ਇਹ ਕੁਦਰਤ ਦੀ ਬਖਸ਼ ਆ
1: ਜੀ,
0: ਹੈ ਨਾ, ਅਤੇ ਤੁਸੀਂ ਹਰ ਇਨਸਾਨ ਜਿਹੜਾ ਹੈ ਉਹ ਸੋਹਣਾ, ਜਿਵੇਂ ਹਰਪ੍ਰੀਤ ਨੇ ਗੱਲ ਕੀਤੀ ਕਿ ਅੰਦਰੋਂ ਜੇ ਤੁਸੀਂ ਸੋਹਣੇ ਹੋ ਤਾਂ ਬਾਹਰ ਵੀ ਤੁਸੀਂ ਸੋਹਣੇ ਹੋ, ਸੋਚ ਸੋਹਣੀ ਹੈ, ਅਤੇ ਪਰ ਫਿਰ ਵੀ ਕਿਤੇ ਨਾ ਕਿਤੇ, ਖਾਸ ਕਰਕੇ ਜਦੋਂ ਅਸੀਂ ਬੀਬੀਆਂ ਭੈਣਾਂ ਦੀ ਗੱਲ ਕਰਦੇ ਹਾਂ ਨਾ, ਤਾਂ ਸਾਨੂੰ ਆਦਤ ਹੁੰਦੀ ਹੈ ਕਿ ਸੁਆਪਣ ਇੱਕ ਪਾਸੇ, ਸਾਡੀ ਮੇਕਅਪ ਇੱਕ ਪਾਸੇ।
1: ਅਤੇ ਚਲੋ ਫਿਰ ਇੱਕ ਟਿਪ, ਅੱਜ ਦਾ ਜਿਹੜਾ ਪਹਿਲਾ ਟਿਪ ਅਸੀਂ ਆਪਣੇ ਸੁਣਨ ਵਾਲਿਆਂ ਨਾਲ ਸਾਂਝ ਪਾਉਂਦੇ ਹਾਂ ਕਿ ਜਦੋਂ ਵੀ ਅਸੀਂ ਮੇਕਅਪ ਕਰਦੇ ਹਾਂ, ਚਾਹੇ ਅਸੀਂ ਪਾਰਟੀ ਲਈ ਕਰ ਰਹੇ ਹਾਂ, ਚਾਹੇ ਅਸੀਂ ਹਾਈ ਲੈਵਲ ਪਾਰਟੀ 'ਤੇ ਜਾਣਾ, ਕੋਈ ਵਿਆਹ ਫੰਕਸ਼ਨ 'ਤੇ ਜਾਣਾ, ਜਾਂ ਜਿੱਥੇ ਵੀ ਜਾਣਾ, ਕਿਸੇ ਵੀ ਕਿਸਮ ਦੀ ਕੁਛ ਛੋਟੀ ਗੈਟ ਟੂਗੈਦਰ 'ਤੇ ਜਾਣਾ,
0: ਸੀਜ਼ਨ ਸ਼ੁਰੂ ਹੋਣ ਵਾਲਾ
1: ਜੀ
0: ਵਿਆਹਾਂ ਦਾ,
1: ਬਿਲਕੁਲ ਜੀ, ਪੂਰਾ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਲੱਗਾ, ਗੈਟ ਟੂਗੈਦਰਸ ਦਾ ਸੀਜ਼ਨ ਸ਼ੁਰੂ ਹੋਣ ਲੱਗਾ, ਤਾਂ ਅਸੀਂ ਮੇਕਅਪ ਕਰਨਾ ਚਾਹੁੰਦੇ ਹਾਂ, ਕਰਦੇ ਵੀ ਹਾਂ
0: ਜੀ ਜੀ,
1: ਪਰ ਅਗਰ ਉਹਦੇ ਵਿੱਚ ਅਸੀਂ ਇੱਕ ਚੀਜ਼ ਪਹਿਲਾਂ ਅਪਲਾਈ ਕਰ ਲਈਏ ਤਾਂ ਉਹਦੇ ਨਾਲ ਜੋ ਅਸੀਂ ਮੇਕਅਪ ਕਰਨਾ ਚਾਹੁੰਦੇ ਹਾਂ ਉਹ ਜ਼ਿਆਦਾ ਦੇਰ ਤੱਕ ਟਿਕਿਆ ਰਹਿੰਦਾ, ਜਿਹਨੂੰ ਆਪਾਂ ਕਹਿੰਦੇ ਹਾਂ ਪ੍ਰਾਈਮ

0: ਪਰ ਫਿਰ ਲਈਏ
1: ਜੀ।
0: ਇੱਕ ਸਭ ਤੋਂ ਪਹਿਲੀ ਟਿਪ ਅਸੀਂ ਆਪਣੇ ਸੁਣਨ ਵਾਲਿਆਂ ਨਾਲ ਇਹ ਸਾਂਝ ਪਾਉਂਦੇ ਹਾਂ ਕਿ ਤੁਸੀਂ ਜਦੋਂ ਵੀ ਕਿਸੇ ਵੀ ਕਿਸਮ ਦਾ ਮੇਕਅਪ ਆਪਣੇ ਫੇਸ 'ਤੇ ਅਪਲਾਈ ਕਰਨਾ, ਸਭ ਤੋਂ ਪਹਿਲਾਂ ਤੁਸੀਂ ਇੱਕ ਪ੍ਰਾਈਮਰ ਹੁੰਦਾ ਆ ਉਹਨੂੰ ਲਗਾਓ। ਹੁਣ ਤੁਸੀਂ ਹੱਸੋਗੇ ਕਿ ਪ੍ਰਾਈਮਰ ਤਾਂ ਜੀ ਜਦੋਂ ਦੁਬਾਰਾ 'ਤੇ ਪੇਂਟ ਕਰਦੇ ਹਾਂ ਉਦੋਂ ਲਗਾਉਂਦੇ ਹਾਂ।
1: ਨਾ ਨਾ, ਮੈਂ ਸਮਝ ਗਈ ਸੀਗੀ, ਸੌਖੇ ਤਰੀਕੇ 'ਚ ਇਹ ਆ ਵੀ ਭੂਮਿਕਾ ਬੰਨਣੀ ਹੈ, ਤੁਸੀਂ ਮੇਕਅਪ ਕਰਨਾ ਅਤੇ ਉਦੋਂ ਪਹਿਲਾਂ ਭੂਮਿਕਾ ਬੰਨ।
0: ਬਿਲਕੁਲ ਜੀ, ਉਹ ਜ਼ਿਆਦਾ ਦੇਰ ਤੱਕ ਟਿਕਿਆ ਰਹਿੰਦਾ ਆ ਔਰ ਤੁਹਾਨੂੰ ਬਹੁਤ ਬੈਨੀਫਿਟ ਦਿੰਦਾ। ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਮੇਕਅਪ ਦੇ ਵਿੱਚ ਤੁਹਾਡੀ ਸਕਿਨ ਨੂੰ ਉਹ ਸਕਿਨ ਤੱਕ ਡਾਇਰੈਕਟ ਪਹੁੰਚਣ ਤੋਂ ਪਹਿਲਾਂ ਇੱਕ ਤੁਹਾਨੂੰ ਕਹਿੰਦੇ ਇੱਕ ਲੇਅਰ ਤੁਸੀਂ ਆਪਣੇ ਫੇਸ 'ਤੇ ਲਗਾ ਲੈਂਦੇ ਹੋ, ਜਿਹਦੇ ਨਾਲ ਡਾਇਰੈਕਟ ਹਾਈ ਲੈਵਲ ਜਿਹੜੇ ਕੈਮੀਕਲਸ ਨੇ ਉਹ ਤੁਹਾਡੇ ਸਕਿਨ ਨੂੰ ਹਰਟ ਨਹੀਂ ਕਰਦੇ। ਅਤੇ ਇਸ ਕਰਕੇ ਸੁਆਪਣ ਦੇ ਸਿਲਸਿਲੇ ਦੇ ਵਿੱਚ ਸਾਡੀ ਅੱਜ ਦੀ ਟਿਪ ਇਹੀ ਹੈ ਕਿ ਮੇਕਅਪ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਾਈਮਰ ਜ਼ਰੂਰ ਲਗਾਇਆ ਜਾਵੇ।
1: ਸਹੀ ਆਖਿਆ। ਔਰ ਇਸ ਦਾ ਮੈਂ ਨਾਲ ਇਹ ਵੀ ਗੱਲ ਕਰਨੀ ਚਾਹਾਂਗੀ, ਜਦੋਂ ਤੁਸੀਂ ਪ੍ਰਾਈਮਰ ਵੀ ਲਾਉਣਾ ਹੈ ਨਾ, ਬਈ ਤੁਸੀਂ ਕੋਈ ਵੀ ਮੇਕਅਪ ਕਰਦੇ ਹੋ, ਕੋਈ ਕੋਸਮੈਟਿਕਸ ਯੂਜ਼ ਕਰਦੇ ਹੋ, ਤੁਸੀਂ ਆਪਣੀ ਚਮੜੀ 'ਤੇ ਵਰਤ ਰਹੇ ਹੋ ਅਤੇ ਚੰਗੇ ਹੀ ਕਰਨੇ ਚਾਹੀਦੇ ਆ। ਐਕਸਪੈਰੀਮੈਂਟ ਤਜਰਬਾ ਜਿਹੜਾ ਹੈ ਚਮੜੀ ਖਰਾਬ ਕਰਦੇ, ਇਸ ਚੀਜ਼ ਦਾ ਵੀ ਧਿਆਨ ਰੱਖੋ
0: ਜੀ। ਬਿਲਕੁਲ। ਅਤੇ ਇੱਕ ਛੋਟਾ ਜਿਹਾ ਗੀਤ ਸਾਡੇ ਸੁਣਨ ਵਾਲਿਆਂ ਲਈ।

0: ਹਾਂਜੀ ਵੈਸੇ ਜਦੋਂ ਅਸੀਂ ਪ੍ਰਾਈਮਰ ਦੀ ਗੱਲ ਕਰਦੇ ਹਾਂ ਨਾ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਜਾ ਕੇ ਮਾਰਕੀਟ 'ਚ ਖਰੀਦਣ ਲੱਗ ਪਓ। ਉਹ ਵੀ ਤੁਸੀਂ ਕਰ ਸਕਦੇ ਹੋ, ਨੋ ਡਾਊਟ, ਉਹਦੇ ਵਰਗੀ ਤਾਂ ਕੋਈ ਰੀਸ ਨਹੀਂ ਕਿ ਬਣੇ ਬਣਾਏ ਵੀ ਅੱਜ ਕੱਲ੍ਹ ਅਵੇਲੇਬਲ ਨੇ। ਤੁਸੀਂ ਅਦਰਵਾਈਜ਼ ਐਜ਼ ਅ ਪ੍ਰਾਈਮਰ ਤੁਸੀਂ ਐਲੋਵੀਰਾ ਜੈੱਲ ਯੂਜ਼ ਕਰ ਸਕਦੇ ਹੈਗੇ ਹੋ, ਤੁਸੀਂ ਕੋਈ ਵੀ ਸਿੰਪਲ ਮੋਇਸਚਰਾਈਜ਼ਰ ਵੀ ਯੂਜ਼ ਕਰ ਸਕਦੇ ਹੋ।
1: ਬੜੀ ਸੋਹਣੀ ਗੱਲ ਆਖੀ ਹਰਪ੍ਰੀਤ ਤੁਸੀਂ, ਕਿਉਂਕਿ ਤੁਹਾਨੂੰ ਨਹੀਂ ਪਤਾ ਜੇ ਕਿ ਤੁਹਾਡੀ ਸਕਿਨ ਜਿਹੜੀ ਆ ਇਹ ਜ਼ਿਆਦਾ ਓਇਲੀ ਆ, ਤੇਲ ਜ਼ਿਆਦਾ ਤੁਹਾਨੂੰ ਲੱਗਦਾ ਕਿ ਸਕਿਨ 'ਚ ਚਮੜੀ ਚਮਕਣੀ ਸ਼ੁਰੂ ਹੋ ਜਾਂਦੀ ਉਹਦੇ ਨਾਲ, ਜਾਂ ਫਿਰ ਡਰਾਈ ਸਕਿਨ ਆ ਤੁਹਾਡੀ, ਖੁਸ਼ਕ ਆ, ਜਾਂ ਕਿਸੇ ਵੀ ਚੀਜ਼ ਦੀ ਤੁਹਾਨੂੰ ਅਲਰਜੀ ਆ, ਤੇ ਸਾਨੂੰ ਇਹ ਲੱਗਦਾ ਕਿ ਜਿਹੜੀ ਅਲੋਵੇਰਾ ਹੈ ਨਾ ਉਹ ਇਹ ਹਰ ਤਰੀਕੇ ਦੀ ਸਕਿਨ ਵਾਸਤੇ ਚੰਗੀ ਹੁੰਦੀ ਹੈ, ਤੇ ਤੁਸੀਂ ਘਰੋਂ ਵੀ ਇਹ ਜਿਹੜਾ ਤਜਰਬਾ ਕਰ ਸਕਦੇ ਹੋ।
0: ਮੇਨ ਪਰਪਸ ਇਹ ਹੈਗਾ ਕਿ ਕੋਈ ਵੀ ਮੇਕਅਪ ਅਪਲਾਈ ਕਰਨ ਤੋਂ ਪਹਿਲਾਂ ਇੱਕ ਹਲਕਾ ਜਿਹਾ ਬੇਸ ਤੁਸੀਂ ਪ੍ਰਾਈਮਰ ਦਾ ਜ਼ਰੂਰ ਫੇਰਨਾ ਆ, ਉਹ ਮਾਰਕੀਟ 'ਚ ਵੀ ਅਵੇਲੇਬਲ ਨੇ, ਔਰ ਤੁਸੀਂ ਘਰੋਂ ਸਿੰਪਲ ਐਲੋਵੀਰਾ ਵੀ ਯੂਜ਼ ਕਰ ਸਕਦੇ ਹੋ, ਜਾਂ ਹਲਕਾ ਜਿਹਾ ਤੇਲ ਕੋਕੋਨਟ ਓਇਲ ਯੂਜ਼ ਕਰ ਸਕਦੇ ਹੈਗੇ ਹੋ। ਔਰ ਬਾਕੀ ਤਾਂ ਸਾਡੇ ਸਰੋਤਿਆਂ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ, ਸਾਡੀਆਂ ਬੀਬੀਆਂ ਭੈਣਾਂ ਨੂੰ, ਕਿਉਂਕਿ ਸਾਰੀਆਂ ਹੀ ਸੋਹਣੀਆਂ ਨੇ ਔਰ ਸਾਰੀਆਂ ਹੀ ਸੁਹੱਪਣ ਦੇ ਵਿੱਚ ਅੱਗੇ ਮਾਹਰ ਨੇ ਪੂਰੀਆਂ ਦੀਆਂ ਪੂਰੀਆਂ।
1: ਸਹੀ ਗੱਲ ਆਖੀ, ਤੇ ਆਪਾਂ ਜਾਂਦੇ ਜਾਂਦੇ ਗੱਲ ਕਰਨੀ ਹੈ ਜਨ ਸੇਵਾ ਦੇਸ਼ ਸੇਵਾ,
0: ਬਿਲਕੁਲ ਜੀ,
1: ਤੇ ਗੱਲ ਕਰਦੇ ਹਾਂ ਅੱਜ ਮੇਕ ਇਨ ਇੰਡੀਆ। ਠੀਕ ਹੈ, ਭਾਰਤ ਸਰਕਾਰ ਵੱਲੋਂ ਇਹ ਸਤੰਬਰ 2014 ਦੇ ਵਿੱਚ ਇਹ ਸ਼ੁਰੂ ਹੋਇਆ ਸੀ ਕਿ ਗਲੋਬਲ ਨਿਰਮਾਣ ਅਤੇ ਡਿਜ਼ਾਈਨ ਦੇ ਵਿੱਚ ਭਾਰਤ ਇੱਕ ਹੱਬ ਬਣ ਜਾਵੇ।
0: ਬਿਲਕੁਲ ਜੀ, ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੀ ਘਰੇਲੂ ਤੌਰ 'ਤੇ ਇਨਵੈਸਟਮੈਂਟ ਕਰਕੇ ਆਪਣੇ ਇੰਡੀਆ ਨੂੰ ਅੱਗੇ ਲੈ ਕੇ ਚੱਲੀਏ। ਔਰ ਇਹਦੇ ਨਾਲ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਨਵੀਨਤਾ ਜਿਹੜੀ ਹੈਗੀ ਹੈ ਵਿਸ਼ਵ ਪੱਧਰੀ ਲੈਵਲ 'ਤੇ ਅਸੀਂ ਨਵੀਨੀਕਰਨ ਕਰੀਏ ਔਰ ਭਾਰਤ ਨੂੰ ਅੱਗੇ ਲੈ ਕੇ ਆਈਏ।
1: ਸਹੀ ਆਖਿਆ, ਅਤੇ ਸਾਨੂੰ ਇਸ਼ਾਰਾ ਹੋ ਰਿਹਾ ਕਿ ਘੜੀ ਅੱਗੇ ਇਜਾਜ਼ਤ ਨਹੀਂ ਦਿੰਦੀ ਗੱਲਬਾਤ ਕਰਨ ਦਾ, ਅਤੇ ਆਪਣੇ ਸਰੋਤਿਆਂ ਤੋਂ ਇਜਾਜ਼ਤ ਲਈ।
0: ਬਿਲਕੁਲ ਜੀ, ਮੈਨੂੰ ਹਰਪ੍ਰੀਤ ਨੂੰ,
1: ਮੈਨੂੰ ਸਿਮਰਨ ਨੂੰ ਦਿਓ ਇਜਾਜ਼ਤ। ਨਮਸਕਾਰ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪੰਜਾਬ ਸਰਕਾਰ ਨੇ ਗੌਰਵ ਯਾਦਵ ਨੂੰ ਪੰਜਾਬ ਦੇ ਪੁਲਿਸ ਮਹਾਂਨਿਦੇਸ਼ਕ ਵਜੋਂ ਨਿਯੁਕਤ ਕਰਨ ਦੇ ਹੁਕਮ ਜਾਰੀ ਕੀਤੇ ਨੇ। ਉਹਨਾਂ ਨੂੰ ਘੱਟੋ ਘੱਟ 2 ਸਾਲ ਦੇ ਕਾਰਜਕਾਲ ਨਾਲ ਨਿਯਮਿਤ ਤੌਰ 'ਤੇ ਨਿਯੁਕਤ ਕੀਤਾ ਗਿਆ। ਇਸ ਤੋਂ ਪਹਿਲਾਂ ਉਹ ਸਾਲ 2022 ਤੋਂ ਕਾਰਜਕਾਰੀ DGP ਵਜੋਂ ਕੰਮ ਕਰ ਰਹੇ ਸਨ। ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਅੱਜ ਜਾਰੀ ਕੀਤੇ ਗਏ ਹੁਕਮ 'ਚ ਕਿਹਾ ਗਿਆ ਕਿ ਸੰਘ ਲੋਕ ਸੇਵਾ ਕਮਿਸ਼ਨ UPSC ਵੱਲੋਂ ਸਿਫਾਰਿਸ਼ ਕੀਤੇ ਗਏ 3 ਅਧਿਕਾਰੀਆਂ ਦੇ ਪੈਨਲ ਵਿੱਚੋਂ ਪੰਜਾਬ ਦੇ ਰਾਜਪਾਲ ਵੱਲੋਂ ਸ੍ਰੀ ਯਾਦਵ ਨੂੰ DGP ਨਿਯੁਕਤ ਕੀਤਾ ਗਿਆ। ਸਿਫਾਰਿਸ਼ ਕੀਤੇ ਗਏ ਪੈਨਲ ਵਿੱਚ ਹੋਰ 2 ਅਧਿਕਾਰੀ ਡਾਕਟਰ ਸ਼ਰਦ ਸੱਤਿਆ ਚੌਹਾਨ ਤੇ ਹਰਪ੍ਰੀਤ ਸਿੰਘ ਸਿੱਧੂ ਸਨ। ਇਹ ਤਿੰਨੋਂ 1992 ਬੈਚ ਦੇ IPS ਅਧਿਕਾਰੀ ਨੇ। ਪੰਜਾਬ ਸਰਕਾਰ ਵੱਲੋਂ ਮੇਰੀ ਦੁਕਾਨ ਮੇਰੇ ਨਾਮ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਨਾਲ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਤਹਿਤ 12 ਸਾਲਾਂ ਤੋਂ ਵੱਧ ਸਮੇਂ ਤੋਂ ਕਿਰਾਏ ਜਾਂ ਲੀਸ ਤੇ ਕਾਨੂੰਨੀ ਤੌਰ ਤੇ ਦੁਕਾਨ ਚਲਾ ਰਹੇ ਦੁਕਾਨਦਾਰਾਂ ਲਈ ਇਹਨਾਂ ਦੁਕਾਨਾਂ ਦੇ ਮਾਲਕ ਬਣਨ ਦਾ ਰਾਹ ਪੱਧਰਾ ਹੋ ਗਿਆ। ਕੱਲ੍ਹ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਇਸ ਦਾ ਐਲਾਨ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਯੋਜਨਾ ਤਹਿਤ ਯੋਗ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਮਾਲਕੀ ਹੱਕ ਪ੍ਰਾਪਤ ਕਰਨ ਦੇ ਯੋਗ ਬਣ ਜਾਣਗੇ। ਉਨ੍ਹਾਂ ਦੱਸਿਆ ਕਿ 1 ਅਪ੍ਰੈਲ 2020 ਤੋਂ ਪਹਿਲਾਂ ਦੇ 12 ਸਾਲਾਂ ਦੇ ਕਾਨੂੰਨੀ ਕਬਜ਼ੇ ਨੂੰ ਸਾਬਤ ਕਰਨ ਵਾਲਾ ਕੋਈ ਵੀ ਦੁਕਾਨਦਾਰ ਇਸ ਯੋਜਨਾ ਲਈ ਅਰਜ਼ੀ ਦੇਣ ਦੇ ਯੋਗ ਹੋਵੇਗਾ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਹੁਣ ਤੱਕ ਕਰੀਬ 3,722 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਸਿੱਧੇ ਲਾਭਪਾਤਰੀ ਮਹਿਲਾਵਾਂ ਦੇ ਬੈਂਕ ਖਾਤਿਆਂ 'ਚ ਟ੍ਰਾਂਸਫਰ ਕੀਤੀ ਜਾ ਚੁੱਕੀ ਹੈ। ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕੱਲ੍ਹ ਦੱਸਿਆ ਕਿ ਪਹਿਲੇ ਗੇੜ ਤਹਿਤ ਜੁਲਾਈ, ਅਗਸਤ ਤੇ ਸਤੰਬਰ ਮਹੀਨਿਆਂ ਲਈ 75 ਲੱਖ ਤੋਂ ਵੱਧ ਮਹਿਲਾਵਾਂ ਦੇ ਬੈਂਕ ਖਾਤਿਆਂ 'ਚ 2,602 ਕਰੋੜ 46 ਲੱਖ ਰੁਪਏ ਦੀ ਰਾਸ਼ੀ ਸਿੱਧੀ ਜਮ੍ਹਾਂ ਕਰਵਾਈ ਗਈ ਹੈ। ਇਸ ਤੋਂ ਇਲਾਵਾ ਦੂਜੇ ਗੇੜ ਦੀ ਪਹਿਲੀ ਕਿਸ਼ਤ ਤਹਿਤ 32 ਲੱਖ ਤੋਂ ਵੱਧ ਔਰਤਾਂ ਨੂੰ 1,118 ਕਰੋੜ

0: 93 ਲੱਖ ਰੁਪਏ ਭੇਜੇ ਗਏ ਨੇ। ਪੰਜਾਬ ਸਰਕਾਰ ਵੱਲੋਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਬਣਾਇਆ ਜਾ ਰਿਹਾ ਕ੍ਰਿਟੀਕਲ ਕੇਅਰ ਬਲਾਕ ਨਵੰਬਰ ਮਹੀਨੇ 'ਚ ਮਰੀਜ਼ਾਂ ਲਈ ਸ਼ੁਰੂ ਕਰ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਬਾਕੀ 22 ਜ਼ਿਲ੍ਹਿਆਂ ਵਿੱਚ ਵੀ ਕ੍ਰਿਟੀਕਲ ਕੇਅਰ ਬਲਾਕ ਸਥਾਪਿਤ ਕੀਤੇ ਜਾ ਰਹੇ ਨੇ ਤਾਂ ਜੋ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਇਸਦਾ ਪ੍ਰਗਟਾਵਾ ਕੱਲ੍ਹ ਪਟਿਆਲਾ ਸਰਕਾਰੀ ਮੈਡੀਕਲ ਕਾਲਜ ਵਿਖੇ ਕੋਵਿਡ-19 ਮਹਾਂਮਾਰੀ ਦੌਰਾਨ ਅੰਮ੍ਰਿਤਸਰ, ਫਰੀਦਕੋਟ ਤੇ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜਾਂ 'ਚ ਸੇਵਾਵਾਂ ਨਿਭਾਉਣ ਵਾਲੇ 80 ਕੋਰੋਨਾ ਵਾਰੀਅਰਸ ਨੂੰ ਨਰਸਿੰਗ ਸਟਾਫ ਵਜੋਂ ਭਰਤੀ ਕਰਨ ਲਈ ਨਿਯੁਕਤੀ ਪੱਤਰ ਵੰਡਣ ਮੌਕੇ ਕੀਤਾ। ਜਲੰਧਰ ਡਾਕ ਮੰਡਲ ਵੱਲੋਂ ਅੱਜ ਤੋਂ 15 ਅਕਤੂਬਰ ਤੱਕ ਰਾਸ਼ਟਰੀ ਡਾਕ ਹਫ਼ਤਾ 2026 ਮਨਾਇਆ ਜਾ ਰਿਹਾ। ਇਸ ਦੌਰਾਨ ਵੱਖ ਵੱਖ ਗਤੀਵਿਧੀਆਂ ਰਾਹੀਂ ਡਾਕ, ਵਿੱਤੀ ਅਤੇ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਭਾਰਤੀ ਡਾਕ ਵਿਭਾਗ ਦੀ ਮਹੱਤਵਪੂਰਨ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਏਗੀ। ਡਾਕ ਹਫ਼ਤੇ ਦੌਰਾਨ ਵੱਖ ਵੱਖ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ। ਸੂਬਾ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਉਪਰਾਲੇ ਤਹਿਤ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਸਥਿਤ DAV ਕਾਲਜ ਵਿਖੇ ਬੀਤੀ ਸ਼ਾਮ ਇੱਕ ਸ਼ਾਨਦਾਰ ਤੇ ਅਲੌਕਿਕ ਡਰੋਨ ਸ਼ੋਅ ਕਰਵਾਇਆ ਗਿਆ। ਇਸ ਮੌਕੇ ਕਰੀਬ 500 ਡਰੋਨਾਂ ਰਾਹੀਂ ਆਕਾਸ਼ ਵਿੱਚ ਮਨਮੋਹਕ ਦ੍ਰਿਸ਼ ਪੇਸ਼ ਕੀਤੇ ਗਏ। ਇਸ ਮੌਕੇ ਹਲਕਾ ਇੰਚਾਰਜ ਡਾਕਟਰ ਸੁਹਾਨੀ ਡੋਡਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਜੀਵਨ ਤੇ ਉਨ੍ਹਾਂ ਦੀ ਪਵਿੱਤਰ ਬਾਣੀ ਸਮੁੱਚੀ ਮਨੁੱਖਤਾ ਨੂੰ ਸੇਧ ਦਿੰਦੀ ਹੈ। ਉਧਰ ਮੋਹਾਲੀ ਵਿੱਚ ਵੀ ਖਰੜ ਬਲਾਕ ਦੇ ਕਈ ਪਿੰਡਾਂ ਵਿੱਚ ਵਿਸ਼ੇਸ਼ ਡਾਕੂਮੈਂਟਰੀ ਫਿਲਮ ਦਿਖਾ ਕੇ ਲੋਕਾਂ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ ਦਾ ਸੁਨੇਹਾ ਦਿੱਤਾ ਗਿਆ। ਜਲੰਧਰ ਸਥਿਤ ਡਾਕਟਰ BR ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ NIT ਦੇ ਵੀ ਫੈਕਲਟੀ ਮੈਂਬਰ ਐਲਸਪੇਅਰ ਦੇ ਸਹਿਯੋਗ ਨਾਲ ਸਟੈਨਫੋਰਡ ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਗਈ ਦੁਨੀਆ ਦੇ ਚੋਟੀ ਦੇ 2% ਵਿਗਿਆਨੀਆਂ ਦੀ ਸੂਚੀ ਵਿੱਚ ਸ਼ਾਮਲ ਹੋਏ ਨੇ। ਮਾਨਤਾ ਪ੍ਰਾਪਤ ਫੈਕਲਟੀ ਮੈਂਬਰਾਂ 'ਚ NIT ਦੇ ਡਾਇਰੈਕਟਰ ਪ੍ਰੋਫੈਸਰ ਵਿਨੋਦ ਕੁਮਾਰ ਕਨੌਜੀਆ ਸਮੇਤ ਹੋਰ ਕਈ ਨਾਮ ਸ਼ਾਮਲ ਨੇ। ਫੈਕਲਟੀ ਮੈਂਬਰ ਆਰਟੀਫਿਸ਼ਲ ਇੰਟੈਲੀਜੈਂਸ ਦੇ ਇਮੇਜ ਪ੍ਰੋਸੈਸਿੰਗ ਸਮੇਤ ਵੱਖ ਵੱਖ ਖੋਜ ਖੇਤਰਾਂ ਵਿੱਚ ਕੰਮ ਕਰ ਰਹੇ ਨੇ। ਇਹ ਮਾਨਤਾ NIT ਜਲੰਧਰ ਵਿਖੇ ਫੈਕਲਟੀ ਮੈਂਬਰਾਂ ਵੱਲੋਂ ਵਿਗਿਆਨ, ਇੰਜੀਨੀਅਰਿੰਗ ਅਤੇ ਤਕਨਾਲੋਜੀ 'ਚ ਕੀਤੇ ਜਾ ਰਹੇ ਖੋਜ ਦੀ ਵਿਸ਼ਾਲ ਸ਼੍ਰੇਣੀ ਨੂੰ ਦਰਸਾਉਂਦੀ ਹੈ। ਡਾਇਰੈਕਟਰ ਪ੍ਰੋਫੈਸਰ ਵਿਨੋਦ ਕੁਮਾਰ ਕਨੌਜੀਆ ਨੇ ਸਾਰੇ ਫੈਕਲਟੀ ਮੈਂਬਰਾਂ ਨੂੰ ਮਾਨਤਾ ਤੇ ਵਧਾਈ ਦਿੱਤੀ ਹੈ। ਉੱਘੇ ਅਦਾਕਾਰ ਨਾਨਾ ਪਾਟੇਕਰ ਦਾ ਅੰਤਮ ਸੰਸਕਾਰ ਕੱਲ੍ਹ ਰਾਤ ਮਹਾਰਾਸ਼ਟਰ ਦੇ ਪੁਣੇ ਸਥਿਤ ਉਹਨਾਂ ਦੇ ਫਾਰਮ ਹਾਊਸ ਨਾਨਾਜੀ ਵਾੜੀ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਉਹਨਾਂ ਦੇ ਪੁੱਤਰ ਮਲਹਾਰ ਪਾਟੇਕਰ ਨੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਦੋਸਤਾਂ ਅਤੇ ਪ੍ਰਸ਼ੰਸਕਾਂ ਦੀ ਮੌਜੂਦਗੀ ਵਿੱਚ ਰਾਤ ਕਰੀਬ 11:30 ਵਜੇ ਅੰਤਮ ਰਸਮਾਂ ਨਿਭਾਈਆਂ। ਅੰਤਮ ਸੰਸਕਾਰ ਤੋਂ ਪਹਿਲਾਂ ਮਰਹੂਮ ਅਦਾਕਾਰ ਨੂੰ ਰਸਮੀ ਗਾਰਡ ਆਫ ਆਨਰ ਦਿੱਤਾ ਗਿਆ। ਅੰਤਮ ਸੰਸਕਾਰ ਦੌਰਾਨ ਫਿਲਮ ਜਗਤ ਦੀਆਂ ਕਈ ਸ਼ਖਸੀਅਤਾਂ ਵੀ ਮੌਜੂਦ ਰਹੀਆਂ। ਕ੍ਰਿਕਟ ਵਿੱਚ ਭਾਰਤ ਅਤੇ ਵੈਸਟ ਇੰਡੀਜ਼ ਦਰਮਿਆਨ 5 ਮੈਚਾਂ ਦੀ 2020 ਅੰਤਰਰਾਸ਼ਟਰੀ ਲੜੀ ਦਾ ਦੂਜਾ ਮੈਚ ਅੱਜ ਰਾਂਚੀ 'ਚ ਸ਼ਾਮੀ 7 ਵਜੇ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 'ਤੇ। ਨਮਸਕਾਰ।
1: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
2: ਨਹੀਂ ਯਾਰ, ਮੈਂ ਨਹੀਂ ਲਾਉਣਾ।
1: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
2: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ, ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫ਼ਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
4: ਵਈ ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
2: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
4: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
2: HIV
4: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ, HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
5: ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਝੋਨੇ ਦੀ ਜਿਹੜੀ ਖਰੀਦ ਹੈ ਉਹ 1 ਅਕਤੂਬਰ

0: ਭਗਵੰਤ ਸਿੰਘ ਮਾਨ ਨੇ ਝੋਨੇ ਦੀ ਖਰੀਦ ਲਈ ਪੰਜਾਬ ਦੀਆਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਕੀਤੇ ਹਨ ਤਾਂ ਕਿ ਕਿਸਾਨ 17% ਤੱਕ ਦੀ ਨਮੀ ਵਾਲੇ ਝੋਨੇ ਦੀ ਕੀਮਤ ਤੁਰੰਤ ਪਾ ਸਕਣ।
1: ਸੁੱਕਾ ਝੋਨਾ ਲਿਆਓ, ਦਾਣੇ ਦਾਣੇ ਦੀ ਕੀਮਤ ਪਾਓ।
2: ਵੇ ਮਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
3: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
2: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
3: HIV
2: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ, HIV ਕਿਵੇਂ ਸੰਕ੍ਰਮਿਤ ਸੂਈ ਸਿਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
4: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
5: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ ਤੇ। ਹੁਣ ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

ਭਾਜੀ ਵੀਰੋ ਲਤਾ ਮੰਗੇਸ਼ਕਰ ਨੂੰ ਤੁਸੀਂ ਅਭਿਨੇਤਰੀ ਫਿਲਮ ਦੇ ਵਿੱਚੋਂ ਸੁਣ ਰਹੇ ਸੀ ਤੇ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਕਿਸ਼ੋਰ ਕੁਮਾਰ ਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ ਦੇ ਵਿੱਚ ਕਭੀ ਕਭੀ ਫਿਲਮ ਦੇ ਵਿੱਚੋਂ ਲਿਆ। ਇਸ ਗੀਤ ਦੇ ਬੋਲ ਲਿਖੇ ਸਾਹਿਰ ਲੁਧਿਆਨਵੀ ਨੇ ਤੇ ਸੰਗੀਤ ਨਿਰਦੇਸ਼ਨ ਖਯਾਮ ਦਾ।

ਅੱਜ ਵੀਰੋ ਮੁਹੰਮਦ ਰਫੀ ਦੀ ਗਾਇ ਅਭਿਲਾਸ਼ਾ ਫਿਲਮ ਦੇ ਵਿੱਚ ਲਈ ਇਸ ਗੀਤ ਤੋਂ ਬਾਅਦ ਆਓ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਅੱਖੀਓਂ ਕੇ ਝਰੋਖੋਂ ਸੇ ਫਿਲਮ ਦੇ ਵਿੱਚੋਂ ਸੁਣਦੇ ਹਾਂ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਹੇਮਲਤਾ ਨੇ, ਗੀਤਕਾਰ ਅਤੇ ਸੰਗੀਤਕਾਰ ਰਵਿੰਦਰ ਜੈਨ।

0: ਅੱਜ ਵੀਰੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਹਿੰਦੀ ਫਿਲਮਾਂ ਦੇ ਵਿੱਚੋਂ ਗੀਤ ਸੁਣ ਰਹੇ ਹੋ ਤੇ ਸਾਡੇ ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ ਦੁਪਹਿਰ ਦੇ ਠੀਕ 1:40 ਹੋਣ ਜਾ ਰਹੇ ਨੇ। ਹੁਣ ਤੋਂ ਥੋੜੀ ਦੇਰ ਬਾਅਦ ਤੁਸੀਂ ਪੰਜਾਬੀ ਵਿੱਚ ਖਬਰਾਂ ਸੁਣੋਗੇ। 1:50 ਤੇ ਉਰਦੂ ਵਿੱਚ ਖਬਰਾਂ ਸੁਣਾਈਆਂ ਜਾਣਗੀਆਂ ਤੇ ਠੀਕ 2 ਤੁਹਾਡੀ ਸੇਵਾ ਦੇ ਵਿੱਚ ਕੁਝ ਹੋਰ ਗੀਤ ਲੈ ਕੇ ਹਾਜ਼ਰ ਹੋਵਾਂਗੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮੀ ਨਵੀਂ ਦਿੱਲੀ 'ਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਿਖਰ ਸੰਮੇਲਨ ਦੇ ਸਮਾਪਤੀ ਸਮਾਗਮ ਵਿੱਚ ਸ਼ਾਮਲ ਹੋਣਗੇ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸਿੰਗਾਪੁਰ ਦੇ 3 ਸਰਕਾਰੀ ਦੌਰੇ ਤੇ ਰਵਾਨਾ ਹੋਏ। ਉਹ ਸਿੰਗਾਪੁਰ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ। ਦਿੱਲੀ ਪੁਲਿਸ ਨੇ ਭੜਕੇ ਜੰਤਰ ਮੰਤਰ ਵਿਖੇ ਕੋਕਰੋਚ ਜਨਤਾ ਪਾਰਟੀ ਵੱਲੋਂ ਤਜਵੀਜ਼ਸ਼ੁਦਾ ਵਿਰੋਧ ਪ੍ਰਦਰਸ਼ਨ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਨੇ 8 ਵੱਡੀਆਂ ਤਕਨਾਲੋਜੀ ਅਤੇ ਆਊਟਸੋਰਸਿੰਗ ਕੰਪਨੀਆਂ ਲਈ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਪ੍ਰਕਿਰਿਆ ਤੇ ਰੋਕ ਲਾਉਣ ਦਾ ਐਲਾਨ ਕੀਤਾ। ਤੇ ਕ੍ਰਿਕਟ ਵਿੱਚ ਭਾਰਤ ਤੇ ਵੈਸਟ ਇੰਡੀਜ਼ ਵਿਚਕਾਰ 5 20 ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਸ਼ਾਮੀ ਰਾਂਚੀ 'ਚ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮੀ ਨਵੀਂ ਦਿੱਲੀ 'ਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਕਰਾਏ ਜਾ ਰਹੇ 2 ਸੰਮੇਲਨ ਦੇ ਸਮਾਪਤੀ ਸਮਾਗਮ ਵਿੱਚ ਸ਼ਾਮਲ ਹੋਣਗੇ। ਕੱਲ੍ਹ ਸ਼ੁਰੂ ਹੋਏ ਇਸ ਸੰਮੇਲਨ ਵਿੱਚ ਸਾਰੇ ਰਾਜਾਂ ਦੇ ਸਿਆਸੀ ਆਗੂ ਤੇ ਮਹਿਲਾ ਅਤੇ ਬਾਲ ਵਿਕਾਸ ਖੇਤਰ ਨਾਲ ਜੁੜੇ ਅਧਿਕਾਰੀ ਹਿੱਸਾ ਲੈ ਰਹੇ ਨੇ। ਇਹ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਅਨੁਸਾਰ ਆਯੋਜਿਤ ਕੀਤੇ ਜਾ ਰਹੇ ਖੇਤਰੀ ਸੰਮੇਲਨਾਂ ਦੀ ਲੜੀ ਵਿੱਚ ਦੂਜਾ ਸੰਮੇਲਨ ਹੈ। ਇਸ ਦਾ ਉਦੇਸ਼ ਸਹਿਯੋਗੀ ਸੰਘਵਾਦ ਨੂੰ ਮਜ਼ਬੂਤ ਕਰਨਾ, ਰਾਸ਼ਟਰੀ ਤਰਜੀਹਾਂ ਪ੍ਰਤੀ ਸਮੂਹਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਵਧਾਉਣਾ ਤੇ ਕੇਂਦਰ ਤੇ ਰਾਜਾਂ ਵਿਚਕਾਰ ਬਿਹਤਰ ਤਾਲਮੇਲ ਰਾਹੀਂ ਟੀਚਿਆਂ ਦੀ ਪ੍ਰਾਪਤੀ ਵਿੱਚ ਤੇਜ਼ੀ ਲਿਆਉਣਾ ਹੈ। ਇਹ ਸੰਮੇਲਨ 4 ਮੁੱਖ ਵਿਸ਼ਿਆਂ ਪੋਸ਼ਣ, ਮੁੱਢਲੀ ਸਿੱਖਿਆ, ਬਾਲ ਸੁਰੱਖਿਆ ਤੇ ਔਰਤਾਂ ਦੀ ਸੁਰੱਖਿਆ ਤੇ ਸਸ਼ਕਤੀਕਰਨ ਤੇ ਕੇਂਦਰਿਤ ਹੈ। ਇਹ ਪਹਿਲਕਦਮੀ ਤਹਿਤ ਕੇਂਦਰ ਅਤੇ ਰਾਜ ਸਰਕਾਰਾਂ ਦੇ ਵੱਖ ਵੱਖ ਹਿੱਸੇਦਾਰ ਖੇਤਰੀ ਤਰਜੀਹਾਂ ਤੇ ਵਿਚਾਰ ਵਟਾਂਦਰਾ ਕਰਨ ਲਈ ਇੱਕੋ ਮੰਚ ਤੇ ਇਕੱਠੇ ਹੋ ਰਹੇ ਨੇ।

ਵਿੱਚ ਬਿਹਤਰੀਨ ਅਭਿਆਸਾਂ ਨੂੰ ਸਾਂਝਾ ਕਰਨ, ਸਕੀਮਾਂ ਨੂੰ ਲਾਗੂ ਕਰਨ ਅਤੇ ਆਉਣ ਵਾਲੀਆਂ ਚੁਣੌਤੀਆਂ ਦੇ ਹੱਲ ਅਤੇ ਚੰਗੇ ਸ਼ਾਸਨ ਅਤੇ ਸੇਵਾ ਪ੍ਰਦਾਨ ਕਰਨ ਦੀ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਲਈ ਸਮਾਬੱਧ ਕਾਰਵਾਈਆਂ ਅਤੇ ਸਹਿਮਤੀ ਬਣਾਉਣ 'ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸਿੰਗਾਪੁਰ ਦੇ ਸਰਕਾਰੀ ਦੌਰੇ 'ਤੇ ਰਵਾਨਾ ਹੋਏ। ਇਸ ਤਿੰਨ ਰੋਜ਼ਾ ਦੌਰੇ ਦੌਰਾਨ ਵਿੱਤ ਮੰਤਰੀ ਸਿੰਗਾਪੁਰ ਦੀ ਲੀਡਰਸ਼ਿਪ, ਕਾਰੋਬਾਰੀਆਂ ਅਤੇ ਨਿਵੇਸ਼ਕਾਂ ਨਾਲ ਮੁਲਾਕਾਤ ਕਰਨਗੇ। ਵਿੱਤ ਮੰਤਰੀ ਆਲਮੀ ਨਿਵੇਸ਼ਕਾਂ ਨਾਲ ਕਈ ਉੱਚ ਪੱਧਰੀ ਮੀਟਿੰਗਾਂ ਕਰਨਗੇ। ਦੌਰੇ ਦੌਰਾਨ ਸ੍ਰੀਮਤੀ ਸੀਤਾਰਮਨ ਸਿੰਗਾਪੁਰ ਦੇ ਰਾਸ਼ਟਰਪਤੀ ਥਰਮਨ ਸ਼ਨਮੁਗਰਤਨਮ ਅਤੇ ਪ੍ਰਧਾਨ ਮੰਤਰੀ ਲਾਰੈਂਸ ਵੋਗ ਨਾਲ ਵੀ ਮੁਲਾਕਾਤ ਕਰਨਗੇ। ਉਹ ਸਿੰਗਾਪੁਰ ਦੇ ਉਪ

0: ਨਾਲ ਵੀ ਗੱਲਬਾਤ ਕਰਨਗੇ। ਇਹ ਗੱਲਬਾਤ ਭਾਰਤ ਸਿੰਗਾਪੁਰ ਵਿਆਪਕ ਰਣਨੀਤਿਕ ਭਾਈਵਾਲੀ ਦੇ ਮੁੱਖ ਖੇਤਰਾਂ ਤੇ ਕੇਂਦਰਿਤ ਰਹੇਗੀ। ਸੰਚਾਰ ਮੰਤਰੀ ਜੋਤਿਰਾਦਿੱਤਯ ਸਿੰਧੀਆ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਦੌਰਾਨ ਭਾਰਤ ਦੇ ਦੂਰ ਸੰਚਾਰ ਅਤੇ ਡਿਜੀਟਲ ਖੇਤਰਾਂ ਵਿੱਚ ਜ਼ਿਕਰਯੋਗ ਬਦਲਾਅ ਆਇਆ ਅਤੇ ਦੇਸ਼ ਨੇ ਆਲਮੀ ਪੱਧਰ ਤੇ ਆਪਣੀ ਇੱਕ ਵਿਸ਼ੇਸ਼ ਪਛਾਣ ਬਣਾਈ ਹੈ। ਨਵੀਂ ਦਿੱਲੀ ਵਿੱਚ ਇੰਡੀਆ ਮੋਬਾਈਲ ਕਾਂਗਰਸ ਦੌਰਾਨ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਧੀਆ ਨੇ ਕਿਹਾ ਕਿ ਭਾਰਤ ਸਵਦੇਸ਼ੀ 4G ਤਕਨਾਲੋਜੀ ਵਿਕਸਿਤ ਕਰਨ ਵਾਲਾ ਦੁਨੀਆ ਦਾ ਪੰਜਵਾਂ ਦੇਸ਼ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ 1 ਗੀਗਾਬਾਈਟ ਡਾਟਾ ਦੀ ਕੀਮਤ 268 ਰੁਪਏ ਤੋਂ ਘੱਟ ਕੇ 8 ਰੁਪਏ ਤੋਂ ਵੀ ਘੱਟ ਰਹਿ ਗਈ ਹੈ। ਭਾਰਤ ਦਾ ਟੀਚਾ 2030 ਤੱਕ 5G ਖਪਤਕਾਰਾਂ ਦੀ ਗਿਣਤੀ 55 ਕਰੋੜ ਤੋਂ ਵਧਾ ਕੇ 1 ਅਰਬ ਕਰਨਾ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਪੱਧਰ ਤੇ ਹੋਣ ਵਾਲੇ ਰੀਅਲ ਟਾਈਮ ਡਿਜੀਟਲ ਭੁਗਤਾਨ ਲੈਣ ਦੇਣ ਵਿੱਚ ਭਾਰਤ ਦਾ ਹਿੱਸਾ 49% ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਨੈਟਵਰਕਾਂ ਦੇ ਵਿਸਥਾਰ ਅਤੇ ਸੰਪਰਕ ਨੂੰ ਬਿਹਤਰ ਬਣਾਉਣ ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ, ਜਦਕਿ ਆਉਣ ਵਾਲੇ ਦਹਾਕੇ ਵਿੱਚ ਇਨ੍ਹਾਂ ਨੈਟਵਰਕਾਂ ਦੀ ਅਸਰਦਾਰ ਵਰਤੋਂ ਤੇ ਜ਼ੋਰ ਦਿੱਤਾ ਜਾਏਗਾ। ਸ੍ਰੀ ਜੋਤਿਰਾਦਿੱਤਯ ਸਿੰਧੀਆ ਨੇ ਵਿਸ਼ਵ ਡਾਕ ਦਿਵਸ ਤੇ ਡਾਕ ਵਿਭਾਗ ਦੇ ਕਰਮਚਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਉਨ੍ਹਾਂ ਨੇ ਦੇਸ਼ ਲਈ ਉਨ੍ਹਾਂ ਦੀਆਂ ਸਮਰਪਿਤ ਸੇਵਾਵਾਂ ਲਈ ਵੀ ਧੰਨਵਾਦ ਪ੍ਰਗਟਾਇਆ। ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਸ੍ਰੀ ਸਿੰਧੀਆ ਨੇ ਦੁਹਰਾਇਆ ਕਿ ਡਾਕ ਸੇਵਾ ਇੱਕ ਜਨ ਸੇਵਾ ਹੈ।
1: डाक सेवा इज जन सेवा।
2: डाक सेवा जन सेवा है। हमारे नए पोस्टल ऐप डाक मित्र और सेवा मित्र के जरिए डाक विभाग अपने डाक कर्मचारियों और ग्राहकों दोनों तक पहुंच रहा है। डिजिटल संचार के इस दौर में इंडिया पोस्ट भी तेजी से डिजिटल हो रहा है। इंडिया पोस्ट दिन रात निस्वार्थ भाव से लोगों की सेवा कर रहा है और उनकी उम्मीदों पर खरा उतरने का निरंतर प्रयास कर रहा है।
1: डाक सेवा जन सेवा, इंडिया पोस्ट आवर विंडो टू द वर्ल्ड।
0: ਉਨ੍ਹਾਂ ਕਿਹਾ ਕਿ ਡਿਜੀਟਲ ਸੰਸਾਰ ਦੇ ਇਸ ਦੌਰ ਵਿੱਚ ਇੰਡੀਆ ਪੋਸਟ ਸੇਵਾ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਲਈ ਖੁਦ ਨੂੰ ਬਦਲਣ ਦਾ ਯਤਨ ਕਰ ਰਹੀ ਹੈ। ਤਾਮਿਲਨਾਡੂ, ਪੁਦੁਚੇਰੀ ਤੇ ਪੱਛਮੀ ਬੰਗਾਲ ਦੀਆਂ 5 ਵਿਧਾਨ ਸਭਾ ਸੀਟਾਂ ਤੇ ਅਸਾਮ ਦੀ 1 ਲੋਕ ਸਭਾ ਸੀਟ ਲਈ ਹੋਈਆਂ ਜ਼ਿਮਨੀ ਚੋਣਾਂ ਦੀਆਂ ਵੋਟਾਂ ਦੀ ਅੱਜ ਗਿਣਤੀ ਹੋ ਰਹੀ ਹੈ। ਪੁਦੁਚੇਰੀ ਦੀ 38 ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਦੀ ਵੋਟਾਂ ਦੀ ਗਿਣਤੀ ਮੁਕੰਮਲ ਹੋ ਗਈ ਹੈ। ਇੱਥੇ ਆਲ ਇੰਡੀਆ NR ਕਾਂਗਰਸ ਦੇ ਉਮੀਦਵਾਰ ਅਸ਼ੋਕ ਆਨੰਦ ਨੇ 8,482 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਤਾਮਿਲਨਾਡੂ ਵਿੱਚ ਮਧੁਰੰਤਕਮ ਅਤੇ ਦਾਰਾਪੁਰਮ ਵਿਧਾਨ ਸਭਾ ਸੀਟਾਂ ਤੇ ਸੱਤਾਧਾਰੀ TVK ਦੇ ਉਮੀਦਵਾਰ ਅੱਗੇ ਚੱਲ ਰਹੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਦਿੱਲੀ ਪੁਲਿਸ ਨੇ ਭਲਕੇ ਜੰਤਰ ਮੰਤਰ ਵਿਖੇ ਕੋਕਰੋਚ ਜਨਤਾ ਪਾਰਟੀ CJP ਵੱਲੋਂ ਤਜਵੀਜ਼ਸ਼ੁਦਾ ਵਿਰੋਧ ਪ੍ਰਦਰਸ਼ਨ ਲਈ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅੱਜ ਸਵੇਰੇ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੁਆਇੰਟ ਪੁਲਿਸ ਕਮਿਸ਼ਨਰ ਨੂਪੁਰ ਪ੍ਰਸਾਦ ਨੇ ਦੱਸਿਆ ਕਿ ਜੰਤਰ ਮੰਤਰ ਵਿਖੇ ਕਿਸੇ ਰੋਸ ਪ੍ਰਦਰਸ਼ਨ ਜਾਂ ਕਿਸੇ ਹੋਰ ਸਮਾਗਮ ਲਈ ਇਜਾਜ਼ਤ ਲੈਣ ਵਾਸਤੇ ਘੱਟੋ ਘੱਟ 10 ਦਿਨ ਪਹਿਲਾਂ ਅਰਜ਼ੀ ਦੇਣੀ ਲਾਜ਼ਮੀ ਹੈ।
3: 7 ਤਾਰੀਖ ਕੋ ਇਨ੍ਹੋਂਨੇ ਇੱਕ ਐਪਲੀਕੇਸ਼ਨ ਦਿਆ ਥਾ ਨਈ ਦਿੱਲੀ ਡਿਸਟ੍ਰਿਕਟ ਮੇਂ, ਜਿਸਮੇਂ ਉਨ੍ਹੋਂਨੇ ਇੱਕ ਇੰਟੀਮੇਸ਼ਨ ਦਿਆ ਹੈ ਕਿ ਵੋ 10 ਤਾਰੀਖ ਕੋ ਪ੍ਰਦਰਸ਼ਨ ਕਰਨੇ ਆ ਰਹੇ ਹੈ ਅਕਾਉਂਟੇਬਿਲਿਟੀ ਆਫ CEC ਕੇ ਰਿਗਾਰਡਿੰਗ। ਇਸ ਇੰਟੀਮੇਸ਼ਨ ਪਰ ਗੌਰ ਕੀਆ ਗਿਆ ਔਰ ਇਸਕੋ ਕੰਸਿਡਰ ਕਰਤੇ ਹੋਏ ਆਗੇ ਦੇਖਾ ਗਿਆ ਕਿ ਨਹੀਂ, ਯੇ ਬਹੁਤ ਹੀ ਕਮ ਸਮੇਂ ਮੇਂ ਪਹਿਲੇ ਤੋ ਪ੍ਰਾਪਤ ਹੁਆ ਹੈ। ਜੋ ਹਮਾਰੀ ਲੇਟ ਡਾਊਨ ਗਾਈਡਲਾਈਨਸ ਹੈ ਕਿ ਹਮੇਂ ਧਰਨਾ ਕੇ 10 ਦਿਨ ਪਹਿਲੇ ਸੇ ਯੇ ਚਾਹੀਏ ਹੋਤਾ ਹੈ ਔਰ ਵੋ ਨਹੀਂ ਥਾ।
0: ਨੂਪੁਰ ਪ੍ਰਸਾਦ ਨੇ ਦੱਸਿਆ ਕਿ CJP ਨੂੰ ਪਹਿਲਾਂ ਇਸ ਸਥਾਨ ਤੇ ਵਿਰੋਧ ਪ੍ਰਦਰਸ਼ਨ ਕਰਨ ਦੀ ਆਗਿਆ ਦਿੱਤੀ ਗਈ ਸੀ, ਪਰ ਪਾਰਟੀ ਨਿਰਧਾਰਿਤ ਦਿਸ਼ਾ ਨਿਰਦੇਸ਼ਾਂ ਤੇ ਆਪਣੇ ਵੱਲੋਂ ਦਿੱਤੇ ਗਏ ਭਰੋਸਿਆਂ ਦੀ ਪਾਲਣਾ ਕਰਨ ਵਿੱਚ ਨਾਕਾਮ ਰਹੀ। ਉਨ੍ਹਾਂ ਦੱਸਿਆ ਕਿ ਜਨਤਕ ਸੁਰੱਖਿਆ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਨਵੀਂ ਦਿੱਲੀ ਇਲਾਕੇ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਤਹਿਤ ਪਾਬੰਦੀਆਂ ਲਾਗੂ ਨੇ। ਰੇਲ ਮੰਤਰਾਲੇ ਨੇ ਕਿਹਾ ਕਿ ਅੱਜ ਦੁਪਹਿਰ ਬਾਅਦ 2 ਵਜੇ ਤੋਂ ਬਾਅਦ ਆਪਣੇ ਸ਼ੁਰੂਆਤੀ ਸਟੇਸ਼ਨਾਂ ਤੋਂ ਰਵਾਨਾ ਹੋਣ ਵਾਲੀ ਹੈ ਅਤੇ ਭਲਕੇ ਤੜਕੇ 4 ਵਜੇ ਤੋਂ ਬਾਅਦ ਦੁਪਹਿਰ 2 ਵਜੇ ਵਿਚਕਾਰ ਨਵੀਂ ਦਿੱਲੀ ਅਤੇ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨਾਂ ਤੇ ਪਹੁੰਚਣ ਵਾਲੀਆਂ ਸਾਰੀਆਂ ਮੇਲ ਤੇ ਐਕਸਪ੍ਰੈਸ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਨੇ। ਇਹ ਫੈਸਲਾ ਭਲਕੇ ਦੋਵਾਂ ਰੇਲਵੇ ਸਟੇਸ਼ਨਾਂ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਸੜਕਾਂ ਤੇ ਭਾਰੀ ਆਵਾਜਾਈ ਦੀ ਸੰਭਾਵਨਾ ਨੂੰ ਦੇਖਦਿਆਂ ਲਿਆ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਟੈਰੀਟੋਰੀਅਲ ਆਰਮੀ ਦੇ ਸਥਾਪਨਾ ਦਿਵਸ ਮੌਕੇ ਇਸ ਤੇ ਸਮੂਹ ਜਵਾਨਾਂ, ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ ਹੈ। ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਸ੍ਰੀ ਸਿੰਘ ਨੇ ਕਿਹਾ ਕਿ ਟੈਰੀਟੋਰੀਅਲ ਆਰਮੀ ਨਾਗਰਿਕ ਵੀ ਸੈਨਿਕ ਵੀ ਦੀ ਭਾਵਨਾ ਦੀ ਇੱਕ ਸ਼ਾਨਦਾਰ ਮਿਸਾਲ ਹੈ। ਇਹ ਦੇਸ਼ ਦੀ ਸੇਵਾ ਕਰਨ ਲਈ ਆਮ ਨਾਗਰਿਕਾਂ ਦੇ ਦ੍ਰਿੜ ਸੰਕਲਪ ਨੂੰ ਦਰਸਾਉਂਦਾ ਹੈ। ਇਸ ਨੇ ਹਿੰਮਤ, ਸਮਰਪਣ ਅਤੇ ਨਿਸਵਾਰਥ ਸੇਵਾ ਦੀਆਂ ਉੱਤਮ ਪਰੰਪਰਾਵਾਂ ਨੂੰ ਕਾਇਮ ਰੱਖਿਆ ਹੈ। ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਨੇ 8 ਵੱਡੀਆਂ ਤਕਨਾਲੋਜੀ ਅਤੇ ਆਊਟਸੋਰਸਿੰਗ ਕੰਪਨੀਆਂ ਲਈ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਪ੍ਰਕਿਰਿਆ ਤੇ ਰੋਕ ਲਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਇਨਫੋਸਿਸ, TCS, ਵਿਪਰੋ ਅਤੇ HCL ਵਰਗੀਆਂ ਭਾਰਤੀ ਕੰਪਨੀਆਂ ਦੇ ਨਾਲ ਨਾਲ ਕੋਗਨੀਜ਼ੈਂਟ, ਕੈਪਜੈਮਨੀ, ਮਾਈਕਰੋ

ਸੌਫਟ ਤੇ ਅਡੋਬ ਵੀ ਸ਼ਾਮਲ ਨੇ। ਅਮਰੀਕਾ ਦੇ ਕਿਰਤ ਮੰਤਰੀ ਕੀਥ ਸੋਡਰਲਿੰਗ ਨੇ ਕਿਹਾ ਹੈ ਕਿ ਇਹ ਕਦਮ ਇਨ੍ਹਾਂ ਕੰਪਨੀਆਂ ਵਿਰੁੱਧ ਚੱਲ ਰਹੀ ਸੰਘੀ ਜਾਂਚ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਕਿਹਾ ਹੈ ਕਿ ਅਮਰੀਕਾ ਸਿਰਫ ਸਧਾਰਨ ਪ੍ਰਤਿਭਾ ਵਾਲੇ ਵਿਦੇਸ਼ੀ ਪੇਸ਼ੇਵਰਾਂ ਨੂੰ ਹੀ ਆਕਰਸ਼ਿਤ ਕਰਨਾ ਚਾਹੁੰਦਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਅਮਰੀਕੀ ਕਾਮਿਆਂ ਦੀ ਥਾਂ ਘੱਟ ਉਜਰਤਾਂ ਤੇ ਵਿਦੇਸ਼ੀ ਕਾਮਿਆਂ ਨੂੰ ਰੱਖਣ ਲਈ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਦਿੱਤੀ ਜਾਏਗੀ। ਕ੍ਰਿਕਟ ਵਿਚ ਭਾਰਤ ਤੇ ਵੈਸਟ ਇੰਡੀਜ਼ ਵਿਚਕਾਰ ਪੰਜ ਟਵੈਂਟੀ ਟਵੈਂਟੀ ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਸ਼ਾਮੀ ਰਾਂਚੀ ਵਿਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 7 ਵਜੇ ਸ਼ੁਰੂ ਹੋਏਗਾ। ਪਹਿਲਾ ਮੈਚ ਜਿੱਤਣ ਤੋਂ ਬਾਅਦ ਭਾਰਤ 1-0 ਨਾਲ ਅੱਗੇ ਹੈ। ਸੁਪਰੀਮ ਕੋਰਟ ਨੇ ਕੇਂਦਰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਮੋਟਰ ਦੁਰਘਟਨਾ ਕਲੇਮਸ ਨਾਲ ਸੰਬੰਧਿਤ 4 ਡਿਜੀਟਲ ਪਲੇਟਫਾਰਮ ਨੂੰ 4 ਹਫ਼ਤਿਆਂ ਦੇ ਅੰਦਰ ਅੰਦਰ ਆਪਸ ਵਿਚ ਜੋੜਨ ਤਾਂ ਜੋ ਬੀਮੇ ਦੀ ਫਰਜ਼ੀ ਦਾਅਵਿਆਂ ਨੂੰ ਰੋਕਿਆ ਜਾ ਸਕੇ ਤੇ ਮੁਆਵਜ਼ੇ ਦੇ ਨਿਪਟਾਰੇ ਵਿਚ ਤੇਜ਼ੀ ਲਿਆਂਦੀ ਜਾ ਸਕੇ। ਇਨ੍ਹਾਂ ਪਲੇਟਫਾਰਮਾਂ ਵਿਚ ਈ ਡਰ, ਵਾਹਨ ਸਾਰਥੀ ਅਤੇ ਇੰਸ਼ੋਰੈਂਸ ਇਨਫੋਰਮੇਸ਼ਨ ਬਿਊਰੋ ਸ਼ਾਮਲ ਨੇ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮੀ ਨਵੀਂ ਦਿੱਲੀ ਚ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਸਿਖਰ ਸੰਮੇਲਨ ਦੇ ਸਮਾਪਤੀ ਸਮਾਗਮ ਵਿਚ ਸ਼ਾਮਲ ਹੋਣਗੇ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸਿੰਗਾਪੁਰ ਦੇ 3 ਦਿਨਾਂ ਸਰਕਾਰੀ ਦੌਰੇ ਤੇ ਰਵਾਨਾ ਹੋਏ। ਉਹ ਸਿੰਗਾਪੁਰ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ। ਦਿੱਲੀ ਪੁਲਿਸ ਨੇ ਭੜਕੇ ਜੰਤਰ ਮੰਤਰ ਵਿਖੇ ਕੋਪਰੋ ਚ ਜਨਤਾ ਪਾਰਟੀ ਵੱਲੋਂ ਤਜਵੀਜ਼ਸ਼ੁਦਾ ਵਿਰੋਧ ਪ੍ਰਦਰਸ਼ਨ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਮਰੀਕਾ ਵਿਚ ਟਰੰਪ ਪ੍ਰਸ਼ਾਸਨ ਨੇ 8 ਵੱਡੀਆਂ ਤਕਨਾਲੋਜੀ ਅਤੇ ਆਊਟਸੋਰਸਿੰਗ ਕੰਪਨੀਆਂ ਲਈ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਪ੍ਰਕਿਰਿਆ ਤੇ ਰੋਕ ਲਾਉਣ ਦਾ ਐਲਾਨ ਕੀਤਾ ਹੈ। ਤੇ ਕ੍ਰਿਕਟ ਵਿਚ ਭਾਰਤ ਤੇ ਵੈਸਟ ਇੰਡੀਜ਼ ਵਿਚਕਾਰ ਪੰਜ ਟਵੈਂਟੀ ਟਵੈਂਟੀ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਸ਼ਾਮੀ ਰਾਂਚੀ ਚ ਖੇਡਿਆ ਜਾਏਗਾ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

ਅਜੀ ਵੀਰੋ ਆਓ ਅੱਜ ਦੇ ਇਸ ਪ੍ਰੋਗਰਾਮ ਦੀ ਅਖੀਰ ਦੇ ਵਿੱਚ ਹੁਣ ਸੁਣਦੇ ਹਾਂ ਸੱਤੇ ਪੇ ਸੱਤਾ ਫਿਲਮ ਦੇ ਵਿੱਚੋਂ ਲਿਆ ਕਿਸ਼ੋਰ ਕੁਮਾਰ ਭੁਪਿੰਦਰ ਸਿੰਘ ਤੇ ਸਾਥੀਆਂ ਦਾ ਗਾਇਆ ਅੱਜ ਦੇ ਇਸ ਪ੍ਰੋਗਰਾਮ ਦਾ ਆਖਰੀ ਗੀਤ।

ਸਵਰਨੀ ਅਮਲਾ ਤੇ ਸਾਥੀਆਂ ਦੀ ਗਾਈ ਹੁਣੇ ਤੁਸੀਂ ਜੁਗਨੀ ਸੁਣ ਰਹੇ ਸੀ। ਆਓ ਹੁਣ ਇਹਨਾਂ ਦੀ ਹੀ ਗਾਈ ਬਾਬਾ ਬੁੱਲੇ ਸ਼ਾਹ ਦੀ ਕਾਫੀ ਸੁਣਦੇ ਹਾਂ।

ਸਵਰਨੀ ਅਮਲਾ ਤੇ ਸਾਥੀਆਂ ਦੀ ਗਾਈ ਹੁਣੇ ਤੁਸੀਂ ਜੁਗਨੀ ਸੁਣ ਰਹੇ ਸੀ। ਆਓ ਹੁਣ ਇਹਨਾਂ ਦੀ ਹੀ ਗਾਈ ਬਾਬਾ ਬੁੱਲੇ ਸ਼ਾਹ ਦੀ ਕਾਫੀ ਸੁਣਦੇ ਹਾਂ।

ਸਵਾਮੀ ਅਮਲਾ ਤੇ ਸਾਥੀਆਂ ਦੀ ਗਾਈ ਹੁਣੇ ਤੁਸੀਂ ਬਾਬਾ ਬੁੱਲੇ ਸ਼ਾਹ ਦੀ ਕਾਫੀ ਸੁਣ ਰਹੇ ਸੀ ਸਾਡੇ ਵੱਲ ਮੁੱਖੜਾ ਮੋੜ ਆਓ ਹੁਣ ਇਹਨਾਂ ਦੀ ਆਵਾਜ਼ ਦੇ ਵਿੱਚ ਕਾਇਆ ਮਾਈਆ ਸੁਣਦੀਆਂ

0: ਸਵਰਨੀ ਅਮਲਾ ਤੇ ਸਾਥੀਆਂ ਦੀ ਗਾਈ ਲੋਕ ਗਾਥਾ ਸੋਨੀ ਮਹਿਵਾਲ ਦੇ ਨਾਲ ਹੀ ਅੱਜ ਦਾ ਰੰਗਲੀ ਧਰਤੀ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ ਹੈ।
1: ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਹੈ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਮੇਰੇ ਵੀ 343.6 ਕਿਲੋਹਰਟਜ਼ ਦੀ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਾਡੀ ਸਟੂਡੀਓ ਦੀ ਘੜੀ ਮੁਤਾਬਕ ਦੁਪਹਿਰ ਦੇ 3 ਵੱਜ ਰਹੇ ਨੇ। ਸਾਡੀ ਅੱਜ ਦੀ ਪਹਿਲੀ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਤੁਹਾਡੀ ਸੇਵਾ 'ਚ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ, ਨਮਸਕਾਰ।
3: DTH ਦੀ AIR ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਦਿਨ ਦੇ ਦਿਨ ਵੱਜ ਰਹੇ ਨੇ, ਲੋ ਸੁਣਦੇ ਆ ਹੁਣ ਤੱਕ ਦੇ ਮੁੱਖ ਸਮਾਚਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮੀ ਨਵੀਂ ਦਿੱਲੀ ਵਿਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸ਼ਿਖਰ ਸੰਮੇਲਨ ਦੇ ਸਮਾਪਤੀ ਸਮਾਗਮ ਵਿਚ ਸ਼ਾਮਿਲ ਹੋਣਗੇ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸਿੰਗਾਪੁਰ ਦੇ ਤਿੰਨ ਦਿਨਾਂ ਸਰਕਾਰੀ ਦੌਰੇ ਤੇ ਰਵਾਨਾ ਹੋ ਗਏ ਨੇ। ਉਹ ਸਿੰਗਾਪੁਰ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ। ਦਿੱਲੀ ਪੁਲਿਸ ਦੇ ਭਲਕੇ ਜੰਤਰ ਮੰਤਰ ਵਿਖੇ ਕਾਕਰੋਚ ਜਨਤਾ ਪਾਰਟੀ ਵੱਲੋਂ ਤਜਵੀਜ਼ਸ਼ੁਦਾ ਵਿਰੋਧ ਪ੍ਰਦਰਸ਼ਨ ਲਈ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੰਚਾਰ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਹੈ ਕਿ ਪਿਛਲੇ ਇੱਕ ਦਹਾਕੇ ਦੌਰਾਨ ਭਾਰਤ ਦੇ ਦੂਰ ਸੰਚਾਰ ਅਤੇ ਡਿਜੀਟਲ ਖੇਤਰਾਂ ਵਿੱਚ ਜਿਗਰਯੋਗ ਬਦਲਾਵ ਆਇਆ ਹੈ ਅਤੇ ਦੇਸ਼ ਦੇ ਆਲਮੀ ਪੱਧਰ ਤੇ ਆਪਣੀ ਇੱਕ ਵਿਸ਼ੇਸ਼ ਪਛਾਣ ਬਣਾਈ ਹੈ। ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਨੇ 8 ਵੱਡੀਆਂ ਟੈਕਨੋਲੋਜੀ ਅਤੇ ਆਊਟਸੋਰਸਿੰਗ ਕੰਪਨੀਆਂ ਲਈ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਪ੍ਰਕਿਰਿਆ ਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਨੇ ਗੌਰਵ ਯਾਦਵ ਨੂੰ ਪੰਜਾਬ ਪੁਲਿਸ ਦੇ ਨਿਯਮਤ ਡਾਇਰੈਕਟਰ ਜਨਰਲ ਵਜੋਂ ਨਿਯੁਕਤ ਕਰਨ ਦਾ ਹੁਕਮ ਜਾਰੀ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਮਾਵਾਂ ਧੀ ਮਸਤਕਾਰ ਯੋਜਨਾ ਤਹਿਤ ਹੁਣ ਤੱਕ ਕਰੀਬ 3,722 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਸਿੱਧੇ ਲਾਭਪਾਤਰੀ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਬਣਾਇਆ ਜਾ ਰਿਹਾ ਕ੍ਰਿਟੀਕਲ ਕੇਅਰ ਬਲਾਕ ਨਵੰਬਰ ਮਹੀਨੇ ਵਿੱਚ ਮਰੀਜ਼ਾਂ ਲਈ ਸ਼ੁਰੂ ਕਰ ਦਿੱਤਾ ਜਾਵੇਗਾ। ਜਲੰਧਰ ਡਾਕ ਮੰਡਲ ਵੱਲੋਂ ਅੱਜ ਤੋਂ 15 ਅਕਤੂਬਰ ਤੱਕ ਰਾਸ਼ਟਰੀ ਡਾਕ ਹਫ਼ਤਾ 2026 ਮਨਾਇਆ ਜਾ ਰਿਹਾ ਹੈ। ਕ੍ਰਿਕਟ ਵਿੱਚ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ 5 20 ਮੈਚਾਂ ਦੀ ਲੜੀ ਦੂਜਾ ਮੈਚ ਅੱਜ ਸ਼ਾਮੀ 7 ਵਜੇ ਰਾਂਚੀ ਵਿੱਚ ਖੇਡਿਆ ਜਾਵੇਗਾ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਸਮਾਂ ਹੋ ਰਿਹਾ ਤੁਹਾਡਾ ਪਸੰਦਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ। ਕਹਿੰਦੇ ਨੇ ਜਦੋਂ ਫੋਨ ਨਹੀਂ ਸੀ ਹੁੰਦੇ ਉਦੋਂ ਵੀ ਦਿਲ ਦੀਆਂ ਗੱਲਾਂ ਕਰਦੇ ਸੀ, ਜਦੋਂ ਵੀਡੀਓ ਕਾਲ ਨਹੀਂ ਸੀ ਹੁੰਦੀਆਂ ਉਦੋਂ ਵੀ ਚਿੱਠੀਆਂ ਪੜ੍ਹਦੇ ਹੀ ਚਿਹਰਾ ਅੱਖਾਂ ਅੱਗੇ ਆ ਜਾਂਦਾ ਸੀ ਤੇ ਜਦੋਂ ਸੁਨੇਹੇ ਸਕਿੰਟਾਂ 'ਚ ਨਹੀਂ ਸੀ ਪਹੁੰਚਦੇ ਉਦੋਂ ਵੀ ਇੱਕ ਚਿੱਠੀ ਲਈ ਲੋਕ ਮਹੀਨਾ ਤੱਕ ਉਡੀਕ ਕਰਦੇ ਸੀ, ਕਿਉਂਕਿ ਚਿੱਠੀਆਂ ਸਿਰਫ ਪੜ੍ਹੀਆਂ ਨਹੀਂ ਜਾਂਦੀਆਂ, ਚਿੱਠੀਆਂ ਮਹਿਸੂਸ ਕੀਤੀਆਂ ਜਾਂਦੀਆਂ ਸਨ। ਚਲੋ ਜੀ, ਸ਼ੁਰੂਆਤ ਕਰਦੇ ਹਾਂ ਇਸ ਪ੍ਰੋਗਰਾਮ ਦਾ। ਦਿਲਾਂ ਦੀਆਂ ਗੱਲਾਂ ਜ਼ਿਆਦਾ ਦੇਰ

ਪਿਆਰ ਦਾ ਸੁਨੇਹੇ ਅਤੇ ਇਹ ਅਹਿਸਾਸਾਂ ਨਾਲ ਭਰਿਆ ਚਿੱਠੀਆਂ ਮਿੱਠੀਆਂ ਦਾ ਖੂਬਸੂਰਤ ਮਹਿਲਾ ਸਫ਼ਰ ਚਿੱਠੀਆਂ ਮਿੱਠੀਆਂ ਦਾ। ਚਿੱਠੀਆਂ ਮਿੱਠੀਆਂ ਦੀ ਸ਼ੁਰੂਆਤ ਕਰਦੇ ਹਾਂ ਇਸ ਮਿੱਠੇ ਜਿਹੇ ਗੀਤ ਨਾਲ

ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਹਾਂ ਅਸੀਂ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਕ੍ਰਿਸ਼ਨਾ ਨਗਰ ਨਾਗਪੁਰੇ ਤੋਂ ਨਾਨਾ ਡੋਗਰ ਦੇਵੇ, ਰਮਾ ਤਾਈ, ਸੀਤਾ ਤਾਈ, ਰੀਮਾ ਤਾਈ, ਦਿਸ਼ਾ ਤਾਈ ਅਤੇ ਰਾਹੁਲ। ਮਹਾਰਾਸ਼ਟਰ ਤੋਂ ਭੇਜੀ ਹੈ ਸਾਨੂੰ ਚਿੱਠੀ ਨਰਿੰਦਰ ਨਾਰਵੰਡੇ, ਜੋਤੀ ਆਕੰਸ਼ਾ ਅਤੇ ਆਕਾਸ਼ ਕੁਮਾਰ। ਅਬੋਹਰ ਤੋਂ ਆਈ ਹੈ ਸਾਨੂੰ ਚਿੱਠੀ ਕਪਤਾਨ ਸਿੰਘ, ਸੈਕਟਰੀ ਸ਼ਮਸ਼ੇਰ ਸਿੰਘ, ਧਰਮਿੰਦਰ ਸ਼ਰਮਾ, ਰਵਿੰਦਰ ਰਾਦੇ ਅਤੇ ਮਨਫੂਲ। ਅਗਲੀ ਚਿੱਠੀ

ਆਈ ਸਾਡੇ ਕੋਲ ਮੁਹੱਲਾ ਫਤਿਹਗੜ੍ਹ ਲੁਧਿਆਣੇ ਤੋਂ ਵਿਨੋਦਪੁਰੀ ਵੀਪੀ ਰੰਜੂ ਅਸ਼ੋਕਪੁਰੀ ਸੁਸ਼ੀਲਪੁਰੀ ਵੀਕੇਪੁਰੀ ਕੈਲਾਸ਼ ਅਨੀਤਾ ਮਮਤਾ ਮੇਗਾ ਪੂਜਾ ਗਗਨ ਕਪੂਰ ਗੁੰਜਨ ਕਪੂਰ ਰਮਾ ਮਲਿਕ ਕੁਨਾਲ ਨਿਧੀ ਹਰੀਸ਼ ਸਤੀਸ਼ ਰਕੇਸ਼ ਵਿਨੋਦ ਪਾਲੀ ਡੀਸੀ ਅਤੇ ਅਰੁਣਪੁਰੀ ਨੇਹਾਪੁਰੀ ਏਕਤਾਪੁਰੀ ਸ਼ਮੀਪੁਰੀ ਸੁਨੀਲਪੁਰੀ ਵੀਕੇਪੁਰੀ ਅਤੇ ਆਰਐਸਪੁਰੀ ਇਹਨਾਂ ਸਾਰੀ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਰੋਮੀ ਦੀ ਆਵਾਜ਼ 'ਚ ਆਓ ਸੁਣਦੇ ਹਾਂ ਇਹ ਗੀਤ।

ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦਾ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਚਕਲਾ ਬਾਜ਼ਾਰ ਸਮਾਨਾ ਸ਼ਹਿਰ ਤੋਂ ਪੱਪੂ ਰਾਜ ਖੁਸ਼ਦਿਲ, ਸੰਗੀਤਾ ਰਾਣੀ ਖੁਸ਼ਦਿਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ ਬੰਟੀ ਆਰਜੂ ਮਹਿਕ ਖੁਸ਼ਦਿਲ ਅਤੇ ਸਾਰਾ ਖੁਸ਼ਦਿਲ ਪਰਿਵਾਰ। ਅਗਲੀ ਚਿੱਠੀ ਆਈ ਹੈ ਸਾਡੇ ਕੋਲ ਤਰਨ ਤਾਰਨ ਪੰਜਾਬ ਤੋਂ ਗੁਰੂ ਦਰਸ਼ਨ ਲਾਲ, ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ ਅਤੇ ਉਹਨਾਂ ਦਾ ਪੋਤਰਾ ਗੁਨਸ਼ਬਦ ਅਤੇ ਅਨਹਦ। ਰਵਿਦਾਸ ਨਗਰ ਮਲੌਟ ਤੋਂ ਆਈ ਹੈ ਚਿੱਠੀ ਨਾਨਕ ਚੰਦ, ਵਿਜੇ ਕੁਮਾਰ, ਬੰਟੀ ਕੁਮਾਰ, ਜੋਨੀ ਕੁਮਾਰ, ਕ੍ਰਿਸ਼ਨ ਕੁਮਾਰ, ਦੇਵਾਨੰਦ ਅਤੇ ਸੀਮਾ। ਅਗਲੀ ਚਿੱਠੀ ਆਈ ਸਾਡੇ ਕੋਲ ਕੋਟਲੀ ਕਲਾਂ ਪੰਜਾਬ ਤੋਂ ਜਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ ਅਤੇ ਗੁਰਜੋਤ ਸਿੰਘ। ਹਰਗੋਬਿੰਦ ਨਗਰ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿਸ ਵਿੱਚ ਤੁਹਾਡੇ ਹੀ ਦੁਆਰਾ ਭੇਜੀਆਂ ਹੋਈਆਂ ਚਿੱਠੀਆਂ ਅਸੀਂ ਪੜ੍ਹਦੇ ਹਾਂ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ, ਜੋ ਕਿ ਸਾਡੇ ਕੋਲ ਆਈ ਹੈ ਚੰਡੀਗੜ੍ਹ ਤੋਂ। ਸ਼ਤੀਸ਼ ਅਨੇਜਾ, ਵਿਮਲ ਅਨੇਜਾ, ਸਾਧੂ ਸ਼ਹਿਰ ਤੋਂ ਆਈ ਹੈ ਚਿੱਠੀ ਸਾਡੇ ਕੋਲ। ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ। ਰਾਜਸਥਾਨ ਮੰਡੀ ਤੋਂ ਆਈ ਹੈ ਸਾਡੇ ਕੋਲ ਚਿੱਠੀ, ਬ੍ਰਿਜ ਲਾਲ ਚੌਹਾਨ, ਨੀਰਜ ਕੁਮਾਰ ਚੌਹਾਨ। ਸ਼੍ਰੀ ਗੰਗਾਨਗਰ ਤੋਂ ਆਈ ਹੈ ਚਿੱਠੀ, ਡਾਕਟਰ ਬਨਵਾਰੀ ਜੈਪਾਲ, ਬਿਮਲਾ ਜੈਪਾਲ, ਸੋਨੂ, ਮਮਤਾ, ਮੋਸ਼, ਦਿਸ਼ਾ, ਸੁਸ਼ਾਂਤ, ਵਿਕਰਮ। ਡਬ ਵਾਲੀ ਤੋਂ ਆਈ ਹੈ ਚਿੱਠੀ, ਦਰਸ਼ਨ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਅਤੇ ਹਨੀ ਲੋਟ। ਟਾਹਲੀ ਵਾਲਾ ਚੱਟਾ ਤੋਂ ਆਈ ਹੈ ਚਿੱਠੀ, ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ ਕੌਰ, ਹਰਜਿੰਦਰ, ਰਵਿੰਦਰ, ਮਨਿੰਦਰ ਅਤੇ ਸੁਰਿੰਦਰ। ਰਾਜਪੁਰਾ ਤੋਂ ਆਈ ਹੈ ਚਿੱਠੀ, ਹਰਦੀਪ ਸਿੰਘ, ਜਗਬੀਰ ਸਿੰਘ, ਜਵਾਲਾ ਸਿੰਘ, ਧਰਮਵੀਰ ਸਿੰਘ ਅਤੇ ਜਗਜੀਤ ਸਿੰਘ। ਇਹਨਾਂ ਸਾਰੇ ਪ੍ਰਸੰਜਕ ਸਿਗਲਾ ਗੀਤ ਲਗਾਉਣ ਲੱਗੇ ਹਾਂ, ਰਣਜੀਤ ਬਾਵਾ ਦੀ ਵਾਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਨਾਲ ਹੀ ਆਪਣਾ ਮਨਪਸੰਦ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਇਰੈਕਟਰ, ਆਕਾਸ਼ਵਾਣੀ, ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਫਜ਼ਿਲਕਾ ਤੋਂ। ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ, ਦੀਕਸ਼ਾ, ਜੰਨਤ, ਮੁਕਤਸਰ ਤੋਂ ਆਈ ਹੈ ਚਿੱਠੀ ਸਾਡੇ ਕੋਲ। ਬੱਬੂ ਸਿੰਘ ਦੀਮਾਨ, ਬਲਜਿੰਦਰ ਕੌਰ, ਰਵਨੀਤ ਅਤੇ ਨਿਸ਼ੂ। ਉੱਤਰ ਪ੍ਰਦੇਸ਼ ਤੋਂ ਆਈ ਹੈ ਚਿੱਠੀ, ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ, ਅੰਕੁਸ਼ ਅਰੋੜਾ। ਛੱਤੀਸਗੜ੍ਹ ਤੋਂ ਆਈ ਹੈ ਦਿਨੇਸ਼ ਵਰਮਾ, ਕਰੁਣਾ ਵਰਮਾ। ਕਰਨਾਲ ਤੋਂ ਭੇਜੀ ਹੈ ਸਾਨੂੰ ਕੋਈ ਚਿੱਠੀ, ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ। ਮੁਹੰਮਦਪੁਰ ਸੋਤਰ ਰਾਣੀ ਰਤਿਆ ਤੋਂ ਆਈ ਹੈ ਜੀਵਨ ਸਿੰਘ ਬੁੱਕ, ਸ਼ੰਟੀ ਬੁੱਕ, ਸਿਮਰਨ ਬੁੱਕ, ਕੁਸ਼ਲਿਆ ਰਾਣੀ, ਗੁਰਸ਼ਿੰਦਰ, ਬੱਬੂ, ਕੁਲਦੀਪ, ਕੀਰਤ, ਭੂਸ਼ਣ, ਖੇੜਾ, ਜਸ਼ਨ ਬੁੱਕ। ਪਟੇਲ ਨਗਰ ਮਲੋੜ ਤੋਂ ਆਈ ਹੈ ਚਿੱਠੀ ਸਾਡੇ ਕੋਲ, ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ, ਦੇਵੀ ਆਰਜੂ ਜਾਜੋਰੀਆ। ਅਗਲੀ ਚਿੱਠੀ ਆਈ ਹੈ ਸਾਡੇ ਕੋਲ ਮਲੋੜ ਤੋਂ, ਸ਼ਮਸ਼ੇਰ ਸਿੰਘ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ ਅਤੇ ਤਰਨਵੀਰ ਸਿੰਘ। ਇਹਨਾਂ ਸਾਰੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ, ਮਦਨ ਬਾਲਾ ਸੰਧੂ ਦੀ ਆਵਾਜ਼ 'ਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ, ਜੋ ਕਿ ਸਾਨੂੰ ਭੇਜੀ ਹੈ ਨਾਭੇ ਤੋਂ ਸੋਮਦੱਤ ਕੈਰਵ ਜੋਤੀ ਰਾਣੀ ਗੁਰਮੰਨਤ। ਫਤਿਹਗੜ੍ਹ ਸਾਹਿਬ ਤੋਂ ਆਈ ਚਿੱਠੀ ਰਾਮਨਾਥ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਅਗਲੀ ਚਿੱਠੀ ਆਈ ਹੈ ਸਾਡੇ ਕੋਲ ਫਰੀਦਕੋਟ ਤੋਂ, ਸਤਨਾਮ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਗਿੱਲ ਪਰਿਵਾਰ। ਫਾਜ਼ਿਲਕਾ ਤੋਂ ਆਈ ਹੈ ਚਿੱਠੀ ਅਮਨ ਵਰਮਾ, ਰਮਨ ਵਰਮਾ, ਦਿਵਾਂਸ਼ੂ ਵਰਮਾ, ਡਾਕਟਰ ਮਦਨ ਲਾਲ ਵਰਮਾ ਅਤੇ ਆਲ ਵਰਮਾ ਫੈਮਿਲੀ। ਆਦਰਸ਼ ਨਗਰ ਮਲੌਟ ਤੋਂ ਆਈ ਹੈ ਚਿੱਠੀ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਭ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਜਮਸ਼ੇਦਪੁਰ ਤੋਂ ਆਈ ਹੈ ਚਿੱਠੀ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਅਤੇ ਪੱਪੀ ਭਾਟੀਆ। ਅਨਾਰਕਲੀ ਬਾਜ਼ਾਰ ਜੋਗਰਾਮ ਤੋਂ ਹੈ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਸੁੱਚਾ ਸਿੰਘ ਪਾਠਕ। ਅਗਲੀ ਚਿੱਠੀ ਆਈ ਹੈ ਸਾਡੇ ਕੋਲ ਅਮਨਗੜ੍ਹ ਸਾਧੂ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ ਅਤੇ ਕੇ ਐੱਸ ਮਾਨ। ਇਹਨਾਂ ਸਾਰੇ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਬੱਬੂ ਮਾਨ ਦੀ ਆਵਾਜ਼ 'ਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਕਟਰ ਆਕਾਸ਼ਵਾਣੀ, ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੀ ਹੈ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਅਤੇ ਮਨੀਸ਼ ਬਜਾਜ। ਫਰੈਂਡ ਕਲੋਨੀ ਕਰਨਾਲ ਤੋਂ ਭੇਜੀ ਹੈ ਗੁਰਵਿੰਦਰ ਸਿੰਘ ਪਾਂਥਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਥਾ। ਗਾਂਧੀ ਚੌਂਕ ਰੋਪੜ ਤੋਂ ਆਈ ਹੈ ਚਿੱਠੀ ਹਰਦੇਵ ਮਿੱਕਾ, ਕੁਲਵਿੰਦਰ ਬਿਰਕ, ਜੈਤਕ ਬਿਰਕ ਅਤੇ ਮਿੱਕਾ ਬਿਰਕ। ਹਰਿਦੁਆਰ ਤੋਂ ਆਈ ਹੈ ਚਿੱਠੀ ਤਾਜ ਮੁਹੰਮਦ ਅਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ। ਪੰਚਕੂਲਾ ਸੈਕਟਰ 9 ਤੋਂ ਆਈ ਹੈ ਚਿੱਠੀ ਆਸ਼ੂਚੁਗ, ਅਸ਼ਵਨੀ, ਗੋਬਿੰਦ, ਟੋਨੀ, ਲਵ ਅਤੇ ਭਾਵਿਕ ਟਿੰਗਰਾ। ਪਟਿਆਲਾ ਦੇ ਕਨੇਰਾ ਮਹੁੱਲਾ ਤੋਂ ਆਈ ਹੈ ਚਿੱਠੀ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ ਅਤੇ ਨਿਹਾਰਿਕਾ ਅਤੇ ਵੰਸ਼ ਬੱਤਾ। ਮੋਗੇ ਤੋਂ ਆਈ ਹੈ ਚਿੱਠੀ ਲਕਸ਼ਮਣ ਸਿੰਘ, ਲਵਪ੍ਰੀਤ ਸਿੰਘ, ਮਾਘੀ ਸਿੰਘ ਅਤੇ ਦਰਸ਼ਨ ਸਿੰਘ। ਇਹਨਾਂ ਸਾਰੇ ਦੇ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਜੱਸੀ ਸਿੱਧੂ ਦੀ ਆਵਾਜ਼ 'ਚ। ਆਓ ਸੁਣਦੇ ਹਾਂ ਗੀਤ।

0: ਜਮੁੰਦਰਾ ਪੁਆ ਕੇ ਗਵਾਚੀਰ ਤੇਰੇ ਲੱਭਦਾ।
1: ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਮਲੋਟ ਕੈਂਪ ਤੋਂ। ਸ਼ਤੀਸ਼ ਮਿਗਲਾਨੀ, ਸੀਮਾ, ਅਨਮੋਲ, ਧਰਮਪਾਲ, ਵੀਰ ਸਿੰਘ, ਲਖਵਿੰਦਰ, ਮਹਾਵੀਰ, ਗੁਰੂਚਰਨ ਅਤੇ ਰਮੇਸ਼ ਮਿਗਲਾਨੀ। ਅਗਲੀ ਚਿੱਠੀ ਆਈ ਹੈ ਸਾਡੇ ਕੋਲ ਮਹਾਰਾਸ਼ਟਰ ਤੋਂ। ਅਭਿਜੀਤ, ਸਰਿਤਾ, ਸਿਧਾਰਥ, ਲਾਡਲਾ ਟੁੱਕ, ਪ੍ਰਿੰਸ, ਆਕਾਸ਼। ਮੁੱਲਾਪੁਰ ਮੰਡੀ ਤੋਂ ਆਈ ਹੈ ਚਿੱਠੀ। ਕ੍ਰਿਸ਼ਨ ਗੋਪਾਲ ਸ਼ਰਮਾ, ਮੰਜੂ ਸ਼ਰਮਾ, ਅਸ਼ੀਸ਼ ਸ਼ਰਮਾ, ਬਿੱਟੂ ਜੈਨ, ਦੀਪਕ ਜੈਨ, ਟੀਟੂ ਜੈਨ, ਜੇ ਬੀ ਰਾਓ, ਰਜੇਸ਼ ਜੈਨ, ਅਰੁਣਾ ਜੈਨ, ਗੌਤਮ ਜੈਨ ਅਤੇ ਨਗੀਨਾ ਜੈਨ। ਅਗਲੀ ਚਿੱਠੀ ਆਈ ਸਾਡੇ ਕੋਲ ਪਿੰਡ ਬਠਿੰਡਾ, ਜ਼ਿਲ੍ਹਾ ਬਠਿੰਡਾ, ਪਿੰਡ ਨਵਾਨਾ ਤੋਂ ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਅਜੀਤ ਨਗਰ ਮਲੌਟ ਤੋਂ ਆਈ ਹੈ ਚਿੱਠੀ। ਸ਼ਿੰਦਰ ਸਿੰਘ ਸ਼ਿੰਦਾ, ਸਤਨਾਮ ਕੌਰ, ਦਿਲਪ੍ਰੀਤ ਕੌਰ, ਗਗਨਦੀਪ ਕੌਰ ਅਤੇ ਰੌਣਕਦੀਪ ਕੌਰ। ਬਾਘਾ ਪੁਰਾਣਾ ਤੋਂ ਆਈ ਹੈ ਚਿੱਠੀ। ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ ਅਤੇ ਪਰਮਜੀਤ ਸਿੰਘ। ਇਹਨਾਂ ਸਾਰੇ ਦੀ ਪਸੰਦ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ। ਸੁਖਸ਼ਿੰਦਰ ਸ਼ਿੰਦਰ ਸੁਖਸ਼ਿੰਦਰ ਸ਼ਿੰਦਰ ਗਿੱਲ ਦੀ ਵਾਚ ਆ ਸੁਣਦੇ ਹਾਂ ਗੀਤ।

ਨੱਚੇ ਵਿਆਹ ਸ਼ਾਦੀ ਵਿੱਚ ਉਹ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਸੰਗਰੂਰ ਤੋਂ। ਅਸ਼ਵਨੀ, ਪ੍ਰਿਯੰਕਾ, ਪੂਜਾ, ਵਿਨੋਦ, ਤੁਸ਼ਾਰ, ਮਹੇਸ਼, ਸੁਸ਼ਮਾ, ਜਸ਼ਨ। ਅਗਲੀ ਚਿੱਠੀ ਆਈ ਸਾਡੇ ਕੋਲ ਸਹਾਨਪੁਰ ਤੋਂ। ਸੋਨਾਲੀ, ਆਸ਼ਾ, ਰਿਤੇਸ਼, ਜਸ਼ਿਕਾ, ਰਾਹੁਲ, ਗਗਨ, ਨਿਸ਼ਾ, ਸੁਰੇਸ਼। SBS ਨਗਰ ਤੋਂ ਆਈ ਹੈ ਚਿੱਠੀ। ਤਰਲੋਚਨ, ਨਿੱਕੀ, ਜਸਕੀਰਤ, ਬਿੰਦੀ, ਲਵਲੀ, ਮੀਨਾ, ਗੁਰਕੀਰਤ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਮਹਿਰਾਮਪੁਰ ਤੋਂ। ਫੌਜੀ, ਮੱਖਣ ਸਿੰਘ, ਬੂਟਾ, ਬਲੀ, ਮਨੀ, ਕੁਲਵਿੰਦਰ ਕੌਰ, ਨੀਲਮ, ਜੋਤੀ, ਸੁਰਪ੍ਰੀਤ ਕੌਰ, ਨੰਨੂ, ਡੱਬੂ, ਨਵਰਾਜ ਸਿੰਘ ਅਤੇ ਦਮਨਪ੍ਰੀਤ ਸਿੰਘ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਨੁਕੇਰੀਆਂ ਤੋਂ। ਕਸ਼ਮੀਰ ਸਿੰਘ, ਸੁਖਜੀਤ ਸਿੰਘ, ਸੁੱਖਾ, ਅਨਮੋਲ, ਸਹਿਜਪ੍ਰੀਤ, ਖੁਸ਼ਪ੍ਰੀਤ, ਕਰਤਾਰ ਸਿੰਘ ਅਤੇ ਸੁੱਚਾ ਸਿੰਘ। ਕੁੜਿਆਲਾ ਤੋਂ ਆਈ ਹੈ ਸਾਡੇ ਕੋਲ ਚਿੱਠੀ। ਤ੍ਰਿਲੋਕ ਸਿੰਘ, ਸ਼ਿਵਜੋਤ ਸਿੰਘ, ਰਾਜਦੀਪ ਸਿੰਘ, ਗੁਰਸਿਮਰਨ ਕੌਰ, ਰਹਿਮਤ ਕੌਰ, ਬਲਤੇਜ ਸਿੰਘ ਅਤੇ ਨਵੀਂ ਸਿੰਘ। ਮਾਡਲ ਟਾਊਨ ਕਰਨਾਲ ਤੋਂ ਆਈ ਹੈ ਚਿੱਠੀ। ਸੁਧੀਰ, ਸੰਦੀਪ, ਸੁਨੀਤਾ ਸ਼ਰਮਾ, ਰੀਆ, ਜਗਮੋਹਨ, ਇਸ਼ਪ੍ਰੀਤ ਅਤੇ ਸੋਨੀਆ। ਇਹਨਾਂ ਸਾਰਿਆਂ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ, ਕਮਲ ਹੀਰ ਦੀ ਆਵਾਜ਼ 'ਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਕਟਰ ਆਕਾਸ਼ਵਾਣੀ, ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਇਸ ਪਿਆਰ, ਆਪਣਾਪਨ ਅਤੇ ਮਿੱਠੀਆਂ ਯਾਦਾਂ ਦੇ ਨਾਲ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਹੀ ਖਤਮ ਕਰਦੇ ਹਾਂ। ਚਿੱਠੀਆਂ ਮਿੱਠੀਆਂ ਤੋਂ ਲਈ ਇਜਾਜ਼ਤ, ਫਿਰ ਮਿਲਾਂਗੇ ਨਵੀਆਂ ਚਿੱਠੀਆਂ, ਨਵੀਆਂ ਯਾਦਾਂ ਅਤੇ ਨਵੇਂ ਜਜ਼ਬਾਤਾਂ ਦੇ ਨਾਲ। ਖੁਸ਼ ਰਹੋ, ਆਬਾਦ ਰਹੋ ਅਤੇ ਸਾਨੂੰ ਵੱਧ ਤੋਂ ਵੱਧ ਚਿੱਠੀਆਂ ਭੇਜਦੇ ਰਹੋ। ਨਮਸਕਾਰ।

0: भारती
1: ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਿਖਰ ਸੰਮੇਲਨ ਤੇ ਸਮਾਪਤੀ ਸਮਾਗਮ ਵਿੱਚ ਸ਼ਾਮਲ ਹੋਣਗੇ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸਿੰਗਾਪੁਰ ਦੇ 3 ਦਿਨਾਂ ਸਰਕਾਰੀ ਦੌਰੇ ਤੇ ਰਵਾਨਾ ਹੋ ਗਏ ਨੇ। ਉਹ ਸਿੰਗਾਪੁਰ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ। ਦਿੱਲੀ ਪੁਲਿਸ ਨੇ ਭਲਕੇ ਜੰਤਰ ਮੰਤਰ ਵਿਖੇ ਕਾਕਰੇਚ ਜਨਤਾ ਪਾਰਟੀ ਵੱਲੋਂ ਤਜਵੀਜ਼ਸ਼ੁਦਾ ਵਿਰੋਧ ਪ੍ਰਦਰਸ਼ਨ ਲਈ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੰਚਾਰ ਮੰਤਰੀ ਜੋਤੀ ਰਾਏ ਦਿੱਤਿਆ ਸਿੰਧਿਆ ਨੇ ਕਿਹਾ ਹੈ ਕਿ ਪਿਛਲੇ ਇੱਕ ਦਹਾਕੇ ਦੌਰਾਨ ਭਾਰਤ ਦੇ ਦੂਰ ਸੰਚਾਰ ਅਤੇ ਡਿਜੀਟਲ ਖੇਤਰਾਂ ਵਿੱਚੋਂ ਜ਼ਿਕਰਯੋਗ ਬਦਲਾਅ ਆਇਆ ਹੈ ਅਤੇ ਦੇਸ਼ ਨੇ ਆਲਮੀ ਪੱਧਰ 'ਤੇ ਆਪਣੀ ਇੱਕ ਵਿਸ਼ੇਸ਼ ਪਛਾਣ ਬਣਾਈ ਹੈ। ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਨੇ 8 ਵੱਡੀਆਂ ਤਕਨਾਲੋਜੀ ਅਤੇ ਆਊਟਸੋਰਸਿੰਗ ਕੰਪਨੀਆਂ ਲਈ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਪ੍ਰਕਿਰਿਆ 'ਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਨੇ ਗੌਰਵ ਯਾਦਵ ਨੂੰ ਪੰਜਾਬ ਪੁਲਿਸ ਦੇ ਨਿਯਮਤ ਡਾਇਰੈਕਟਰ ਜਨਰਲ ਵਜੋਂ ਨਿਯੁਕਤ ਕਰਨ ਦੇ ਹੁਕਮ ਜਾਰੀ ਕੀਤੇ ਨੇ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਹੁਣ ਤੱਕ ਕਰੀਬ 3,722 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਸਿੱਧੇ ਲਾਭਪਾਤਰੀਆਂ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾ ਚੁੱਕੀ ਏ। ਪੰਜਾਬ ਸਰਕਾਰ ਵੱਲੋਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਬਣਾਇਆ ਜਾ ਰਿਹਾ ਕ੍ਰਿਟੀਕਲ ਕੇਅਰ ਬਲਾਕ ਨਵੰਬਰ ਮਹੀਨੇ ਵਿੱਚ ਮਰੀਜ਼ਾਂ ਲਈ ਸ਼ੁਰੂ ਕਰ ਦਿੱਤਾ ਜਾਵੇਗਾ। ਜਲੰਧਰ ਡਾਕ ਮੰਡਲ ਵੱਲੋਂ ਅੱਜ ਤੋਂ 15 ਅਕਤੂਬਰ ਤੱਕ ਰਾਸ਼ਟਰੀ ਡਾਕ ਹਫ਼ਤਾ 2026 ਮਨਾਇਆ ਜਾ ਰਿਹਾ ਹੈ ਅਤੇ ਕ੍ਰਿਕਟ ਵਿੱਚ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ 5 2020 ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਸ਼ਾਮੀ 7 ਵਜੇ ਰਾਂਚੀ ਵਿੱਚ ਖੇਡਿਆ ਜਾਵੇਗਾ। ਇਹ ਸੀ ਹੁਣ ਤੱਕ ਦੀਆਂ ਮੁੱਖ ਖ਼ਬਰਾਂ।
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖ਼ਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖ਼ਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਵਰਨ ਨੂਰਾ ਦੇ ਗਾਏ ਸੁਫੀਆਨਾ ਕਲਾਮ ਸਮਾਤ ਫਰਮਾਉਂਦੇ ਹਾਂ। ਸਭ ਤੋਂ ਪਹਿਲਾਂ ਸੁਣਦੇ ਹਾਂ ਇਹਨਾਂ ਦਾ ਗਾਇਆ ਕਲਾਮ, ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ।

ਸਾਨੂੰ ਲੱਗਦਾ ਹੈ ਰੱਬ ਨਾਲੋਂ ਪਿਆਰਾ ਵੀ ਯਾਰ ਦਾ ਦੀਦਾਰ ਵੱਖਰਾ। ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਸਵਰਨ ਨੂਰਾ ਦੇ ਗਾਏ ਸੁਫੀਆਨਾ ਕਲਾਮ ਸਮਾਤ ਫਰਮਾ ਰਹੇ ਹੋ। ਆਓ ਹੁਣ ਇਹਨਾਂ ਦਾ ਗਾਇਆ ਇੱਕ ਹੋਰ ਕਲਾਮ ਸਮਾਤ ਫਰਮਾਉਂਦੇ ਹਾਂ, ਕੁੱਲੀ ਵਿੱਚੋਂ ਨਹੀਂ ਯਾਰ ਲੱਭ ਲੈ।

ਕੁੱਲੀ ਵਿੱਚੋਂ ਨੀ ਯਾਰ ਲੱਭ ਲੈ, ਦੀਵਾ ਬਾਲ ਕੇ ਮਿਟਾ ਲਈ ਹਨੇਰਾ। ਸਵਰਨ ਨੂਰਾ ਦਾ ਗਾਇਆ ਤੁਸੀਂ ਇਹ ਸੂਫੀਆਨਾ ਕਲਾਮ ਸਮਾਤ ਫਰਮਾ ਰਹੇ ਸੀ ਅੱਜ ਦੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ। ਆਓ ਇਹਨਾਂ ਦਾ ਹੀ ਗਾਇਆ ਇੱਕ ਹੋਰ ਕਲਾਮ ਸੁਣਦੇ ਹਾਂ। ਮੇਰਾ ਰਾਂਝਾ ਪੱਲੇ ਦੇ ਵਿੱਚ ਪਾ ਦੇ ਮਾਈ, ਮੈਂ ਕੁਝ ਹੋਰ ਨਾ ਮੰਗਾਂ।

ਸਵਰਨ ਨੂੰ ਰਾਧੇ ਗਾਏ ਇਸ ਕਲਾਮ ਦੇ ਨਾਲ ਹੀ ਅੱਜ ਦਾ ਸੂਫੀਆਨਾ ਕਲਾਮ ਦਾ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਡੀਆਰਐਮ 864 ਕਿਲੋ ਹਰਟਸ, ਐਫਐਮ 100.8 ਮੈਗਾ ਹਰਟਸ, ਐਫਐਮ 100.9 ਮੈਗਾ ਹਰਟਸ ਅਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੀ ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸਨਮਾਨਿਤ ਤੁਸੀਂ ਸਰਵਣ ਕਰ ਰਹੇ ਸੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ 343.6 ਮੀਟਰ ਯਾਨੀ 873 ਕਿਲੋਹਰਟਸ, ਡੀਆਰਐਮ 864 ਕਿਲੋਹਰਟਸ, ਐਫਐਮ 100.8 ਮੈਗਾਹਰਟਸ, ਐਫਐਮ 100.9 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 5:30 ਵਜ ਰਹੇ ਨੇ। ਆਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਸੋਝੀ ਆ ਗਈ ਹੈ। ਸੁਣਦੇ ਹਾਂ ਪ੍ਰਿੰਸੀਪਲ ਹਰਭਜਨ ਸਿੰਘ ਹੋਰਾਂ ਪਾਸੋਂ ਵਾਰਤਾ ਏਕਸ ਕੇ ਗੁਣ ਗਾਓ ਅਨੰਤ।
1: ਇਹ ਅਨਮੋਲ ਬਚਨ ਗੁਰੂ ਅਰਜੁਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਸੁਖਮਨੀ ਸਾਹਿਬ ਜੀ ਦੀ 19ਵੀਂ ਅਸ਼ਟਪਦੀ ਦੇ 8ਵੇਂ ਪਦੇ ਵਿੱਚੋਂ ਹਨ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 299 ਤੇ ਸੁਭਾਏਮਾਨ ਹਨ। ਇਹਨਾਂ ਬਚਨਾਂ ਰਾਹੀਂ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਹੇ ਭਾਈ, ਉਸ ਇੱਕ ਅਕਾਲ ਪੁਰਖ ਦੇ ਗੁਣ ਗਾ ਜਿਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਏਕਸ ਤੋਂ ਭਾਵ ਇੱਕ ਅਕਾਲ ਪੁਰਖ ਹੀ ਹੈ। ਗੁਰੂ ਨਾਨਕ ਸਾਹਿਬ ਜੀ ਵੀ ਬਾਣੀ ਅੰਦਰ ਇਸੇ ਗੱਲ 'ਤੇ ਜ਼ੋਰ ਦਿੰਦੇ ਹੋਏ ਫੁਰਮਾਉਂਦੇ ਹਨ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਗੁਰਮਤਿ ਦਾ ਪ੍ਰਕਾਸ਼ ਹੋਣ ਤੋਂ ਪਹਿਲਾਂ, ਭਾਵ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ, ਬਹੁਤੇ ਲੋਕ

ਨਹੀਂ ਅੰਦਰ ਇਸੇ ਗੱਲ ਤੇ ਜ਼ੋਰ ਦਿੰਦੇ ਹੋਏ ਫਰਮਾਉਂਦੇ ਹਨ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਗੁਰਮਤਿ ਦਾ ਪ੍ਰਕਾਸ਼ ਹੋਣ ਤੋਂ ਪਹਿਲਾਂ ਭਾਵ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਬਹੁਤੇ ਲੋਕ ਇੱਕ ਪਰਮਾਤਮਾ ਨਾਲ ਜੁੜਨ ਦੀ ਥਾਂ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨਾਲ ਜੁੜੇ ਹੋਏ ਸਨ। ਜਿਵੇਂ ਕੋਈ ਸੂਰਜ ਦੀ ਪੂਜਾ ਕਰ ਰਿਹਾ ਸੀ, ਕੋਈ ਚੰਦਰਮਾ ਦੀ, ਕੋਈ ਧਰਤੀ ਦੀ, ਕੋਈ ਤਾਰਿਆਂ ਦੀ, ਕੋਈ ਦਰਿਆਵਾਂ ਦੀ, ਕੋਈ ਖਾਸ ਰੁੱਖਾਂ ਦੀ ਅਤੇ ਕੋਈ ਖਾਸ ਪਸ਼ੂਆਂ ਦੀ। ਪਰ ਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਸਾਹਮਣੇ ਮੂਲ ਮੰਤਰ ਰਾਹੀਂ ਉਸ ਇੱਕ ਅਕਾਲ ਪੁਰਖ ਦੇ ਖਾਸ ਗੁਣਾਂ ਦਾ ਵਰਣਨ ਇਸ ਤਰ੍ਹਾਂ ਕੀਤਾ ਹੈ। ਇੱਕ ਓਅੰਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਸਹਿਭੰਗ, ਗੁਰਪ੍ਰਸਾਦ। ਇਸ ਦੇ ਅਰਥ ਵਿਦਵਾਨਾਂ ਨੇ ਇਸ ਤਰ੍ਹਾਂ ਕੀਤੇ ਹਨ ਕਿ ਅਕਾਲ ਪੁਰਖ ਇੱਕ ਹੈ, ਉਸ ਵਰਗਾ ਦੂਜਾ ਕੋਈ ਨਹੀਂ। ਉਹ ਇੱਕ ਹੋਣ ਦੇ ਬਾਵਜੂਦ ਸਰਬ ਵਿਆਪਕ ਹੈ। ਉਸ ਦਾ ਨਾਮ ਸਦੀਵੀ ਹੋਂਦ ਵਾਲਾ ਹੈ। ਉਹ ਸਭ ਦਾ ਸਿਰਜਣਹਾਰ ਹੈ ਅਤੇ ਸਭ ਵਿੱਚ ਪੂਰਿਆ ਹੋਇਆ ਹੈ। ਉਹ ਡਰ ਅਤੇ ਵੈਰ ਤੋਂ ਰਹਿਤ ਹੈ। ਉਸ ਦੀ ਹਸਤੀ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ। ਉਹ ਜੂਨਾਂ ਵਿੱਚ ਨਹੀਂ ਆਉਂਦਾ। ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੀ ਹੋਇਆ ਹੈ। ਇਹੋ ਜਿਹਾ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਗੁਰਬਾਣੀ ਹੀ ਮੌਜੂਦਾ ਸਮੇਂ ਵਿੱਚ ਸਾਡਾ ਗੁਰੂ ਹੈ। ਗੁਰਬਾਣੀ ਹੀ ਸਾਨੂੰ ਇੱਕ ਨਾਲ ਜੁੜ ਕੇ ਉਸ ਦੇ ਗੁਣ ਗਾਇਨ ਕਰਨ ਦੀ ਹਿਦਾਇਤ ਕਰਦੀ ਹੈ। ਜਪ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਬਿਲਾਵਲ ਰਾਗ ਦੇ ਪਹਿਲੇ ਸ਼ਬਦ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਦਾ ਫੁਰਮਾਨ ਹੈ, ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੂੰ ਰਜਾਈ। ਹੁਣ ਵਿਚਾਰ ਇਹ ਕਰਨੀ ਹੈ ਕਿ ਗੁਣ ਗਾਉਣ ਦੇ ਇੱਥੇ ਕੀ ਅਰਥ ਹਨ। ਗੁਣ ਗਾਉਣ ਕੇਵਲ ਜ਼ੁਬਾਨ ਨਾਲ ਪਰਮਾਤਮਾ ਦੀ ਵਡਿਆਈ ਕਰਨੀ ਹੀ ਨਹੀਂ ਹੈ। ਜਦੋਂ ਅਸੀਂ ਆਖਦੇ ਹਾਂ ਕਿ ਪਰਮਾਤਮਾ ਦਇਆਲੂ ਹੈ ਤਾਂ ਸਾਡੇ ਜੀਵਨ ਵਿੱਚ ਵੀ ਦਇਆ ਆਉਣੀ ਚਾਹੀਦੀ ਹੈ। ਜੇ ਅਸੀਂ ਆਖਦੇ ਹਾਂ ਕਿ ਪਰਮਾਤਮਾ ਸਭ ਦਾ ਪਾਲਣਹਾਰ ਹੈ ਤਾਂ ਸਾਨੂੰ ਵੀ ਆਪਣੀ ਸਮਰੱਥਾ ਅਨੁਸਾਰ ਦੂਜਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਜੇ ਅਸੀਂ ਆਖਦੇ ਹਾਂ ਕਿ ਪਰਮਾਤਮਾ ਸਭ ਦੇ ਅੰਦਰ ਵੱਸਦਾ ਹੈ ਤਾਂ ਫਿਰ ਕਿਸੇ ਮਨੁੱਖ ਨਾਲ ਨਫ਼ਰਤ, ਵੈਰ ਅਤੇ ਘਿਰਣਾ ਕਰਨ ਤੋਂ ਪਹਿਲਾਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਦੇ ਅੰਦਰ ਵੀ ਉਸੇ ਪ੍ਰਭੂ ਦੀ ਹੀ ਜੋਤ ਹੈ। ਇਸ ਤਰ੍ਹਾਂ ਪ੍ਰਭੂ ਦੇ ਗੁਣ ਗਾਉਂਦੇ ਗਾਉਂਦੇ ਹੌਲੀ ਹੌਲੀ ਪ੍ਰਭੂ ਦੇ ਗੁਣ ਆਪਣੇ ਜੀਵਨ ਵਿੱਚ ਧਾਰਨ ਕਰਨੇ ਹਨ। ਇੱਥੇ ਇੱਕ ਬੜੀ ਸੁੰਦਰ ਗੱਲ ਸਮਝਣ ਵਾਲੀ ਹੈ ਕਿ ਪਰਮਾਤਮਾ ਇੱਕ ਹੈ ਪਰ ਉਸ ਦੇ ਗੁਣ ਅਨੰਤ ਹਨ। ਅਸੀਂ ਉਸ ਨੂੰ ਦਇਆਲੂ, ਕਿਰਪਾਲੂ, ਪਾਲਨਹਾਰ, ਨਿਰਭਉ, ਨਿਰਵੈਰ ਅਤੇ ਸੱਤ ਸਰੂਪ ਕਹਿੰਦੇ ਹਾਂ, ਪਰ ਸਾਡੀ ਕੀਤੀ ਹੋਈ ਕੋਈ ਵੀ ਸਿਫਤ ਉਸ ਪ੍ਰਭੂ ਦੀ ਪੂਰਨਤਾ ਨੂੰ ਬਿਆਨ ਨਹੀਂ ਕਰ ਸਕਦੀ। ਸੂਹੀ ਰਾਗ ਅੰਦਰ ਗੁਰੂ ਰਾਮਦਾਸ ਸਾਹਿਬ ਜੀ ਦੇ ਅਮਰ ਬੋਲ ਇਸ ਤਰ੍ਹਾਂ ਹਨ, ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕਉ, ਤੂੰ ਠਾਕੁਰ ਊਚ ਭਗਵਾਨਾ। ਗੁਰੂ ਅਰਜੁਨ ਦੇਵ ਜੀ ਦਾ ਵੀ ਫੁਰਮਾਨ ਹੈ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁ ਆਗਿਆਕਾਰੀ, ਤੁਮਰੀ ਗਤਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਇਸੇ ਕਰਕੇ ਗੁਰਬਾਣੀ ਵਾਰ ਵਾਰ ਪਰਮਾਤਮਾ ਦੀ ਬੇਅੰਤਤਾ ਵੱਲ ਸਾਡਾ ਧਿਆਨ ਲੈ ਕੇ ਜਾਂਦੀ ਹੈ। ਗੁਣ ਗਾਉਣ ਦਾ ਸਭ ਤੋਂ ਵੱਡਾ ਲਾਭ ਇਹ ਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਦੇ ਗੁਣਾਂ ਨੂੰ ਵਾਰ ਵਾਰ ਯਾਦ ਕਰਦੇ ਹਾਂ ਤਾਂ ਸਾਡਾ ਮਨ ਵੀ ਉਸੇ ਦਿਸ਼ਾ ਵਿੱਚ ਜਾਣ ਲੱਗਦਾ ਹੈ। ਜੇ ਮਨੁੱਖ ਹਰ ਸਮੇਂ ਦੂਜਿਆਂ ਦੀਆਂ ਕਮੀਆਂ ਵੇਖਦਾ ਰਹੇ ਤਾਂ ਉਸ ਦੇ ਅੰਦਰ ਵੀ ਨਿੰਦਾ, ਈਰਖਾ ਅਤੇ ਢਹਿੰਦੀ ਕਲਾ ਵੱਧਦੀ ਹੈ। ਪਰ ਜਦੋਂ ਮਨੁੱਖ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰਦਾ ਹੈ ਤਾਂ ਉਸ ਦੇ ਅੰਦਰ ਨਿਮਰਤਾ, ਸ਼ੁਕਰਾਨਾ, ਦਇਆ ਅਤੇ ਸੰਤੋਖ ਵਰਗੇ ਦੈਵੀ ਗੁਣ ਪੈਦਾ ਹੋਣ ਲੱਗਦੇ ਹਨ। ਇਸੇ ਲਈ
ਗੁਰਬਾਣੀ ਸਿਰਫ

0: ਪਰਮਾਤਮਾ ਦੇ ਗੁਣ ਗਾਉਣ ਸੁਣਨ ਲਈ ਹੀ ਨਹੀਂ ਕਹਿੰਦੀ, ਸਗੋਂ ਉਹਨਾਂ ਨੂੰ ਜੀਵਨ ਵਿੱਚ ਧਾਰਨ ਕਰਨ ਦੀ ਪ੍ਰੇਰਣਾ ਵੀ ਦਿੰਦੀ ਹੈ। ਮੂੰਹ ਨਾਲ ਨਾਮ ਜਪਣਾ ਹੋਰ ਗੱਲ ਹੈ ਅਤੇ ਮਨ ਨੂੰ ਨਾਮ ਨਾਲ ਜੋੜਨਾ ਹੋਰ ਗੱਲ ਹੈ। ਜੇ ਕੋਈ ਮੂੰਹ ਨਾਲ ਨਾਮ ਜਪ ਰਿਹਾ ਹੋਵੇ ਪਰ ਮਨ ਸੰਸਾਰ ਦੀਆਂ ਚਿੰਤਾਵਾਂ, ਹਉਮੈ, ਈਰਖਾ ਅਤੇ ਵਿਕਾਰਾਂ ਵਿੱਚ ਭਟਕ ਰਿਹਾ ਹੋਵੇ ਤਾਂ ਨਾਮ ਸਿਮਰਨ ਦੀ ਅਸਲ ਅਵਸਥਾ ਅਜੇ ਨਹੀਂ ਬਣੀ। ਗੁਰੂ ਸਾਹਿਬ ਸਾਨੂੰ ਮਨ ਅਤੇ ਤਨ ਦੋਵਾਂ ਨੂੰ ਇੱਕ ਨਾਲ ਜੋੜਨ ਦੀ ਸਿੱਖਿਆ ਦਿੰਦੇ ਹਨ। ਏਕਸਕੇ ਗੁਣ ਗਾਓ ਅਨੰਤ ਦਾ ਸੰਦੇਸ਼ ਸਾਡੇ ਰੋਜ਼ਾਨਾ ਜੀਵਨ ਲਈ ਵੀ ਬਹੁਤ ਮਹੱਤਵਪੂਰਨ ਹੈ। ਸਾਡੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਚਿੰਤਾਵਾਂ ਹਨ, ਜਿਵੇਂ ਕਿ ਪੜ੍ਹਾਈ, ਕੰਮਕਾਜ, ਪਰਿਵਾਰ, ਭਵਿੱਖ ਅਤੇ ਆਪਣੀਆਂ ਜ਼ਿੰਮੇਵਾਰੀਆਂ। ਇਹਨਾਂ ਸਭ ਦੇ ਵਿਚਕਾਰ ਗੁਰਬਾਣੀ ਸਾਨੂੰ ਯਾਦ ਕਰਵਾਉਂਦੀ ਹੈ ਕਿ ਸਾਡੀ ਅਸਲ ਟੇਕ ਇੱਕ ਪਰਮੇਸ਼ਰ 'ਤੇ ਹੀ ਹੋਣੀ ਚਾਹੀਦੀ ਹੈ। ਜਦੋਂ ਮਨੁੱਖ ਆਪਣੀ ਟੇਕ ਉਸ ਇੱਕ ਅਕਾਲ ਪੁਰਖ ਉੱਤੇ ਰੱਖਦਾ ਹੈ ਤਾਂ ਉਸ ਦੇ ਅੰਦਰ ਹੌਂਸਲਾ ਅਤੇ ਸੰਤੁਲਨ ਪੈਦਾ ਹੁੰਦਾ ਹੈ। ਇਸ ਦਾ ਅਰਥ ਇਹ ਨਹੀਂ ਕਿ ਮਨੁੱਖ ਆਪਣੇ ਯਤਨ ਕਰਨੇ ਛੱਡ ਦੇਵੇ। ਗੁਰਮਤਿ ਤਾਂ ਸਾਨੂੰ ਇਮਾਨਦਾਰੀ ਨਾਲ ਕਰਮ ਕਰਨ, ਸੇਵਾ ਕਰਨ ਅਤੇ ਸੱਚਾ ਸੁੱਚਾ ਜੀਵਨ ਜਿਉਣ ਦੀ ਪ੍ਰੇਰਣਾ ਦਿੰਦੀ ਹੈ, ਪਰ ਯਤਨ ਕਰਦਿਆਂ ਅੰਦਰੋਂ ਆਪਣੀ ਟੇਕ ਉਸ ਇੱਕ ਉੱਤੇ ਰੱਖਣੀ ਚਾਹੀਦੀ ਹੈ। ਜੇ ਅਸੀਂ ਸੱਚਮੁੱਚ ਏਕਸਕੇ ਗੁਣ ਗਾਓ ਅਨੰਤ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਕਿ ਕੀ ਮੇਰੇ ਅੰਦਰ ਦਇਆ ਵੱਧ ਰਹੀ ਹੈ, ਕੀ ਮੇਰੇ ਅੰਦਰ ਨਿਮਰਤਾ ਵੱਧ ਰਹੀ ਹੈ, ਕੀ ਮੈਂ ਦੂਜਿਆਂ ਵਿੱਚ ਵੀ ਉਸੇ ਪ੍ਰਭੂ ਦੀ ਜੋਤ ਵੇਖਣ ਦਾ ਯਤਨ ਕਰਦਾ ਹਾਂ, ਕੀ ਮੇਰਾ ਜੀਵਨ ਨਾਮ, ਸੇਵਾ ਅਤੇ ਸੱਚ ਨਾਲ ਜੁੜ ਰਿਹਾ ਹੈ। ਜੇ ਇਹ ਬਦਲਾਅ ਆਉਣ ਲੱਗ ਪਏ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਕੇਵਲ ਪ੍ਰਭੂ ਦੇ ਗੁਣ ਗਾ ਹੀ ਨਹੀਂ ਰਹੇ, ਸਗੋਂ ਪ੍ਰਭੂ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਜੀ ਵੀ ਰਹੇ ਹਾਂ। ਆਓ ਉਸ ਇੱਕ ਅਕਾਲ ਪੁਰਖ ਨੂੰ ਯਾਦ ਕਰੀਏ, ਉਸ ਦੇ ਬੇਅੰਤ ਗੁਣਾਂ ਦੀ ਸਿਫਤ ਕਰੀਏ ਅਤੇ ਆਪਣੇ ਜੀਵਨ ਨੂੰ ਵੀ ਉਹਨਾਂ ਗੁਣਾਂ ਅਨੁਸਾਰ ਢਾਲਣ ਦਾ ਯਤਨ ਕਰੀਏ।
1: ਏਕਸਕੇ ਗੁਣ ਗਾਓ ਅਨੰਤ। ਇਹ ਵਾਰਤਾ ਸੁਣਾ ਰਹੇ ਸਨ ਪ੍ਰਿੰਸੀਪਲ ਹਰਭਜਨ ਸਿੰਘ। ਗੁਰਬਾਣੀ ਅਨੁਸਾਰ ਸਦਾ ਹੀ ਪ੍ਰਭੂ ਦੇ ਗੁਣ ਗਾਇਨ ਕਰਨੇ ਚਾਹੀਦੇ ਹਨ, ਪਰ ਇਸ ਵਾਸਤੇ ਪ੍ਰਭੂ ਦੀ ਕਿਰਪਾ ਲਾਜ਼ਮੀ ਹੋਣੀ ਚਾਹੀਦੀ ਹੈ। ਸੋਰਠ ਰਾਗ ਵਿੱਚ ਪੰਚਮ ਗੁਰਦੇਵ ਫਰਮਾਉਂਦੇ ਨੇ ਕਿ ਹੁਣ ਪੂਰੇ ਗੁਰੂ ਨੇ ਮੈਨੂੰ ਆਪਣੀ ਚਰਨੀ ਲਾ ਲਿਆ ਹੈ, ਮੈਨੂੰ ਸੱਚੇ ਗੁਰੂ ਦਾ ਸੰਗ ਅਤੇ ਮਿੱਤਰਤਾ ਪ੍ਰਾਪਤ ਹੋ ਗਈ ਹੈ, ਮੈਂ ਹੁਣ ਹਰ ਥਾਂ 'ਤੇ ਖੁਸ਼ ਹਾਂ, ਪ੍ਰਭੂ ਨਾਲ ਮੇਰਾ ਮੇਲ ਹੋ ਗਿਆ ਹੈ। ਹੇ ਜੀਵ, ਤੁਸੀਂ ਵੀ ਸਦਾ ਉਸੇ ਦੇ ਗੁਣ ਪ੍ਰੇਮ ਨਾਲ ਗਾਓ ਅਤੇ ਉਸ ਦਾ ਹਰ ਵੇਲੇ ਸੰਗ ਪ੍ਰਾਪਤ ਕਰਦੇ ਹੋਏ ਮਨ ਇੱਛਿਤ ਫਲ ਪ੍ਰਾਪਤ ਕਰੋ। ਪ੍ਰਭੂ ਪ੍ਰਾਣਾਂ ਦਾ ਆਸਰਾ ਹੈ ਅਤੇ ਅਸੀਂ ਜੀਵ ਸੰਤਾਂ ਦੇ ਚਰਨਾਂ ਦੀ ਧੂੜ ਹਾਂ, ਅਸੀਂ ਪਾਪੀ ਹਾਂ, ਪਰ ਪ੍ਰਭੂ ਸਾਨੂੰ ਪਵਿੱਤਰ ਕਰ ਦਿੰਦਾ ਹੈ। ਜਦੋਂ ਅਸੀਂ ਹਰੀ ਦਾ ਜਸ ਕਰਦੇ ਹਾਂ, ਪੂਰਾ ਪ੍ਰਭੂ ਸਾਡੀ ਪ੍ਰਤਿਪਾਲਣਾ ਕਰਦਾ ਹੈ, ਉਹੀ ਸਾਡਾ ਰਖਵਾਲਾ ਹੈ। ਦਿਨ ਰਾਤ ਉਸੇ ਦੀ ਕੀਰਤੀ ਕਰਦਿਆਂ ਆਵਾਗਮਨ ਤੋਂ ਮੁਕਤੀ ਪ੍ਰਾਪਤ ਹੁੰਦੀ ਹੈ। ਵਿਧਾਤਾ ਜਿਸ 'ਤੇ ਕਿਰਪਾ ਕਰਦਾ ਹੈ ਉਹੀ ਪ੍ਰਭੂ ਰਸ ਦਾ ਆਨੰਦ ਮਾਣਦਾ ਹੈ, ਫਿਰ ਜੀਵਾਂ ਦੇ ਨੇੜੇ ਜਮ ਨਹੀਂ ਆਉਂਦੇ, ਉਸ ਦੀ ਸ਼ਰਨ ਵਿੱਚ ਸੁੱਖ ਪ੍ਰਾਪਤ ਹੁੰਦਾ ਹੈ। ਸਰਵਣ ਕਰਦੇ ਹਾਂ ਭਾਈ ਹਰਜਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਸ਼ਬਦ, ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵੋ, ਜੀਅ ਕੈ ਸੰਗ।

ਹੁਣ ਤੋਂ ਥੋੜੀ ਦੇਰ ਬਾਅਦ ਯਾਨੀ 6:30 ਵਜੇ ਤੁਸੀਂ ਸੁਣੋਗੇ ਦਿਹਾਤੀ ਪ੍ਰੋਗਰਾਮ। ਅੱਜ ਇਸ ਪ੍ਰੋਗਰਾਮ ਵਿੱਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਤੋਂ ਇਲਾਵਾ ਬਾਹਰੀ ਪਰਜੀਵੀਆਂ ਨਾਲ ਪਸ਼ੂਆਂ 'ਚ ਹੋਣ ਵਾਲੇ ਨੁਕਸਾਨ, ਇਸ ਬਾਰੇ ਗੱਲਬਾਤ ਕਰਨਗੇ ਡਾਕਟਰ ਹਰਕੀਰਤ ਸਿੰਘ। ਅਤੇ ਇਸ ਤੋਂ ਇਲਾਵਾ ਸਭ ਦੀ ਪਸੰਦ ਸੈਗਮੈਂਟ ਸੁਣਵਾਇਆ ਜਾਏਗਾ। ਇਸ ਤੋਂ ਬਾਅਦ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜ਼ਿਲ੍ਹਾ ਜਲੰਧਰ ਵੱਲੋਂ ਆਯੋਜਿਤ ਕਿਸਾਨ ਕੈਂਪ 'ਤੇ ਆਧਾਰਿਤ ਇੱਕ ਰੇਡੀਓ ਰਿਪੋਰਟ ਸੁਣਵਾਈ ਜਾਏਗੀ।

0: ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6:20 ਵੱਜਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਪ੍ਰਦੇਸ਼ਿਕ ਸਮਾਚਾਰ ਸੁਣੋਗੇ।
1: ਤਾਂ ਸ਼ੁਰੂ ਕਰੀਏ ਇਨਵੈਸਟਮੈਂਟ ਦਾ ਸਬਕ।

0: ਤੁਹਾਨੂੰ ਸਨਮਾਨਿਤ ਕੀਤਾ ਗਿਆ ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਨਮਸਕਾਰ। ਮੈਡਾਨੀ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਅੱਜਕੱਲ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਹੈ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ ਹੈ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6:30 ਵਜ ਰਹੇ ਨੇ। ਆਓ ਸੁਣਦੇ ਹਾਂ ਦਿਹਾਤੀ ਪ੍ਰੋਗਰਾਮ।

0: ਜੀ ਪਟਵਾਰੀ ਸਾਹਿਬ ਘਰੇ ਹੀ ਹੋ।
1: ਆਜੋ ਆਜੋ ਆਜੋ ਬਲ ਸਾਹਿਬ, ਆਜੋ ਬੱਚਿਆਂ ਵਾਲਿਓ, ਆਜੋ।
0: ਪਟਵਾਰੀ ਸਾਹਿਬ ਜੈ ਹਿੰਦ ਜੀ।
1: ਜੈ ਹਿੰਦ ਜੀ, ਜੈ ਹਿੰਦ ਜੀ। ਹੋਰ ਸੁਣਾਓ ਬਲ ਸਾਹਿਬ, ਕੀ ਹਾਲ ਚਾਲ ਤੁਹਾਡਾ?
0: ਹਾਲੇ ਚਾਲੇ ਵਾਹਵਾ ਵਧੀਆ, ਚੜ੍ਹਦੀ ਕਲਾ, ਮਿਹਰ ਹੈ ਉਸ ਰੱਬ ਦੀ, ਅਸੀਂ ਤਾਂ ਕਹਿੰਦੇ ਹਾਂ ਸਭ 'ਤੇ ਬਣੀ ਰਹੇ। ਤੁਸੀਂ ਸੁਣਾਓ।
1: ਤਕੜਾ ਤਕੜਾ। ਦੇਖੋ ਗੱਲ ਇੱਦਾਂ ਜੀ ਕਿ ਇਹ ਜਿਹੜੇ ਹਾਲੇ ਚਾਲੇ ਨੇ ਇਹ ਸਭ ਦੇ ਤਕੜੇ ਰਹਿਣੇ ਚਾਹੀਦੇ।
0: ਬਿਲਕੁਲ ਜੀ ਬਿਲਕੁਲ।
1: ਪਰਮਾਤਮਾ ਸਾਰਿਆਂ ਦੇ ਉੱਪਰ ਇੱਦਾਂ ਹੀ ਮਿਹਰ ਦਾ ਹੱਥ ਰੱਖੇ
0: ਜੀ।
1: ਹਾਂਜੀ
0: ਹਾਂਜੀ।
1: ਪਰ ਮੈਂ ਦੇਖੀ ਜਾਂਦਾ, ਤੁਸੀਂ ਕੀ ਲਿਖੀ ਜਾਂਦੇ ਹੋ ਚਿੱਠੀਆਂ 'ਚ?
0: ਉਹ ਹੁਣ ਅੱਜ ਕੱਲ੍ਹ ਦੇ ਨਿਆਣੇ ਜਿਹੜੇ ਤੁਹਾਨੂੰ ਪਤਾ ਆ, ਵਟਸਐਪ 'ਤੇ ਕਰਤੇ ਮੈਸੇਜ, ਫੋਨ ਕਰ ਲਿਆ। ਮੈਂ ਕਿਹਾ ਇਹ ਵੀ ਜਿਹੜੀ ਪਿਰਤ ਆ ਪੁਰਾਣੀ ਆ, ਇਹ ਸਾਂਭ ਕੇ ਰੱਖਣੀ ਚਾਹੀਦੀ ਆ। ਨਾਲੇ ਜਿਹੜਾ ਮਜ਼ਾ ਚਿੱਠੀ ਲਿਖਣ ਦਾ ਹੈ ਨਾ, ਉਹ ਵਟਸਐਪ ਮੈਸੇਜ ਟਾਈਪ ਕਰਨ ਦਾ ਕਿੱਥੇ ਆ।
1: ਦੇਖੋ ਗੱਲ ਇੱਦਾਂ ਹੈ ਜੀ ਕਿ ਵੈਸੇ ਤਾਂ ਤਕਨੀਕੀ ਯੁੱਗ ਹੈ।
0: ਹਾਂਜੀ।
1: ਇਸ ਤਕਨੀਕੀ ਯੁੱਗ ਦੇ ਵਿੱਚ ਚਿੱਠੀਆਂ ਤੋਂ ਅਸੀਂ ਪਹੁੰਚ ਗਏ ਹਾਂ, ਜਿਹੜੇ ਤੁਸੀਂ ਗੱਲ ਕੀਤੀ ਵਟਸਐਪ ਮੈਸੇਜ ਹੋ ਗਏ
0: ਜੀ।
1: ਹੈਂਜੀ
0: ਹਾਂਜੀ।
1: ਹੁਣ ਤਾਂ ਹੋਰ ਬੜਾ ਕੁਛ ਹੋ ਗਿਆ ਜੀ।
0: ਹਾਂਜੀ।
1: ਸੋਸ਼ਲ ਮੀਡੀਆ 'ਤੇ ਪਤਾ ਨਹੀਂ ਕੀ ਕੀ ਕਹਿੰਦੇ ਨੇ, ਇੰਸਟਾਗ੍ਰਾਮ ਕਹਿੰਦੇ ਨੇ।
0: ਮੈਂ ਬੜਾ ਹੈਰਾਨ ਹੋਇਆ, ਹੁਣ ਤਾਂ ਬੋਲ ਕੇ ਵੀ ਮੈਸੇਜ ਚਲੇ ਜਾਂਦੇ
1: ਚਲੇ ਜਾਂਦਾ। ਦੇਖੋ ਤਕਨੀਕੀ ਯੁੱਗ ਹੈ।
0: ਹਾਂਜੀ।
1: ਪਰ ਜਿਹੜੀ ਗੱਲ ਤੁਸੀਂ ਚਿੱਠੀ ਲਿਖਣ ਦੀ ਕਰ ਰਹੇ ਹੋ ਨਾ, ਅੱਜ ਜਿਹੜੀ ਤੁਸੀਂ ਚਿੱਠੀਆਂ ਲਿਖੀਆਂ ਵੀ ਹੈ
0: ਜੀ,
1: ਇਹ ਮੈਨੂੰ ਯਾਦ ਆ ਗਿਆ। ਵੈਸੇ ਅੱਜ ਨਾ ਬਹੁਤ ਸੋਹਣਾ ਦਿਨ ਹੈ।
0: ਅੱਛਾ ਜੀ।
1: ਵਰਲਡ ਪੋਸਟਲ ਡੇ ਜਿਹਨੂੰ ਕਹਿੰਦੇ ਨਾ, ਚਿੱਠੀਆਂ ਦਾ ਦਿਨ ਹੈ।
0: ਕਿਆ ਬਾਤ ਹੈ, ਕਿਆ ਬਾਤ ਹੈ ਜੀ।
1: ਤੇ ਇਹ ਜਿਹੜਾ ਚਿੱਠੀਆਂ ਦਾ ਦਿਨ ਹੁੰਦਾ ਨਾ ਬਾਲ ਸਾਹਿਬ,
0: ਹਾਂਜੀ,
1: ਇਹ 9 ਅਕਤੂਬਰ ਨੂੰ ਮਨਾਇਆ ਜਾਂਦਾ।
0: ਠੀਕ ਹੈ ਜੀ।
1: ਅੱਜ 9 ਤਰੀਕ ਹੈ
0: ਜੀ।
1: ਤੇ ਵੈਸੇ ਤਾਂ ਜਿਹੜੀਆਂ ਚਿੱਠੀਆਂ ਨਾ ਜੀ, ਜਦੋਂ ਤੁਸੀਂ ਗੱਲ ਕੀਤੀ ਨਾ ਕਿ ਚਿੱਠੀ ਲਿਖ ਕੇ ਜੋ ਆਨੰਦ, ਜੋ ਸਵਾਦ,
0: ਹਾਂਜੀ,
1: ਜੋ ਆਪਸ ਦੇ ਵਿੱਚ ਇੱਕ ਜਿਹੜਾ ਇੱਕ ਤੁਹਾਨੂੰ ਲੱਗਦਾ ਨਾ ਜੁੜਾਵ ਹੁੰਦਾ ਹੈ,
0: ਬਿਲਕੁਲ ਜੀ,
1: ਉਹ ਚਿੱਠੀ ਦੇ ਨਾਲ ਹੀ ਹੋ ਸਕਦਾ ਹੈ।
0: ਸਾਡੇ ਪਾਪਾ ਜੀ ਚਲੇ ਗਏ ਵਿਦੇਸ਼, ਉੱਥੋਂ ਚਿੱਠੀ ਪਾਉਣੀ, ਤੇ ਉਹ ਸਾਡੇ ਮਾਤਾ ਜੀ ਅਨਪੜ੍ਹ ਸਨ, ਤੇ ਮੈਂ ਜਦੋਂ ਪੜ੍ਹ ਕੇ ਸੁਣਾਉਣੀ ਤੇ ਮਾਤਾ ਜੀ ਨੇ ਕਦੇ ਹੱਸੀ ਜਾਣਾ ਤੇ ਕਦੇ ਰੋਈ ਜਾਣਾ। ਮੈਂ ਬੜਾ ਉਹ ਤੋਂ ਛੋਟਾ ਸੀ, ਮੈਂ ਹੈਰਾਨ ਹੋਣਾ ਵੀ ਇਹ ਕਦੇ ਹੱਸ ਪੈਂਦੇ ਆ, ਕਦੇ ਰੋ ਪੈਂਦੇ, ਕੀ ਚੱਕਰ ਆ। ਹੁਣ ਉਸ ਗੱਲ ਦੀ ਸਮਝ ਆਉਂਦੀ ਆ, ਉਹ ਤਾਂ ਜਿਵੇਂ ਬੰਦਾ ਸਾਹਮਣੇ ਬੈਠ ਕੇ ਜਿਹੜਾ ਤੁਹਾਡੇ ਸਾਹਮਣੇ ਇੱਕ ਹਿਸਾਬ ਦਾ ਸਾਖਸ਼ਾਤ ਹੋ ਜਾਂਦਾ।
1: ਦੇਖੋ ਜਦੋਂ ਚਿੱਠੀ ਤੁਸੀਂ ਪੜ੍ਹਦੇ ਹੋ ਨਾ
0: ਜੀ,
1: ਉਦੋਂ ਉਹ ਚਿੱਠੀ ਦੇ ਵਿੱਚ ਜੇ ਤੁਸੀਂ ਉਹਦੇ ਵਿੱਚ ਡੁੱਬ ਜਾਓ ਨਾ ਚਿੱਠੀ ਦੇ ਵਿੱਚ,
0: ਹਾਂਜੀ,
1: ਤੇ ਉਹ ਲੱਗਦਾ ਕਿ ਜਿਹੜਾ ਜਿਸਨੇ ਚਿੱਠੀ ਲਿਖੀ ਹੈ
0: ਜੀ,
1: ਉਹਦੀ ਤਸਵੀਰ ਚਿੱਠੀ ਦੇ ਵਿੱਚ ਸਾਹਮਣੇ ਦਿਖਾਈ ਦੇਣ ਲੱਗ
0: ਪੈਂਦੀ। ਬਿਲਕੁਲ ਜੀ ਬਿਲਕੁਲ, ਸਹੀ ਗੱਲ।
1: ਤੋਂ ਇਹ ਜਿਹੜਾ ਚਿੱਠੀ ਦਾ ਇੱਕ ਸਾਡੇ ਕੋਲ ਬਹੁਤ ਵਧੀਆ ਉਪਰਾਲਾ ਸੀਗਾ, ਜਿਹੜਾ ਹੁਣ ਸਾਡੇ ਕੋਲ ਹੌਲੀ ਹੌਲੀ ਹੌਲੀ ਹੌਲੀ ਹਟੀ ਜਾ ਰਿਹਾ,
0: ਘਟਦਾ ਜਾਂਦਾ,
1: ਘਟਦਾ ਜਾ ਰਿਹਾ
0: ਜੀ।
1: ਪਰ ਜਿੱਥੇ ਚਿੱਠੀਆਂ ਦਾ ਕਿਤੇ ਰੁਝਾਨ ਹੈ ਨਾ ਜੀ,
0: ਹਾਂਜੀ,
1: ਹਲੇ ਵੀ ਜੇ ਤੁਸੀਂ ਪਿਆਰ ਮੁਹੱਬਤ ਦੀਆਂ ਗੱਲਾਂ ਕਰੋ ਨਾ
0: ਜੀ,
1: ਤੇ ਉਹ ਚਿੱਠੀਆਂ ਰਾਹੀਂ ਨਿਕਲਦੀਆਂ ਨੇ।
0: ਤੁਸੀਂ ਦੇਖ ਲਓ, ਮੈਂ ਲਿਖੀ ਤਾਂ ਜਾਂਦਾ ਹੁਣ,
1: ਐਂ ਮੈਂ ਉਹੀ ਤਾਂ ਦੇਖਿਆ। ਤੁਸੀਂ ਤਾਂ ਚਾਚਾ ਜੀ ਨੂੰ ਮੈਂ ਸੁਣਿਆ ਤੁਹਾਨੂੰ ਵੀ ਤੁਸੀਂ ਜਿਹੜੇ ਚਾਚਾ ਜੀ ਫੌਜ ਵਿੱਚ ਨੇ,
0: ਹਾਂਜੀ,
1: ਹੈ ਜੀ, ਉਹਨਾਂ ਨੂੰ ਚਿੱਠੀ ਲਿਖੀ ਜਾਂਦੇ ਹੋ। ਉਹ ਵੈਸੇ ਜਦੋਂ ਚਾਚਾ ਜੀ ਚਿੱਠੀ ਪੜ੍ਹਨਗੇ ਨਾ ਤੁਹਾਡੀ,
0: ਹਾਂਜੀ,
1: ਉਦੋਂ ਵਾਕਿਆ ਉਹ ਵੀ ਖੁਸ਼ ਹੋ ਜਾਣਗੇ ਕਿ ਹਾਂ ਦੇਖੋ ਭਤੀਜੇ ਨੇ ਸਾਨੂੰ ਚਿੱਠੀ ਲਿਖੀ ਹੈ।
0: ਅੱਛਾ, ਇਹ ਵੀ ਦੇਖ ਲਓ ਇੱਕ ਤਰੀਕਾ ਆ, ਹੁਣ ਵਟਸਐਪ 'ਤੇ ਤਾਂ ਮੈਸੇਜ ਤੁਸੀਂ ਲਿਖ ਦਿੱਤਾ, ਉਹਨੂੰ ਡਿਲੀਟ ਕਰ ਦਿੰਦੇ ਹੋ, ਐਡਿਟ ਕਰ ਦਿੰਦੇ ਹੋ। ਚਿੱਠੀ ਜਿਹੜੀ ਲਿਖਣੀ ਕੋਈ ਸੌਖੀ ਗੱਲ ਨਹੀਂ, ਪਹਿਲਾਂ ਮਨ ਵਿੱਚ ਸੋਚਣਾ, ਫਿਰ ਉਹਨੂੰ ਬੋਲ ਕੇ ਲਿਖਣਾ, ਫਿਰ ਦੇਖਣਾ ਵੀ ਇਹ ਗੱਲ ਬਣਦੀ ਆ, ਜੇ ਪੂਰੀ ਗੱਲ ਬਣੂਗੀ ਫਿਰ ਉਹਨੂੰ ਕਾਗਜ਼ 'ਤੇ ਉਤਾਰਨਾ।
1: ਦੇਖੋ ਚਿੱਠੀ

0: ਨੂੰ ਜਦੋਂ ਤੁਸੀਂ ਲਿਖਦੇ ਹੋ ਨਾ ਉਹ ਤੇ ਪੂਰਾ ਆਰਟ ਕਰਦੇ ਹੋ,
1: ਬਿਲਕੁਲ ਜੀ
0: ਹੈ ਜੀ, ਵੀ ਸੋਹਣੀ ਲਿਖਾਈ ਵੀ ਹੋਵੇ,
1: ਸਹੀ ਗੱਲ
0: ਹੈ, ਕਿਤੇ ਨਾ ਕਿਤੇ ਮਾੜਾ ਮੋਟਾ ਜੇ ਕਿਤੇ ਤੁਸੀਂ ਕੋਈ ਉਹਦੀ ਫੋਟੋ ਪਾ ਦਿਓ,
1: ਹਾਂਜੀ
0: ਹੈ ਜੀ, ਉਹ ਤੁਸੀਂ ਉਹਦੇ ਉੱਤੇ ਕੋਈ ਨਾ ਕੋਈ ਇੱਦਾਂ ਦੀਆਂ ਲਿਖਾਰੀਆਂ ਜਿਹੀਆਂ ਕਰ ਦਿਓ,
1: ਬਿਲਕੁਲ ਜੀ,
0: ਜਿਹਦੇ ਦੇ ਨਾਲ ਨਾ ਤੁਹਾਨੂੰ ਇਹ ਚਿੱਠੀ ਦਾ ਜਿਹੜਾ ਰੰਗ ਰੂਪ ਹੀ ਬਦਲ ਜਾਂਦਾ।
1: ਸਹੀ ਗੱਲ ਹੈ ਜੀ।
0: ਵੈਸੇ ਤਾਂ ਸਾਡੇ ਕੋਲ ਸਰੋਤੇ ਜਦੋਂ ਚਿੱਠੀਆਂ ਭੇਜਦੇ ਨੇ,
1: ਹਾਂਜੀ,
0: ਉਹ ਵੀ ਆਪਣੇ ਬਹੁਤ ਅਲੱਗ ਅਲੱਗ ਤਰ੍ਹਾਂ ਦੇ, ਉਹਨਾਂ ਦੀ ਜਿਹੜੀਆਂ ਚਿੱਠੀਆਂ ਹੁੰਦੀਆਂ ਨਾ ਉਹ ਦੇਖ ਕੇ ਕਿਸੇ ਵੇਲੇ ਐਂ ਲੱਗਦਾ ਕਿ ਕਿੰਨਾ ਮੋਹ ਕਰਦੇ ਨੇ।
1: ਬਿਲਕੁਲ ਜੀ,
0: ਹਾਂਜੀ, ਤੋਂ ਇਹ ਚਿੱਠੀਆਂ ਦੇ ਨਾਲ ਹੀ ਸਾਨੂੰ ਪਤਾ ਲੱਗਦਾ,
1: ਹਾਂਜੀ,
0: ਵਟਸਐਪ ਦੇ ਨਾਲ ਪਤਾ ਨਹੀਂ ਲੱਗਦਾ।
1: ਨਹੀਂ ਨਹੀਂ ਇਹ ਤਾਂ ਹੈ ਜੀ।
0: ਇਸ ਕਰਕੇ ਇਹ ਜਿਹੜੇ ਚਿੱਠੀਆਂ ਦਾ ਰੁਝਾਨ ਹੈ
1: ਜੀ,
0: ਇਹ ਘਟਦਾ ਤੇ ਜਾ ਰਿਹਾ,
1: ਹਾਂਜੀ,
0: ਪਰ ਚਲੋ ਇਹ ਹੁਣ ਤਕਨੀਕੀ ਯੁੱਗ ਵੀ ਹੈ, ਪਰ ਹਲੇ ਵੀ ਚਿੱਠੀਆਂ ਸਾਡੇ ਪਿੰਡਾਂ ਦੇ ਵਿੱਚ ਨਾ,
1: ਹਾਂਜੀ,
0: ਇਹ ਚਿੱਠੀਆਂ ਦਾ ਰਿਵਾਜ਼ ਹੈਗਾ,
1: ਹੈ ਜੀ,
0: ਹੈ ਜੀ, ਚਿੱਠੀਆਂ ਆਉਂਦੀਆਂ ਤੇ ਸਾਡੇ ਪੂਰੇ ਦੇਸ਼ ਦੇ ਵਿੱਚ ਇਹ ਜਿਹੜਾ ਸਾਡਾ ਪੋਸਟਲ ਡਿਪਾਰਟਮੈਂਟ ਆ
1: ਜੀ,
0: ਬੜਾ ਅਹਿਮ ਰੋਲ ਅਦਾ ਕਰਦਾ,
1: ਬਿਲਕੁਲ ਜੀ, ਬਿਲਕੁਲ
0: ਹੈ ਜੀ, ਥਾਂ ਥਾਂ ਜਾ ਕੇ ਚਿੱਠੀਆਂ ਦਿੰਦਾ ਹੈ,
1: ਹਾਂਜੀ,
0: ਤੇ ਸਾਨੂੰ ਫਿਰ ਉਹ ਭਾਵ ਜਿਹੜੇ ਆ,
1: ਹਾਂਜੀ,
0: ਉਹ ਚਿੱਠੀਆਂ ਰਾਹੀਂ ਪਤਾ ਚੱਲਦੇ,
1: ਬਿਲਕੁਲ ਜੀ,
0: ਹੈ ਜੀ, ਤੋ ਇਹ ਤੇ ਗੱਲਾਂ ਬਾਤਾਂ ਅਸੀਂ ਕਰਦੇ ਰਹਾਂਗੇ,
1: ਹਾਂਜੀ,
0: ਕਿਉਂਕਿ ਅੱਜ ਸਭ ਦੀ ਪਸੰਦ ਵੀ ਹੋਣੀ ਹੈ,
1: ਠੀਕ ਹੈ ਜੀ,
0: ਤੇ ਸਭ ਦੀ ਪਸੰਦ ਵਿੱਚ ਵੀ ਫਿਰ ਚਿੱਠੀਆਂ ਆਪਾਂ
1: ਜੀ ਜੀ
0: ਪੜ੍ਹ ਕੇ ਸਾਡੇ ਸਰੋਤਿਆਂ ਦੀਆਂ ਉਹਨਾਂ ਬਾਰੇ ਆਪਾਂ ਦੱਸਾਂਗੇ, ਸਾਨੂੰ ਦੇਖੋ ਚਿੱਠੀਆਂ ਦੇ ਰਾਹੀਂ ਕਿੰਨਾ ਪਿਆਰ ਮੁਹੱਬਤ ਮਿਲਿਆ,
1: ਬਿਲਕੁਲ ਜੀ, ਬਿਲਕੁਲ ਜੀ।
0: ਤੇ ਅੱਜ ਅਸੀਂ ਬਲ ਸਾਹਿਬ ਐਂ ਕਰਦੇ ਹਾਂ,
1: ਹਾਂਜੀ,
0: ਤੁਹਾਨੂੰ ਖੇਤੀਬਾੜੀ ਵਿਭਾਗ ਪੰਜਾਬ ਜ਼ਿਲ੍ਹਾ ਜਲੰਧਰ ਵੱਲੋਂ,
1: ਅੱਛਾ ਜੀ,
0: ਆਯੋਜਿਤ ਇੱਕ ਕਿਸਾਨ ਕੈਂਪ ਤੇ ਆਧਾਰਿਤ ਰਿਪੋਰਟ ਸੁਣਾਉਂਦੇ ਹਾਂ,
1: ਠੀਕ ਹੈ ਜੀ,
0: ਸੁਣੀਏ ਜੀ,
1: ਸੁਣਾ ਦਿਓ ਜੀ,
0: ਆਓ ਸੁਣੀਏ।
2: ਆਮ ਤੌਰ 'ਤੇ ਦੇਖਿਆ ਜਾਵੇ ਤਾਂ ਖਾਣ ਪੀਣ ਨੂੰ ਲੈ ਕੇ ਅਸੀਂ ਬਹੁਤ ਵਾਰੀ ਸਜਗ ਹੁੰਦੇ ਹਾਂ ਪਰ ਲਾਪਰਵਾਹੀ ਹੁੰਦੇ ਹਾਂ, ਔਰ ਇਸ ਵਾਸਤੇ ਫੂਡ ਡਿਪਾਰਟਮੈਂਟ ਹੈ ਔਰ ਸਾਡੇ ਨਾਲ ਮੌਜੂਦ ਨੇ ਰਜਿੰਦਰ ਸਿੰਘ ਜੀ ਜੋ ਕਿ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਨੇ ਜਲੰਧਰ ਤੋਂ ਆਏ ਨੇ। ਔਰ ਦੇਖੋ ਗੱਲ ਇਸ ਤਰ੍ਹਾਂ ਕਿ ਆਪਾਂ ਇਹ ਨਹੀਂ ਕਹਿੰਦੇ ਕਿ ਤਿਉਹਾਰ ਨਾ ਮਨਾਈਏ, ਤਿਉਹਾਰਾਂ ਤੋਂ ਇਲਾਵਾ ਜਿਵੇਂ ਖਾਣ ਪੀਣ ਦੀ ਗੱਲ ਕਰੀਏ ਤਾਂ ਦੇਖੋ ਗੱਲ ਇਸ ਤਰ੍ਹਾਂ ਕਿ ਖਾਣ ਪੀਣ ਦਾ ਹਮੇਸ਼ਾ ਹੀ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਅਸੀਂ ਬਿਮਾਰੀਆਂ ਤੋਂ ਰਹਿਤ ਰਹਿ ਸਕੀਏ। ਅਤੇ ਰਜਿੰਦਰ ਜੀ ਆਪ ਜੀ ਦਾ ਸਵਾਗਤ ਕਰਦੇ ਹਾਂ।
3: ਥੈਂਕ ਯੂ ਮੈਮ, ਥੈਂਕ ਯੂ ਜੀ।
2: ਤੁਸੀਂ ਅਸਿਸਟੈਂਟ ਫੂਡ ਕਮਿਸ਼ਨਰ ਹੋ ਔਰ ਫੂਡ ਸੇਫਟੀ ਨਾਲ ਹੀ ਬਹੁਤ ਸਾਰੀਆਂ ਚੀਜ਼ਾਂ ਦਾ ਤਾਲੁਕ ਹੈ, ਅਤੇ ਅਸਲ ਵਿੱਚ ਤੁਹਾਡਾ ਮੁੱਖ ਕੰਮ ਕੀ ਹੈ?
3: ਦੇਖੋ ਸਾਡਾ ਜਿਹੜਾ ਮੁੱਖ ਕੰਮ ਹੈ ਉਹ ਇਹ ਹੈ ਕਿ ਅਸੀਂ ਜਿਹੜਾ ਹੈ ਲੋਕਾਂ ਦੇ ਵਿੱਚ ਜਿਹੜਾ ਫੂਡ ਸੇਫਟੀ ਨੂੰ ਲੈ ਕੇ ਹੈ, ਜਿਹੜਾ ਗਾਹਕ ਹੈ ਉਸਨੂੰ ਜਾਗਰੂਕ ਵੀ ਕਰਨਾ ਹੈ, ਔਰ ਜਿਹੜੇ ਦੁਕਾਨਦਾਰ ਹੈ ਉਹਨਾਂ ਨੂੰ ਅਸੀਂ ਸਮੇਂ ਸਮੇਂ 'ਤੇ ਜੋ ਜੋ ਵੀ ਉਹਨਾਂ ਨੂੰ ਹਦਾਇਤਾਂ ਫੂਡ ਸੇਫਟੀ ਐਕਟ ਦੇ ਵਿੱਚ ਲਗਾਈਆਂ ਜਾਂਦੀਆਂ ਹਨ, ਲਾਗੂ ਕੀਤੀਆਂ ਜਾਂਦੀਆਂ, ਉਹਨਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਵਾਉਣਾ ਹੈ, ਜਿਸ ਦੇ ਲਈ ਸਾਡੇ ਕੋਲ ਫੂਡ ਸੇਫਟੀ ਆਫਿਸਰਸ ਨੇ ਔਰ ਉਹ ਆਪਣੇ ਆਪਣੇ ਫੀਲਡ ਦੇ ਵਿੱਚ ਜਾ ਕੇ ਜਿਹੜਾ ਹੈ ਇਸ ਚੀਜ਼ ਫੂਡ ਸੇਫਟੀ ਐਕਟ ਨੂੰ ਲਾਗੂ ਕਰਵਾਉਂਦੇ ਹਨ।
2: ਆਮ ਤੌਰ 'ਤੇ ਅਸੀਂ ਇਹ ਦੇਖਦੇ ਹਾਂ ਕਿ ਦੁਕਾਨਦਾਰ ਚਾਹੇ ਕੋਈ ਵੀ ਕਰਿਆਨੇ ਵਾਲਾ ਹੈ, ਕੋਈ ਵੀ ਦੁਕਾਨਦਾਰ ਹੈ, ਜਿਸ ਤਰ੍ਹਾਂ ਵੀ ਮਸਾਲੇ ਯੂਜ਼ ਕਰਦੇ ਆ, ਖਰੀਦ ਲੈਂਦੇ ਹੀ ਲੈ ਲੈਂਦੇ ਆ, ਪਰ ਬਾਅਦ 'ਚੋਂ ਸਾਨੂੰ ਪਤਾ ਲੱਗਦਾ ਕਿ ਇਸ ਵਿੱਚ ਕੀ ਮਿਲਾਵਟ ਸੀ ਜਾਂ ਕੀ ਸੀਗਾ, ਇਹਦੇ ਬਾਰੇ ਕੋਈ ਉਹਨਾਂ ਨੂੰ ਲਾਇਸੈਂਸ ਲੈਣਾ ਪੈਂਦਾ ਹੈ?
3: ਸਭ ਤੋਂ ਪਹਿਲਾਂ ਤਾਂ ਜਿਸ ਵੀ ਦੁਕਾਨਦਾਰ ਨੇ ਫੂਡ ਦੇ ਨਾਲ ਰਿਲੇਟਡ ਕੋਈ ਵੀ ਕੰਮ ਕਰਨਾ ਹੈ ਉਸਨੂੰ ਜਿਹੜਾ ਹੈ ਫੂਡ ਸੇਫਟੀ ਐਕਟ ਦੇ ਅੰਦਰ ਲਾਈਸੈਂਸ ਔਰ ਰਜਿਸਟ੍ਰੇਸ਼ਨ ਲੈਣਾ ਜਿਹੜਾ ਹੈ ਉਹ ਮੈਂਡੇਟਰੀ ਹੈ। ਔਰ ਉਸ ਤੋਂ ਬਾਅਦ ਜਦੋਂ ਵੀ ਉਹ ਕੋਈ ਮਸਾਲੇ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ, ਮਸਾਲਿਆਂ ਨੂੰ ਉਹ ਪੈਕਿੰਗ ਕੰਡੀਸ਼ਨ ਦੇ ਵਿੱਚ ਹੀ ਉਹ ਸੇਲ ਕਰ ਸਕਦਾ ਹੈ, ਔਰ ਜਦੋਂ ਪੈਕੇਜਿੰਗ ਹੁੰਦੀ ਹੈ ਤਾਂ ਉਹਦੇ ਉੱਪਰ ਉਹਦੀ ਪ੍ਰੋਪਰ ਸਾਨੂੰ ਲੇਬਲਿੰਗ ਦੇਖਣੀ ਚਾਹੀਦੀ ਹੈ ਕਿ ਉਸ ਦੇ ਜਿਹੜੇ ਇਨਗਰੀਡੀਐਂਟਸ ਕੀ ਨੇ, ਐਂਡ ਦੇਅਰ ਆਫਟਰ ਸਾਨੂੰ ਉਹਦੀ ਮੈਨੂਫੈਕਚਰਿੰਗ ਡੇਟ, ਐਕਸਪਾਇਰੀ ਡੇਟ, ਔਰ ਉਹਦੀ ਇਹ ਜ਼ਰੂਰ ਦੇਖੋ ਕਿ ਮੈਨੂਫੈਕਚਰਡ ਬਾਏ ਕਿੱਥੋਂ ਦਾ ਬੰਦਾ ਹੈ। ਔਰ ਜਦੋਂ ਅਸੀਂ ਘਰ ਲੈ ਕੇ ਜਾਂਦੇ ਹਾਂ ਤਾਂ ਬੜੇ ਛੋਟੀ ਛੋਟੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਦੇਖ ਸਕਦੇ ਹਾਂ, ਜਿਵੇਂ ਹਲਦੀ ਹੀ ਲੈ ਲਓ, ਹਲਦੀ ਨੂੰ ਤੁਸੀਂ ਥੋੜ੍ਹੀ ਜਿਹੀ ਹਲਦੀ ਨੂੰ ਜਿਹੜਾ ਹੈ ਪਾਣੀ 'ਚ ਪਾਓ, ਉਹਨੂੰ ਘੋਲੋ, ਜੇ ਬਹੁਤ ਜ਼ਿਆਦਾ ਗਾੜਾ ਪੀਲਾ ਰੰਗ ਹੋ ਜਾਂਦਾ ਹੈ ਤਾਂ ਇਟ ਮੀਨਸ ਕਿ ਦੇਰ ਇਜ਼ ਅਡਲਟਰੇਸ਼ਨ, ਹੈ ਨਾ, ਕਿ ਉਹਦੇ ਵਿੱਚ ਕੋਈ ਨਾ ਕੋਈ ਕਲਰ ਕਿਸੇ ਹੋਰ ਸਬਸਟਾਂਸ ਨੂੰ ਮਿਲਾ ਕੇ ਉਹਨੂੰ ਕਲਰਿੰਗ ਕੀਤੀ ਹੋਈ ਹੈ, ਅਤੇ ਉਹ ਫਿਰ ਸਾਡੇ ਜਿਹੜਾ ਹੈ ਡਿਪਾਰਟਮੈਂਟ ਦੇ ਧਿਆਨ 'ਚ ਲਿਆਓ, ਫਿਰ ਅਸੀਂ ਉੱਥੇ ਅਸੈਂਬਲੀ ਕਰਦੇ ਹਾਂ।
2: ਪਰ ਜਿਵੇਂ ਤੁਸੀਂ ਹਲਦੀ ਦੀ ਗੱਲ ਕੀਤੀ ਹੈ ਤੇ ਸਾਰੇ ਕਹਿਣਗੇ ਲੈ ਉਹ ਤਾਂ ਪਾਣੀ 'ਚ ਪਾਇਆ ਤਾਂ ਪੀਲਾ ਹੋ ਜਾਂਦਾ,
3: ਮੈਂ ਕਿਹਾ ਗਾੜਾ ਪੀਲਾ, ਤੋ ਲਾਈਟ ਜਿਹਾ ਤਾਂ ਹੋਣਾ ਕਿਉਂਕਿ ਹਲਦੀ ਹੈ, ਥੋੜਾ ਗਾੜਾ ਮਤਲਬ ਬਹੁਤ ਜ਼ਿਆਦਾ ਪੀਲਾ ਹੋ ਜਾਏ ਤਾਂ ਇਟ ਮੀਨਸ ਕਿ ਦੇਰ ਇਜ਼ ਅਡਲਟਰੇਸ਼ਨ।
2: ਓਕੇ, ਇਸੇ ਤਰ੍ਹਾਂ ਮਿਰਚ ਮਸਾਲੇ ਜਿਸ ਤਰ੍ਹਾਂ ਕੋਈ ਵੀ ਚੀਜ਼,
3: ਬਿਲਕੁਲ ਬਿਲਕੁਲ ਬਿਲਕੁਲ ਜੀ, ਬਿਲਕੁਲ,
2: ਤੇ ਇਹਦਾ ਮਤਲਬ ਹੈ ਕਿ ਸਾਨੂੰ ਬ੍ਰਾਂਡਡ ਚੀਜ਼ਾਂ ਲੈਣੀਆਂ ਚਾਹੀਦੀਆਂ ਨਾ ਕਿ ਓਪਨ।
3: ਹਾਂ ਬਿਲਕੁਲ ਜੀ ਬਿਲਕੁਲ, ਦੇਖੋ ਕਿਉਂਕਿ ਉਹ ਗਰੰਟੀ ਲੈ ਰਿਹਾ ਉਹ ਬੰਦਾ, ਜੇ ਉਹ ਚੀਜ਼ ਨੂੰ ਵੇਚ ਰਿਹਾ ਆ, ਉਹ ਆਪਣੀ ਏ ਟੂ ਜੈਡ ਚੀਜ਼ਾਂ ਨੂੰ, ਜੇ ਉਹਦੀ ਬੈਚ ਨੰਬਰ ਵੀ ਦੇ ਰਿਹਾ, ਉਹਦੀ ਮੈਨੂਫੈਕਚਰਿੰਗ ਡੇਟ ਵੀ ਦੇ ਰਿਹਾ, ਉਹਦੀ ਐਕਸਪਾਇਰੀ ਵੀ ਦੇ ਰਿਹਾ, ਆਪਣਾ ਐਡਰੈਸ ਵੀ ਲਿਖ ਰਿਹਾ ਕਿ ਮੈਂ ਮੈਨੂਫੈਕਚਰ ਕੀਤਾ, ਤੋ ਉਸ ਤੋਂ ਬਾਅਦ ਉਹ ਦੁਕਾਨਦਾਰ ਨੂੰ ਬਿੱਲ ਵੀ ਦੇ ਰਿਹਾ, ਇਟ ਮੀਨਸ ਕਿ ਦੇਰ ਆਰ ਲੋਟ ਆਫ ਥਿੰਗਸ ਕਿ ਜਿੱਥੇ ਉਹ ਅਸ਼ੋਰਟੀ ਦੇ ਰਿਹਾ ਕਿ ਵੀ ਮੈਂ, ਕਿਉਂਕਿ ਅਗਰ ਕੋਈ ਚੀਜ਼ ਗਲਤ ਕਰੇਗਾ ਤਾਂ ਉਹਨੂੰ ਪਤਾ ਕਿ ਮੈਂ ਪਕੜਿਆ ਵੀ ਜਾਵਾਂਗਾ, ਕਿਉਂਕਿ ਉਹਨੇ ਹਰ ਇੱਕ ਚੀਜ਼ ਨੂੰ ਕੀਤਾ ਹੋਇਆ, ਉਹਦੀ ਇਸ ਚੀਜ਼ ਕਰਕੇ ਅਸੀਂ ਉੱਤੇ ਥੋੜ੍ਹਾ ਜਿਹਾ ਯਕੀਨ ਕਰ ਸਕਦੇ ਹਾਂ ਕਿ ਵੀ ਉਹਦਾ ਜਿਹੜਾ ਪ੍ਰੋਡਕਟ ਹੈ ਉਹ ਠੀਕ ਹੈ।
2: ਪਰ ਆਪਾਂ ਆਮ ਤੌਰ 'ਤੇ ਦੇਖਦੇ ਹਾਂ ਜੇਕਰ ਬ੍ਰਾਂਡਿਡ ਚੀਜ਼ਾਂ ਲੈਂਦੇ ਹਾਂ ਤਾਂ ਉਹਦੀ

0: ਆ ਉਹ ਤਾਂ ਜਦੋਂ ਕੰਪਨੀ ਵਾਲਾ ਹੀ ਸਾਨੂੰ ਆ ਕੇ ਕਈ ਵਾਰੀ ਦੱਸਦਾ ਹੈ ਅਤੇ ਉਹ ਜਦੋਂ ਪ੍ਰੋਪਰ ਸਾਨੂੰ ਕਿਉਂਕਿ ਬੜੀ ਮਾਨਿਊਟ ਜਿਹੇ ਫਰਕ ਹੁੰਦੇ ਨੇ ਅਤੇ ਉਹ ਜਦੋਂ ਸਾਨੂੰ ਆ ਕੇ ਦੱਸਦਾ ਤਾਂ ਅਸੀਂ ਉਹਨਾਂ ਦੇ ਨਾਲ ਕੰਪਨੀ ਵਾਲਿਆਂ ਦੇ ਨਾਲ ਜਾ ਕੇ ਰੇਡ ਵੀ ਕਰਦੇ ਹਾਂ ਉਹਨਾਂ ਦੇ ਸਟੋਕਸ ਨੂੰ ਸੀਜ਼ ਕਰਕੇ ਸੈਂਪਲਿੰਗ ਕਰਕੇ ਅਤੇ ਜੋ ਵੀ ਉਹਨਾਂ ਦੇ ਐਜ਼ ਪਰ ਫੂਡ ਸੇਫਟੀ ਐਕਟ ਜੋ ਕਾਰਵਾਈ ਹੁੰਦੀ ਉਹ ਵੀ ਹੁੰਦੀ ਹੈ ਅਤੇ ਉਹਨਾਂ ਦੇ ਨਾਲ ਦੇ ਨਾਲ ਐਜ਼ ਪਰ ਕਾਪੀਰਾਈਟ ਐਕਟ ਵੀ ਅਸੀਂ ਉਹਨਾਂ ਦੀ ਕਾਰਵਾਈ ਕਰਵਾਉਂਦੇ
1: ਹਾਂ। ਆਪਾਂ ਖਾਣ ਪੀਣ ਦੀ ਗੱਲ ਕਰ ਰਹੇ ਹਾਂ ਤਾਂ ਖਾਣ ਪੀਣ ਦੇ ਵਿੱਚ ਕਿਸ ਤਰ੍ਹਾਂ ਦੀਆਂ ਜਿਹੜੀ ਹਦਾਇਤਾਂ ਨੇ ਹੋਣੀਆਂ ਚਾਹੀਦੀਆਂ ਨੇ, ਲੋਕਾਂ ਨੂੰ ਕਿਸ ਤਰ੍ਹਾਂ ਤੁਸੀਂ ਅਵੇਅਰ ਕਰਦੇ ਹੋ, ਸੈਮੀਨਾਰ ਕਰਦੇ ਹੋ ਜਾਂ ਫਿਰ ਤੁਹਾਡੇ ਦੁਕਾਨਾਂ 'ਤੇ ਜਾ ਕੇ ਤੁਸੀਂ ਦੁਕਾਨਦਾਰਾਂ ਨੂੰ ਵੀ ਅਵੇਅਰ ਕਰਦੇ ਹੋ ਕਿ ਕਿਸ ਤਰ੍ਹਾਂ ਦੇ ਰੂਲਸ ਐਂਡ ਰੈਗੂਲੇਸ਼ਨਸ ਨੇ?
0: ਇਸ ਦੇ ਲਈ ਸਾਡਾ ਜਿਹੜਾ ਫੂਡ ਸੇਫਟੀ ਜਿਹੜਾ ਵਿੰਗ ਹੈ ਔਰ ਫੂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਹੈ ਜਿਸ ਨੂੰ ਸਾਡੇ ਮੈਮ ਕਮਲਪ੍ਰੀਤ ਕੌਰ ਬਰਾੜ ਜੀ ਹੈੱਡ ਕਰਦੇ ਨੇ, ਉਹ ਸਾਡੇ ਆਨਰੇਬਲ ਕਮਿਸ਼ਨਰ ਨੇ, ਸੋ ਸਾਨੂੰ ਉਹਨਾਂ ਵੱਲੋਂ ਵੀ ਟਾਈਮ ਟੂ ਟਾਈਮ ਗਾਈਡਲਾਈਨਸ ਆਉਂਦੀਆਂ ਰਹਿੰਦੀਆਂ ਹਨ ਔਰ ਜਿਹੜਾ ਐਜ਼ ਪਰ ਦਾ ਐਕਟ ਜਿਹੜਾ ਸਾਡਾ ਐਕਟ ਕਰਦਾ ਹੈ ਕੰਮ ਉਹ ਅਵੇਅਰਨੈਸ, ਐਜੂਕੇਸ਼ਨ, ਟ੍ਰੇਨਿੰਗ ਐਂਡ ਦੈਨ ਸੈਂਪਲਿੰਗ। ਸੋ ਇਹਦਾ ਇਹ ਜਿਹੜੇ ਚਾਰ ਪੰਜ ਪਹਿਲੂਆਂ 'ਤੇ ਸਾਡਾ ਕੰਮ ਕਰਦਾ ਹੈ। ਜਿਵੇਂ ਸਭ ਤੋਂ ਪਹਿਲਾਂ ਅਵੇਅਰਨੈਸ ਲਈਏ ਤਾਂ ਉਹਦੇ ਵਿੱਚ ਸਾਡੇ ਕੋਲ ਫੂਡ ਸੇਫਟੀ ਟ੍ਰੇਨਿੰਗ ਐਂਡ ਸਰਟੀਫਿਕੇਸ਼ਨ ਪ੍ਰੋਗਰਾਮ ਹੈ, ਫੋਸਟੈਕ ਕਹਿ ਦਿੰਦੇ ਅਸੀਂ, ਉਹਦੇ ਵਿੱਚ ਅਸੀਂ ਦੁਕਾਨਦਾਰਾਂ ਨੂੰ ਅਵੇਅਰ ਕਰਦੇ ਹਾਂ। ਉਹਦੇ ਵਿੱਚ ਬੇਸਿਕ ਟ੍ਰੇਨਿੰਗਸ ਹੈ ਅਲੱਗ ਅਲੱਗ 'ਚ, ਕੈਟਰਿੰਗ ਸਰਵਿਸਿਜ਼ ਉਹਨਾਂ ਨੂੰ ਅਲੱਗ ਟ੍ਰੇਨਿੰਗ ਦਿੰਦੇ ਹਾਂ, ਹੋਟਲ ਰੈਸਟੋਰੈਂਟ ਵਾਲਿਆਂ ਨੂੰ ਅਲੱਗ ਟ੍ਰੇਨਿੰਗ ਦਿੰਦੇ ਹਾਂ, ਰਿਟੇਲਰਸ ਵਾਲਿਆਂ ਨੇ ਕਿਹੜੇ ਧਿਆਨ ਰੱਖਣੇ ਆ, ਜਿਹੜੇ ਚੀਜ਼ਾਂ ਵੇਚਣ ਵਾਲੇ ਆ ਉਹਨਾਂ ਦੀ ਟ੍ਰੇਨਿੰਗ ਆ। ਇਸ ਤੋਂ ਬਾਅਦ ਫਿਰ ਸਾਡੇ ਅਵੇਅਰਨੈਸ ਕੈਂਪਸ ਲੱਗਦੇ ਨੇ ਜਿਹਦੇ ਵਿੱਚ ਸਾਡੇ ਫੂਡ ਸੇਫਟੀ ਆਫਿਸਰ ਜਾਂ ਮੈਂ ਆਪ ਜਾ ਕੇ ਵੀ ਲੋਕਾਂ ਨੂੰ ਫੂਡ ਸੇਫਟੀ ਐਕਟ ਦੀਆਂ ਧਰਾਵਾਂ ਤੋਂ ਜਾਗਰੂਕ ਕਰਾਉਂਦੇ ਹਾਂ ਔਰ ਬੇਸਿਕਸ ਜਿਹੜੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਧਿਆਨ 'ਚ ਰੱਖਣੀਆਂ ਉਹਦੇ ਤੋਂ ਕਰਾਉਂਦੇ ਹਾਂ। ਫਿਰ ਜਦੋਂ ਸਾਡੇ ਕੋਈ ਕੰਪਲੇਂਟਸ ਆ ਜਾਂਦੀਆਂ ਜਿਵੇਂ ਕਿ ਉਹਦੇ 'ਤੇ ਵੀ ਅਸੀਂ ਇਮੀਜੀਏਟ ਐਕਟ ਕਰਦੇ ਹਾਂ, ਠੀਕ ਹੈ, ਅੱਜ ਵੀ ਸਾਡੀ ਟੀਮ ਕਰ ਰਹੀ ਹੈ ਐਕਟ, ਕੋਈ ਕੰਪਲੇਂਟ ਆਈ ਸੀ ਸਾਨੂੰ ਉਹਦੇ 'ਤੇ, ਰੂਟੀਨ ਸੈਂਪਲਿੰਗ ਵੀ ਚੱਲਦੀ ਰਹਿੰਦੀ ਹੈ। ਇਸ ਤੋਂ ਬਾਅਦ ਅਸੀਂ ਸਰਵੇ ਸੈਂਪਲਸ ਵੀ ਲੈਂਦੇ ਹਾਂ, ਅਸੀਂ ਮਤਲਬ ਸਰਵੇ ਕਰਦੇ ਹਾਂ, ਉਹਦੇ 'ਚ ਅਸੀਂ ਵੀ ਲੈਂਦੇ ਹਾਂ, FSSAI ਤੋਂ ਵੀ ਕਈ ਵਾਰੀ ਆਉਂਦੇ ਨੇ ਪਰਸਨਸ, ਉਹ ਫਿਰ ਸਰਵੇ ਕਰਕੇ ਇੱਕ ਡਾਟਾ ਕੱਢਦੇ ਆ ਕਿ ਕਿਹੜਾ ਪ੍ਰੋਡਕਟ ਜਿਹੜਾ ਵੋਲੇਟਾਈਲ ਚੱਲ ਰਿਹਾ ਇਸ ਵੇਲੇ ਮਾਰਕੀਟ 'ਚ, ਫਿਰ ਉਹਦੀ ਜਿਹੜੀ ਸੈਂਪਲਿੰਗ ਉਹ ਇੰਟੈਂਸ ਕਰਦੇ ਹਾਂ।
1: ਕਈ ਵਾਰੀ ਕੋਈ ਕਸਟਮਰ ਵੀ ਤੁਹਾਡੇ ਕੋਲ ਆਉਂਦਾ ਹੈ ਕਿ ਹਾਂ ਵੀ ਜਿਹੜਾ ਫੂਡ ਠੀਕ ਨਹੀਂ, ਇਹਨੂੰ ਖਾ ਕੇ ਬਿਮਾਰ ਹੋ ਗਿਆ?
0: ਮੈਨੀ ਟਾਈਮਸ ਇਹੋ ਜਿਹੀਆਂ ਸਾਡੇ ਕੋਲ ਕੰਸਰਨਸ ਆਉਂਦੀਆਂ ਨੇ, ਫਿਰ ਅਸੀਂ ਉੱਥੇ ਇਮੀਜੀਏਟ ਐਕਟ ਕਰਕੇ ਉਹਦੇ ਜੋ ਵੀ ਫਰਦਰ ਐਕਸ਼ਨ ਹੈ, ਸੈਂਪਲਿੰਗ ਤਾਂ ਹੁੰਦੀ ਹੈ, ਉਸਦੇ ਉੱਤੇ ਜੇ ਕੋਈ ਉਹਨੂੰ ਇੰਪਰੂਵਮੈਂਟ ਨੋਟਿਸ ਇਸ਼ੂ ਕਰਨਾ ਹੈ ਜਾਂ ਅਨਹਾਈਜੀਨ ਚਲਾਨ ਇਸ਼ੂ ਕਰਨਾ, ਉਹ ਅਸੀਂ ਐਜ਼ ਪਰ ਐਕਟ ਮੌਕੇ 'ਤੇ ਜਾ ਕੇ ਦੇਖ ਕੇ ਫਿਰ ਉਹਦੇ ਅਕੋਰਡਿੰਗਲੀ ਅਸੀਂ ਐਕਸ਼ਨ ਲੈਂਦੇ ਹਾਂ।
1: ਖਾਸ ਤੌਰ 'ਤੇ ਆਪਾਂ ਦੇਖਦੇ ਹਾਂ ਤਿਉਹਾਰਾਂ ਦੇ ਦਿਨਾਂ ਵਿੱਚ ਪੁਰਾਣੀ ਮਿਠਾਈ ਕੱਢ ਦਿੱਤੀ ਜਾਂਦੀ ਹੈ ਵੀ ਚਲੋ ਇਹ ਤਾਂ ਵਿੱਚ ਹੀ ਲੱਗ ਜਾਏਗੀ, ਤਾਂ ਇਹਦੇ ਬਾਰੇ ਕੋਈ ਮਿਲਾਵਟ ਬਾਰੇ ਕੋਈ?
0: ਦੇਖੋ ਮੈਮ, ਜਿਹੜੀ ਪੁਰਾਣੀ ਮਿਠਾਈ ਹੈ, ਦੇਖੋ ਮਿਠਾਈ ਜਿਹੜੀ ਇਟ ਇਜ਼ ਅ ਪੈਰੀਸ਼ੇਬਲ ਆਈਟਮ, ਇਹ ਤਾਂ 2-3 ਦਿਨ ਬਾਅਦ ਜਿਹੜਾ ਹੈਗਾ ਆ ਉਹ ਉਹਨੇ ਸਮੈਲ ਕਰ ਜਾਣੀ ਹੈ, ਫੋਲ ਸਮੈਲ ਆ ਜਾਣੀ ਹੈ, ਸੋ ਇਹ ਤਾਂ ਇੱਕ ਧਾਰਨਾ ਹੈ ਆਪਣੀ, ਪੁਰਾਣੀ ਮਿਠਾਈ ਨਹੀਂ ਹੁੰਦੀ। ਹਾਂ, ਇਹਦੇ ਵਿੱਚ ਇਹ ਹੋ ਜਾਂਦਾ ਹੈ ਕਿ ਜਿਹੜੀ ਮਿਠਾਈ ਦੀ ਤਦਾਦ ਜੋ ਕੰਜ਼ਪਸ਼ਨ ਵੱਧਦੀ ਹੈ, ਕਿਉਂਕਿ ਜਦੋਂ ਵੀ ਮਾਰਕੀਟ ਦੇ ਵਿੱਚ ਡਿਮਾਂਡ ਵਧੇਗੀ, ਸਪਲਾਈ ਚੇਨ ਘਟੇਗੀ, ਤਾਂ ਉਹਦੇ ਵਿੱਚ ਕੁਛ ਨਾ ਕੁਛ
1: ਹੋਏਗਾ,
0: ਫਿਸ਼ੀ ਹੋਏਗਾ, ਉਸ ਚੀਜ਼ ਦਾ ਖਦਸ਼ਾ ਬਹੁਤ ਜ਼ਿਆਦਾ ਵੱਧ ਜਾਂਦਾ, ਜਿਸ ਕਰਕੇ ਸਾਡੀ ਜਿਹੜੀ ਟੀਮਸ ਨੂੰ, ਕਿਉਂਕਿ ਅਸੀਂ ਕਾਰਵਾਈ ਜਿਹੜੀ ਸਾਡੀ ਟੀਮਸ ਵੱਲੋਂ ਪੂਰੇ ਈਅਰ ਹੀ ਚੱਲਦੀ ਰਹਿੰਦੀ ਹੈ, ਪਰ ਇਸ ਟਾਈਮ ਦੇ ਉੱਤੇ ਆ ਕੇ ਸਾਡੀ ਟੀਮਸ ਨੂੰ ਥੋੜ੍ਹਾ ਜ਼ਿਆਦਾ ਅਲਰਟ ਹੋਣਾ ਪੈਂਦਾ, ਉਸ ਅਲਰਟਨੈਸ ਦੇ ਕਰਕੇ, ਮਤਲਬ ਕਈ ਵਾਰੀ ਇਹ ਹੁੰਦਾ ਜੀ ਇਹ ਤਿਉਹਾਰਾਂ ਦੇ ਟਾਈਮ 'ਤੇ, ਮੋਸਟਲੀ ਤੁਸੀਂ ਲੋਕਾਂ 'ਚ ਧਾਰਨਾ ਬਣੀ ਹੋਈ ਹੈ ਕਿ ਤਿਉਹਾਰਾਂ ਦੇ ਟਾਈਮ 'ਤੇ ਜੀ ਇਹ ਟੀਮ ਦਿਖਦੀ ਹੈ ਬਾਗਵੀ, ਜਦਕਿ ਸਾਡੀ ਸਾਰਾ ਸਾਲ ਟੀਮ ਲੱਗਦੀ, ਪਰ ਉਹੀ ਗੱਲ ਕਿ ਇਸ ਵੇਲੇ ਡਿਮਾਂਡ ਜਿਹੜੀ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਮਿਠਿਆਈ ਦੀ, ਖਾਸ ਕਰਕੇ ਜਾਂ ਮਿਲਕ ਪ੍ਰੋਡਕਟ ਦੀ, ਕਿਉਂਕਿ ਲੋਕਾਂ ਦੇ ਘਰ ਗੈਸਟ ਵੀ ਆ ਰਹੇ ਆ, ਜਾ ਰਹੇ ਆ, ਰੱਖੜੀ ਆ ਗਈ, ਅੱਗੇ ਹੁਣ ਵਰਤ ਆ ਜਾਣਾ ਆ, ਫਿਰ ਤੁਹਾਡੇ ਨਵਰਾਤਰੇ ਚੱਲ ਪੈਣੇ ਆ, ਹੈ ਨਾ, ਫਿਰ ਉਸ ਤੋਂ ਬਾਅਦ ਦਿਵਾਲੀ ਆ ਜਾਣੀ, ਦੁਸ਼ਹਿਰਾ ਆ ਜਾਣਾ, ਸੋ ਲੋਕਾਂ ਦੇ ਗੈਸਟ ਵੀ ਆਉਂਦੇ, ਉਹਦੇ ਵਿੱਚ ਮਿਲਕ ਪ੍ਰੋਡਕਟ ਦੀ ਕੰਜ਼ਮਪਸ਼ਨ ਵੀ ਵੱਧ ਜਾਂਦੀ ਹੈ, ਮਠਿਆਈ ਦੀ ਵੱਧ ਜਾਂਦੀ ਹੈ, ਔਰ ਹਰ ਪਾਸੇ ਮਤਲਬ ਚੀਜ਼ਾਂ ਵੱਧ ਜਾਂਦੀਆਂ, ਉਹਦੇ ਕਰਕੇ ਵੀ ਸਾਡੀ ਡਿਪਾਰਟਮੈਂਟ ਦੇ ਉੱਤੇ ਬਹੁਤ ਜ਼ਿਆਦਾ ਰਿਸਪੋਂਸੀਬਿਲਿਟੀ ਆ ਜਾਂਦੀ, ਜਿਹਦੇ ਕਰਕੇ ਸਾਨੂੰ ਫਿਰ 24x7 ਆਪਣੀ ਟੀਮਸ ਨੂੰ ਗਰਾਊਂਡ 'ਤੇ ਰੱਖਣਾ ਪੈਂਦਾ ਹੈ। ਇਹ ਜਿਹੜੇ 2 ਮਹੀਨੇ ਹੁੰਦੇ ਇਹ ਸਾਡੇ ਲਈ ਵੀ ਬਹੁਤ ਚੈਲੰਜਿੰਗ ਹੁੰਦੇ ਆ, ਕਿਉਂਕਿ ਬਹੁਤ ਤਰ੍ਹਾਂ ਦੇ ਇਸ਼ੂ ਸਾਡੇ ਕੋਲ ਆਉਂਦੇ ਆ, ਸੋ ਸਾਡੀ ਟੀਮਸ ਕੰਮ ਕਰਦੀਆਂ ਰਹਿੰਦੀਆਂ ਜੀ। ਜੀ,
1: ਔਰ ਟੀਮਸ ਨੂੰ ਗਾਈਡ ਕਰਨ ਵਾਸਤੇ ਕਿੰਨੀ ਲੋਕ ਜਾਂਦੇ ਨੇ ਐਟ ਅ ਟਾਈਮ? ਮਤਲਬ ਇੱਕ ਕੋਈ ਸ਼ੋਪ ਹੈ ਉਹਦੇ ਵਿੱਚ 4 ਲੋਕ ਜਾਂਦੇ ਨੇ, ਦੱਸਣ 5 ਲੋਕ ਜਾਂਦੇ ਨੇ, ਕਿੰਨਾ ਕਿਸ ਤਰ੍ਹਾਂ ਟੀਮ ਵੰਡੀ ਹੋਈ ਹੈ ਔਰ ਕਿਹੜਾ ਕਿਹੜਾ ਏਰੀਆ ਕਿਸ ਤਰ੍ਹਾਂ?
0: ਮੈਂ ਤੁਹਾਨੂੰ ਦੱਸਦਾ ਜੀ, ਜਿਵੇਂ ਸਾਡਾ ਜਿਹੜਾ ਪੂਰਾ ਡਿਸਟ੍ਰਿਕਟ ਹੈ ਜਲੰਧਰ ਦੇ ਵਿੱਚ ਜਿਹੜਾ ਫੂਡ ਸੇਫਟੀ ਦਾ ਜਿਹੜੀ ਇੱਕ ਪੋਸਟ ਹੈ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ, ਜਿਵੇਂ ਮੈਂ ਇੱਥੇ ਹਾਂ ਜੀ ਜਲੰਧਰ ਦੇ ਵਿੱਚ, ਫਿਰ ਮੇਰੇ ਕੋਲ 5 ਫੂਡ ਸੇਫਟੀ ਆਫਿਸਰਸ ਨੇ, ਇਹਨਾਂ 5 ਫੂਡ ਸੇਫਟੀ ਆਫਿਸਰ ਨੂੰ ਆਪਣੇ ਆਪਣੇ ਏਰੀਏ ਡੈਜ਼ੀਗਨੇਟ ਕੀਤੇ ਹੋਏ ਆ। ਉਸ ਤੋਂ ਬਾਅਦ ਸਾਡੇ ਕੋਲ ਇੱਕ ਡਰਾਈਵਰ ਹੁੰਦਾ ਹੈ, 2 ਕਲਾਸ 4 ਹੁੰਦੇ ਆ, ਠੀਕ ਹੈ ਜੀ, ਅਤੇ ਇਸ ਤਰ੍ਹਾਂ ਕਰਕੇ ਸਾਡੀ ਟੀਮ ਗਠਿਤ ਹੁੰਦੀ ਹੈ। ਫਿਰ ਜਿਸ ਏਰੀਏ ਦੀ ਕੰਪਲੇਂਟ ਹੁੰਦੀ ਹੈ ਇਮੀਡੀਏਟ ਉਹ ਆਫਿਸਰ ਜਿਹੜਾ ਹੈ ਉਸੇ ਵੇਲੇ ਜਾਂਦਾ ਹੈ, ਰੂਟੀਨ 'ਚ

0: ਜਾਂਦਾ ਹੀ ਜਾਂਦਾ ਮੈਂ ਇੱਕ ਸਪੈਸੀਫਿਕ ਕੰਪਲੇਂਟਸ ਤੇ ਉਸੇ ਵੇਲੇ ਐਕਟ ਕਰਦਾ ਹੈ ਮੈਨੂੰ ਫੋਨ ਆ ਜਾਂਦਾ ਹੈ ਜਾਂ ਉਹਨਾਂ ਨੂੰ ਆਉਂਦਾ ਜੇ ਉਹਨਾਂ ਨੂੰ ਆਉਂਦਾ ਤਾਂ ਮੇਰੇ ਤੋਂ ਮੈਨੂੰ ਫੋਨ 'ਤੇ ਪਰਮਿਸ਼ਨ ਲੈ ਲੈਂਦੇ ਕਈ ਵਾਰੀ ਕਿਉਂਕਿ ਇਮੀਡੀਏਟ ਜਾਣਾ ਹੁੰਦਾ ਅਤੇ ਫਿਰ ਮੈਂ ਉਹਨਾਂ ਨੂੰ ਅਲਾਓ ਕਰ ਦੇਣਾ ਫਿਰ ਉਸੇ ਵੇਲੇ ਉਹ ਜਾ ਕੇ ਆਪਣੀ ਕਾਰਵਾਈ ਕਰਦੇ ਆ
1: ਸਿਰਫ ਖਾਣ ਦੀ ਗੱਲ ਨਹੀਂ ਸਫਾਈ ਦੀ ਵੀ ਗੱਲ ਹੁੰਦੀ ਹੈ ਅਤੇ ਜਿੱਥੇ ਜ਼ਿਆਦਾ ਗੰਦਗੀ ਹੋਏਗੀ ਉੱਥੇ ਚਾਹੇ ਚੀਜ਼ ਚੰਗੀ ਵੀ ਹੋਏਗੀ ਇਹਦੇ ਬਾਰੇ ਵੀ ਤੁਹਾਡਾ ਫੂਡ ਡਿਪਾਰਟਮੈਂਟ
0: ਅਸੀਂ ਫੋਸਕੋਸ ਪੋਰਟਲ ਹੈ ਸਾਡਾ ਫੂਡ ਸੇਫਟੀ ਕੰਪਲਾਈਂਸ ਸਿਸਟਮ ਉਹਦੇ ਉੱਤੇ ਅਸੀਂ ਔਨਲਾਈਨ ਇੰਸਪੈਕਸ਼ਨਸ ਕਰਦੇ ਹਾਂ ਇੰਸਪੈਕਸ਼ਨਸ ਤੋਂ ਬਾਅਦ ਜੇ ਤਾਂ ਸਾਨੂੰ ਉਹਦੀ ਸਾਫ਼ ਸਫਾਈ ਦੇ ਵਿੱਚ ਲੱਗਦਾ ਹੈ ਕਿ ਇਹਦੇ ਵਿੱਚ ਇੰਪਰੂਵਮੈਂਟ ਕਰ ਸਕਦਾ ਹੈ ਫਿਰ ਅਸੀਂ ਉਹਨੂੰ ਇੰਪਰੂਵਮੈਂਟ ਨੋਟਿਸ ਇਸ਼ੂ ਕਰਦੇ ਹਾਂ ਵਿਦ ਇਨ 14 ਡੇਜ਼ ਉਹਨੇ ਸਾਨੂੰ ਉਹਨਾਂ ਇੰਪਰੂਵਮੈਂਟ ਨੂੰ ਕਰਕੇ ਰਿਪਲਾਈ ਕਰਨਾ ਹੁੰਦਾ ਔਰ ਜਿੱਥੇ ਅਸੀਂ ਦੇਖਦੇ ਹਾਂ

0: ਉਸ ਪੋਰਟਲ ਹੈ ਸਾਡਾ ਫੂਡ ਸੇਫਟੀ ਕੰਪਲਾਈਂਸ ਸਿਸਟਮ, ਉਹਦੇ ਉੱਤੇ ਅਸੀਂ ਆਨਲਾਈਨ ਇੰਸਪੈਕਸ਼ਨਸ ਕਰਦੇ ਹਾਂ। ਇੰਸਪੈਕਸ਼ਨਸ ਤੋਂ ਬਾਅਦ ਜੇ ਤਾਂ ਸਾਨੂੰ ਉਹਦੀ ਸਾਫ਼ ਸਫਾਈ ਦੇ ਵਿੱਚ ਲੱਗਦਾ ਹੈ ਕਿ ਇਹਦੇ ਵਿੱਚ ਇੰਪਰੂਵਮੈਂਟ ਕਰ ਸਕਦਾ, ਫਿਰ ਅਸੀਂ ਉਹਨੂੰ ਇੰਪਰੂਵਮੈਂਟ ਨੋਟਿਸ ਇਸ਼ੂ ਕਰਦੇ ਹਾਂ। ਵਿਦ ਇਨ 14 ਡੇਜ਼ ਉਹਨੇ ਸਾਨੂੰ ਉਹਨਾਂ ਇੰਪਰੂਵਮੈਂਟ ਨੂੰ ਕਰਕੇ ਰਿਪਲਾਈ ਕਰਨਾ ਹੁੰਦਾ। ਔਰ ਜਿੱਥੇ ਅਸੀਂ ਦੇਖਦੇ ਹਾਂ ਕਿ ਇਹ ਬਹੁਤ ਜ਼ਿਆਦਾ ਗੰਦਗੀ ਹੈ ਔਰ ਬਹੁਤ ਜ਼ਿਆਦਾ ਗੰਦਗੀ ਜਗ੍ਹਾ ਦੇ ਉੱਤੇ ਇਹ ਕਰ ਰਿਹਾ ਹੈ ਕੰਮ, ਅਤੇ ਜਿਹੜਾ ਕਿ ਮਤਲਬ ਮਨੁੱਖਤਾ ਦੇ ਨਾਲ ਬਿਲਕੁਲ ਖਿਲਵਾੜ ਹੈ, ਤਾਂ ਫਿਰ ਉਹਦੇ ਉੱਤੇ ਅਸੀਂ ਇਮੀਡੀਏਟਲੀ ਅਨਹਾਈਜਨਿਕ ਚਲਾਨ ਐਜ਼ ਪਰ ਦਾ ਫੂਡ ਸੇਫਟੀ ਐਕਟ ਇਸ਼ੂ ਕਰਦੇ ਹਾਂ। ਔਰ ਉਸਨੂੰ ਮੈਡਮ ADC ਜੀ ਜਿਹੜੇ ਸਾਡੇ ਨੇ, ਮੈਡਮ ਬਰਾੜ ਜੀ, ਉਹਨਾਂ ਦੇ ਕੋਲ ਜਿਹੜਾ ਹੈ ਕੇਸ ਲਾਂਚ ਹੁੰਦਾ ਹੈ, ਔਰ ਉਸ ਤੋਂ ਬਾਅਦ ਜਿਹੜਾ ਹੈ ਫਰਦਰ ਉਹਨਾਂ ਵੱਲੋਂ ਜਿਹੜਾ ਫਾਈਨ ਲਗਾਇਆ ਜਾਂਦਾ ਹੈ, ਔਰ ਨਾਲ ਹੀ ਅਸੀਂ ਉਹਨੂੰ ਇੰਪਰੂਵਮੈਂਟ ਨੋਟਿਸ ਵੀ ਇਸ਼ੂ ਕਰਦੇ ਹਾਂ ਕਿ ਇਹਨਾਂ ਚੀਜ਼ਾਂ ਨੂੰ ਸੁਧਾਰੇਗਾ।
1: ਡਿਪਾਰਟਮੈਂਟ ਦੀ ਹੋਰ ਕਿਹੜੀ ਐਕਟੀਵਿਟੀਜ਼ ਨੇ ਲੇਟੈਸਟ ਜੋ ਐਡਵਾਂਸ ਹੋ ਸਕਦੀਆਂ ਨੇ, ਕੋਈ ਇਹਤਿਆਤ ਵਰਤੀ ਜਾਵੇ ਕਿ ਬਾਅਦ ਚੋਂ ਕੋਈ ਸਮੱਸਿਆ ਹੀ ਨਾ ਹੋਵੇ?
0: ਪ੍ਰੀਵੈਂਟਿਵ ਮੈਜਰਸ ਤੇ ਆਲਵੇਜ਼ ਹੀ ਵਧੀਆ ਹੁੰਦੇ ਆ,
1: ਬਿਲਕੁਲ।
0: ਸੋ ਉਹਦੇ ਲਈ ਤੇ ਡਿਪਾਰਟਮੈਂਟ ਹਮੇਸ਼ਾ ਅਵੇਅਰ ਵੀ ਕਰਦਾ, ਐਜੂਕੇਟ ਵੀ ਕਰਦਾ। ਅਸੀਂ ਤੁਹਾਡੇ ਮਾਧਿਅਮ ਰਾਹੀਂ ਜਿੱਦਾਂ ਅੱਜ ਆਏ ਹਾਂ, ਇੱਥੇ ਵੀ ਅਵੇਅਰ ਕਰ ਰਹੇ ਹਾਂ, ਆਪਣੇ ਨਿਊਜ਼ ਪੇਪਰ 'ਚ ਦਿੰਦੇ ਹਾਂ, ਪ੍ਰਿੰਟ ਮੀਡੀਆ 'ਚ ਦਿੰਦੇ ਹਾਂ, ਇਲੈਕਟ੍ਰੋਨਿਕ ਮੀਡੀਆ 'ਚ ਦਿੰਦੇ ਹਾਂ, ਹੋਰ ਪਲੈਟਫਾਰਮਸ 'ਤੇ ਸਾਡੇ ਜਿਹੜੇ ਹਾਇਰ ਅਥਾਰਟੀਜ਼ ਨੇ ਉਹ ਵੀ ਅਵੇਅਰ ਕਰਦੇ ਰਹਿੰਦੇ ਆ ਸਭ ਸਾਰੀਆਂ ਇਹਨਾਂ ਚੀਜ਼ਾਂ ਨੂੰ ਲੈ ਕੇ। ਸੋ ਪਰ ਕੁਛ ਤੁਹਾਨੂੰ ਪਤਾ, ਕੁਛ ਲੋਕ ਹੁੰਦੇ ਨੇ ਸੋਸਾਇਟੀ ਦੇ ਵਿੱਚ, ਚੰਗੇ ਵੀ ਲੋਕ ਨੇ, ਮਾੜੇ ਵੀ ਲੋਕ ਨੇ, ਪਰ ਜਿਹੜੇ ਬਲੈਕ ਸ਼ੀਪਸ ਹੁੰਦੇ ਆ ਫਿਰ ਉਹਨਾਂ 'ਤੇ ਅਸੀਂ ਕਾਰਵਾਈ ਵੀ ਕਰਦੇ।
1: ਲੇਟੈਸਟ ਦੇਖਿਆ ਜਾਵੇ ਤਾਂ ਦੁੱਧ ਪਨੀਰ ਵਿੱਚ ਬੜੀ ਮਿਲਾਵਟ ਪਾਈ ਜਾਂਦੀ ਹੈ, ਇਹਦੇ ਬਾਰੇ ਕਿਸ ਤਰ੍ਹਾਂ ਪਤਾ ਲੱਗ ਸਕਦਾ ਹੈ?
0: ਕਿ ਸਾਡੀ ਲਾਈਕਿੰਗ ਆਫ ਫੂਡ ਵੀ ਜਿਹੜੀ ਹੈ ਬਹੁਤ ਗਲਤ ਹੋ ਗਈ ਹੈ। ਅਸੀਂ ਫਰਾਈਡ ਫੂਡ ਨੂੰ ਬਹੁਤ ਜ਼ਿਆਦਾ ਅਹਿਮੀਅਤ ਦੇਣ ਲੱਗ ਗਏ ਹਾਂ,
1: ਫਾਸਟ ਫੂਡ
0: ਨੂੰ ਬਹੁਤ ਜ਼ਿਆਦਾ ਅਹਿਮੀਅਤ ਦੇਣ ਲੱਗ ਗਏ ਹਾਂ, ਰਾਦਰ ਆਫ ਨਿਊਟ੍ਰੀਸ਼ੀਅਸ ਫੂਡ। ਸੋ ਮੇਰੀ ਤੁਹਾਡੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਇਹ ਅਪੀਲ ਵੀ ਹੈ ਕਿ ਥੋੜ੍ਹਾ ਜਿਹਾ ਅਸੀਂ, ਠੀਕ ਹੈ ਕਿਤੇ ਮਨ ਕਰਦਾ ਆ ਕੋਈ ਵੰਸ ਇਨ ਅ ਵੀਕ ਜਾਂ ਵੰਸ ਇਨ ਅ ਮੰਥ ਤੁਸੀਂ ਇਹ ਚੀਜ਼ਾਂ ਖਾਓ, ਪਰ ਜਿਹੜੀਆਂ ਆਪਾਂ ਡੇਲੀ ਰੂਟੀਨ ਦੇ ਵਿੱਚ ਆਪਾਂ ਚਾਹ ਦੇ ਨਾਲ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਹਾਂ, ਔਰ ਫਰਾਈਡ ਚੀਜ਼ਾਂ ਜਿਵੇਂ ਅੱਜ ਕੱਲ੍ਹ ਟ੍ਰੈਂਡ ਬਹੁਤ ਹੈ, ਸਪਰਿੰਗ ਰੋਲ ਹੋ ਗਿਆ, ਨੂਡਲਸ ਹੋ ਗਏ, ਮੋਮੋਜ਼, ਇਹ ਵੋ, ਇਹਨਾਂ ਚੀਜ਼ਾਂ ਤੋਂ ਬੱਚਿਆਂ ਨੂੰ ਦੂਰ ਕਰੋ ਔਰ ਫਲ ਫਰੂਟਸ ਵੱਲ ਬੱਚਿਆਂ ਨੂੰ ਲੈ ਕੇ ਆਓ, ਕਿਉਂਕਿ ਇਹ ਚੀਜ਼ਾਂ ਦੇ ਨਾਲ ਜਿਹੜਾ ਹੈਗਾ ਹੈ ਬਹੁਤ ਜ਼ਿਆਦਾ ਸੀਰੀਅਸ ਤੁਹਾਨੂੰ ਪਤਾ ਕੰਸਰਨਸ ਹੋ ਜਾਂਦੇ ਨੇ ਹੈਲਥ 'ਤੇ। ਛੋਟੇ ਛੋਟੇ ਬੱਚਿਆਂ ਨੂੰ ਅੱਜ ਕੱਲ੍ਹ ਦੇਖੋ ਤੁਸੀਂ, ਹਾਰਟ ਦੀ ਪ੍ਰੋਬਲਮਸ ਹੋ ਰਹੀ ਹੈ। ਸੋ ਦਿਸ ਇਜ਼ ਬਸ ਜਸਟ ਬਿਕੋਜ਼ ਆਫ ਦਾ ਲਾਈਕਿੰਗ ਆਫ ਫੂਡ, ਅਸੀਂ ਬੱਚਿਆਂ ਨੂੰ ਥੋੜ੍ਹਾ ਨਿਊਟ੍ਰੀਸ਼ੀਅਸ ਫੂਡ ਵੱਲ ਲੈ ਕੇ ਜਾਈਏ। ਔਰ ਦੂਸਰਾ ਤੁਹਾਡਾ ਕੰਸਰਨ ਸੀਗਾ ਕਿ ਰਿਗਾਰਡਿੰਗ
1: ਦੁੱਧ ਔਰ ਉਸ ਵਿੱਚ
0: ਦੁੱਧ ਪਨੀਰ ਵਗੈਰਾ
1: ਦੀ,
0: ਸੋ ਸਾਡੀ, ਮੈਂ ਤੁਹਾਨੂੰ ਦੱਸ ਰਿਹਾ ਜੀ, ਸਾਡੇ ਜੋ ਵੀ ਸਰਵੇ ਦੇ ਵਿੱਚ ਇਹੀ ਨਿਕਲ ਕੇ ਆਇਆ ਕਿ ਜਿਹੜਾ ਮਿਲਕ ਮਿਲਿੰਗ ਪ੍ਰੋਡਕਟ ਜਿਹੜਾ ਇਸ ਵੇਲੇ ਬਹੁਤ ਵੋਲੇਟਾਈਲ ਸਬਜੈਕਟ ਹੈ। ਸੋ ਸਾਡੀ ਜਿਹੜਾ ਜੇ ਅਸੀਂ ਸੈਂਪਲ ਜੇ ਜਿੰਨੇ ਵੀ ਲੈਂਦੇ ਹਾਂ, ਉਹ 'ਚੋਂ 25-30% ਸਿਰਫ ਸਾਡੇ ਮਿਲਕ ਮਿਲ ਪ੍ਰੋਡਕਟ ਸੈਂਪਲ ਹੁੰਦੇ ਆ। ਉਹ ਇਸੇ ਕਰਕੇ ਲੈ ਰਹੇ ਹਾਂ ਕਿ ਵੱਧ ਤੋਂ ਵੱਧ ਹੁਣ ਅਸੀਂ ਪਿੱਛੇ ਜਿਹੜਾ ਹੈ ਬਹੁਤ ਸਾਰਾ ਪਨੀਰ ਡਿਸਟਰੋਏ ਵੀ ਕਰਾਇਆ ਹੈ, ਔਰ ਪਨੀਰ ਐਨਾਲੋਗ 'ਤੇ ਪੰਜਾਬ ਗਵਰਨਮੈਂਟ ਨੇ ਬੈਨ ਵੀ ਲਗਾਇਆ ਹੈ, ਔਰ ਬਹੁਤ ਸਾਰੀਆਂ ਸਟੇਟਸ ਨੇ ਵੀ ਇਸ 'ਤੇ ਬੈਨ ਲਗਾਇਆ ਹੈ। ਸੋ ਡਿਪਾਰਟਮੈਂਟ ਇਜ਼ ਡੂਇੰਗ ਏ ਵਰਕ, ਬਟ ਇਹੀ ਹੈ ਕਿ ਆਪਾਂ ਲੋਕਾਂ ਨੂੰ ਹੁਣ ਜਿਵੇਂ ਪਨੀਰ ਆਪਾਂ ਖਰੀਦਦੇ ਹਾਂ, ਪਨੀਰ ਦੀ ਬੜੀ ਸਿੰਪਲ ਜੀ ਹੈਗੀ, ਉਹਨੂੰ ਉਹਦੇ ਕੋਲ ਥੋੜ੍ਹਾ ਜਿਹਾ ਲਓ ਪਨੀਰ, ਉਹਨੂੰ ਆਪਣੇ ਹਥੇਲੀ 'ਤੇ ਮਸਲੋ, ਜੇ ਉਹ ਮਸਲ ਜਾਂਦਾ ਆ ਈਜ਼ੀਲੀ, ਇਟ ਮੀਨਸ ਇਟ ਇਜ਼ ਅ ਗੁੱਡ ਪਨੀਰ, ਯੂ ਕੈਨ ਟੇਕ ਇਟ। ਪਰ ਜਦੋਂ ਤੁਹਾਡੇ ਤੁਸੀਂ ਪਨੀਰ ਨੂੰ ਮਸਲਦੇ ਹੋ ਤਾਂ ਉਹ ਤਾਂ ਫਿਰ ਤੁਸੀਂ ਤੁਹਾਡੇ ਉਸੇ ਵੇਲੇ ਮਨ ਦੇ ਵਿੱਚ ਹੁੰਦਾ ਕਿ ਦੇਰ ਇਜ਼ ਸਮਥਿੰਗ ਫਿਸ਼ੀ, ਉਹਨੂੰ ਛੱਡ ਦਿਉ, ਕਿਉਂਕਿ ਫਿਰ ਡਿਪਾਰਟਮੈਂਟ ਨੂੰ ਦੱਸੋ ਕਿ ਅਸੀਂ ਇੱਥੇ ਗਏ ਸੀ ਜੀ, ਇਹ ਸਾਨੂੰ ਆਹ ਚੀਜ਼ 'ਤੇ ਲੱਗ ਰਿਹਾ, ਤੁਸੀਂ ਉਹਦਾ ਸੈਂਪਲ ਲਓ। ਚਲੋ ਹੋ ਸਕਦਾ ਕਿ ਉਹਦੀ ਫੈਟ ਘੱਟ ਹੋਵੇ, ਕੁਛ ਵੀ, ਪਰ ਆਪਾਂ ਉਹਦੀ ਸੈਂਪਲਿੰਗ ਕਰਾਂਗੇ, ਉਹਦਾ ਜਿਹੜਾ ਜੋ ਵੀ ਨਿਕਲੇਗਾ ਉਹ ਫਿਰ ਉਹਦੇ ਅਕੋਰਡਿੰਗਲੀ ਅਸੀਂ ਕਾਰਵਾਈ ਕਰਾਂਗੇ। ਇਸੇ ਤਰ੍ਹਾਂ ਹੀ ਦੁੱਧ ਹੈ, ਠੀਕ ਹੈ, ਦੁੱਧ ਦੇ ਵਿੱਚ ਮੋਸਟਲੀ ਤੁਹਾਨੂੰ ਪਤਾ ਪਾਣੀ ਬੜਾ ਬਹੁਤ ਮਿਲਾਉਣ ਵਾਲਾ ਕੰਮ ਹੈ, ਤਾਂ ਉਹ ਤੁਸੀਂ ਜਦੋਂ ਤੁਸੀਂ ਦੇਖੋਗੇ ਕਿ ਉਸਨੂੰ ਸਲਾਂਟਿੰਗ ਸਰਫੇਸ 'ਤੇ ਜਾਂ ਆਪਣੇ ਪਾਮ 'ਤੇ ਹੀ ਇਸ ਤਰ੍ਹਾਂ ਕਰਕੇ ਪਾਓ, ਅਤੇ ਉਹ ਜਦੋਂ ਜਾਏਗਾ ਨੀਚੇ ਨੂੰ ਤਾਂ ਉਹ ਪਿੱਛੇ ਜੇ ਵਾਈਟ ਜੀ ਅਗਰ ਛੱਡਦਾ ਆ ਰਿਹਾ ਟੇਲ, ਤਾਂ ਇਟ ਮੀਨਸ ਕਿ ਉਹ ਗੁੱਡ ਦੁੱਧ ਜਿਹੜਾ ਹੈ ਉਹ ਇਟ ਇਜ਼ ਔਫ ਓਕੇ ਕੁਆਲਿਟੀ। ਪਰ ਜੇ ਉਹ ਤੁਸੀਂ ਉਹਦੀ ਸਲਾਂਟਿੰਗ ਸਰਫੇਸ 'ਤੇ ਰੱਖਿਆ, 1-2 ਡਰੋਪਸ ਕੀਤੇ ਆ ਔਰ ਨਿਕਲ ਗਿਆ, ਔਰ ਪਿੱਛੇ ਬਿਲਕੁਲ ਵੀ ਵਾਈਟਿਸ਼ ਉਹਨੇ ਨਹੀਂ ਛੱਡ ਰਿਹਾ, ਇਟ ਮੀਨਸ ਉਹ 'ਚ ਪਾਣੀ ਹੈ।
1: ਓਕੇ,
0: ਹਾਂ, ਸੋ ਛੋਟੀ ਛੋਟੀਆਂ ਚੀਜ਼ਾਂ ਆ ਜਿਹੜੀਆਂ ਅਸੀਂ ਆਪਣੇ ਕਰ ਸਕਦੇ ਹਾਂ। ਇੱਕ ਟਿੰਕਚਰ ਆਫ ਆਇਓਡੀਨ ਹੁੰਦਾ, ਉਹ ਤੁਸੀਂ ਜਦੋਂ ਇਹਦੇ ਉੱਤੇ ਕਰਦੇ ਹੋ ਦੇ ਉੱਤੇ ਪਨੀਰ ਦੇ ਉੱਤੇ ਕਰਦੇ ਹੋ, ਅਤੇ ਉਹ ਜਦੋਂ ਬਹੁਤ ਡਾਰਕਿਸ਼ ਕਲਰ ਹੋ ਜਾਂਦਾ ਹੈ, ਤਾਂ ਇਟ ਮੀਨਸ ਕਿ ਦੇਰ ਇਜ਼ ਸਮਥਿੰਗ ਫਿਸ਼ੀ ਇਨ ਦੈਟ ਪਨੀਰ। ਸੋ ਛੋਟੀ ਛੋਟੀਆਂ ਗੱਲਾਂ ਹੈਗੀਆਂ ਜਿਹੜੀਆਂ ਮਤਲਬ ਲੋਕ ਆਪਣੇ ਕਰ ਸਕਦੇ, ਪਰ ਮੇਰਾ ਤਾਂ ਸਭ ਤੋਂ ਪਹਿਲਾਂ ਇਹੀ ਕੰਸਰਨ ਹੈ ਕਿ ਅਸੀਂ ਜਿਹੜਾ ਹੈ ਆਪਣੀ ਲਾਈਕਿੰਗ ਆਫ ਫੂਡ ਇਹਨੂੰ ਜਿਹੜਾ ਹੈ ਚੇਂਜ ਕਰੀਏ, ਆਪਣੇ ਘਰ ਦੀ ਦਾਲ ਫੁਲਕੇ ਦੇ ਉੱਤੇ ਆਈਏ, ਔਰ ਬੱਚਿਆਂ ਨੂੰ ਜਿਹੜਾ ਹੈ ਉਹ ਫਲ ਫਰੂਟ ਸਬਜ਼ੀਆਂ ਵੱਲ

0: ਕੇ ਆਓ।
1: ਵਲੰਟੀਅਰਸ ਵੀ ਜੁੜਦੇ ਨੇ ਤੁਹਾਡੇ ਕੋਲ ਆ ਕੇ?
0: ਵਲੰਟੀਅਰਸ ਮੈਮ ਜਦੋਂ ਸਾਨੂੰ ਕਦੀ ਜ਼ਰੂਰਤ ਪੈਂਦੀ ਹੈ ਤਾਂ ਫਿਰ ਡਿਪਾਰਟਮੈਂਟ ਵੱਲੋਂ ਜੋ ਆਉਂਦਾ ਹੈ ਹਦਾਇਤ ਉਹਦੇ ਅਕੋਰਡਿੰਗ ਜੋੜਦੇ ਹਾਂ, ਕਿਉਂਕਿ ਅਸੀਂ ਜਿਹੜਾ ਹੈ ਜਿਵੇਂ ਤੁਸੀਂ ਅਵੇਅਰਨੈਸ ਦੀ ਗੱਲ ਕੀਤੀ, ਅਸੀਂ ਈਟ ਰਾਈਟ ਮੇਲਾਸ ਵੀ ਕਰਵਾਉਂਦੇ ਹਾਂ, ਈਟ ਰਾਈਟ ਮਿਲਟਸ ਮੇਲਾ ਵੀ ਕਰਵਾਏ ਆ, ਪਿੱਛੇ ਅਸੀਂ ਈਟ ਰਾਈਟ ਮੇਲਾਸ ਕਰਵਾਏ ਨੇ। ਸੋ ਜਦੋਂ ਉੱਥੇ ਸਾਨੂੰ ਜ਼ਰੂਰਤ ਹੁੰਦੀ ਹੈ, ਕਿਉਂਕਿ ਉੱਥੇ ਵੀ ਸਾਨੂੰ ਮੈਨ ਪਾਵਰ ਦੀ ਜ਼ਿਆਦਾ ਜ਼ਰੂਰਤ ਹੁੰਦੀ, ਫਿਰ ਉੱਥੇ ਅਸੀਂ ਵਲੰਟੀਅਰਸ ਦੀ ਹੈਲਪ ਲੈਂਦੇ ਹਾਂ ਜੀ।
1: ਤੇ ਵਲੰਟੀਅਰਸ ਹੈਲਪ ਕਰਦੇ ਨੇ ਜਾਣਨ ਨੂੰ ਚੀਜ਼ਾਂ?
0: ਬਿਲਕੁਲ ਬਿਲਕੁਲ ਬਿਲਕੁਲ, ਦੇਰ ਆਰ ਸੋ ਮੈਨੀ ਐਨਜੀਓਜ਼ ਆਰ ਦੇਅਰ, ਹੈ ਨਾ, ਸੋਸ਼ਲ ਵਰਕਰਸ ਨੇ, ਉਹ ਸਾਡੀ ਪੂਰੀ ਹੈਲਪ ਕਰਦੇ ਆ ਜੀ।
1: ਤੇ ਡਿਪਾਰਟਮੈਂਟ ਵਿੱਚ ਇਹ ਹੁੰਦਾ ਕਿ ਮੰਨ ਲਓ ਕੋਈ ਕਸਟਮਰ ਆ ਗਿਆ ਤੇ ਇੱਕ ਦੁਕਾਨਦਾਰ ਕੋਲ ਤੁਸੀਂ ਚਲੇ ਗਏ, ਆਰਗੂਮੈਂਟ ਹੋ ਗਿਆ ਕਿ ਨਹੀਂ ਮੇਰਾ ਠੀਕ ਹੈ, ਇਸ ਤਰ੍ਹਾਂ ਹੀ ਹੁੰਦਾ ਕਦੇ ਕਦੇ?
0: ਮੈਮ ਦਿਸ ਇਜ਼ ਅ ਪਾਰਟ ਆਫ ਜੋਬ, ਇਹ ਚੱਲਦਾ ਹੀ ਰਹਿੰਦਾ ਹੈ। ਤਾਂ ਹੁਣ ਦੇਖੋ ਕਈ ਵਾਰੀ ਕੀ ਹੁੰਦਾ, ਕਈ ਵਾਰੀ ਸਾਡੇ ਕੋਲ ਕੰਪਲੇਂਟ ਆ ਜਾਂਦੀ ਹੈ, ਉਹ ਕੰਪਲੇਂਟ ਜਦੋਂ ਅਸੀਂ ਸ਼ੋਪ 'ਤੇ ਜਾ ਕੇ ਦੇਖਦੇ ਹਾਂ ਤਾਂ ਉਹ ਮਸਲਾ ਕੋਈ ਹੋਰ ਹੋਇਆ ਹੁੰਦਾ, ਮਸਲਾ ਹੁੰਦਾ ਦੁਕਾਨ ਖਾਲੀ ਕਰਾਉਣ ਦਾ, ਯੂਜ ਡਿਪਾਰਟਮੈਂਟ ਦਾ ਕਰਦੇ, ਹੈ ਨਾ, ਫਿਰ ਉੱਥੇ ਜਾ ਕੇ ਕਈ ਵਾਰੀ ਦਿਸ ਇਟਸ ਅ ਪਾਰਟ ਆਫ ਜੋਬ, ਉਹ ਫਿਰ ਅਸੀਂ ਉੱਥੇ ਜਾ ਕੇ ਰਿਜ਼ੋਲਵ ਕਰਦੇ, ਉਹ ਤਾਂ ਫਿਰ ਮੌਕੇ 'ਤੇ ਜਿਵੇਂ ਚੀਜ਼ ਹੁੰਦੀ ਅਸੀਂ ਉਸਨੂੰ ਲੈ ਕੇ ਫਿਰ ਰਿਜ਼ੋਲਵ ਕਰਦੇ ਹਾਂ।
1: ਐਜ਼ ਅ ਫੂਡ ਸੇਫਟੀ ਆਫਿਸਰ ਤੁਹਾਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ?
0: ਕਿ ਜਦੋਂ ਫਿਰ ਅਸੀਂ ਗਵਰਨਮੈਂਟ ਦੀਆਂ ਗਾਈਡਲਾਈਨਸ ਨੂੰ ਜਦੋਂ ਅਸੀਂ ਅਪਲਾਈ ਕਰਾਉਣਾ ਫੀਲਡ ਦੇ ਵਿੱਚ, ਤਾਂ ਬਹੁਤ ਸਾਰੀਆਂ ਸਾਨੂੰ ਚੁਣੌਤੀਆਂ ਆਉਂਦੀਆਂ, ਚੈਲੇਂਜਸ ਆਉਂਦੇ ਆ। ਪਰ ਦੇਖੋ ਫਿਰ ਉਹੀ ਗੱਲ ਆਉਂਦੀ ਹੈ ਕਿ ਉਹ ਹਰ ਇੱਕ ਚੀਜ਼ ਨੂੰ ਅਗਰ ਤੁਸੀਂ ਬਹੁਤ ਤਰੀਕੇ ਦੇ ਨਾਲ ਬੈਲੈਂਸਿੰਗ ਦੇ ਨਾਲ ਕਰਦੇ ਹੋ ਤਾਂ ਉਹ ਚੀਜ਼ਾਂ ਸਹੀ ਵੀ ਹੋ ਜਾਂਦੀਆਂ। ਕਈ ਵਾਰੀ ਚੀਜ਼ਾਂ ਦੇ ਵਿੱਚ ਕਮਿਊਨੀਕੇਸ਼ਨ ਗੈਪ ਹੋ ਜਾਂਦਾ, ਚੀਜ਼ਾਂ ਮਿਸਲੀਡ ਵੀ ਹੋ ਜਾਂਦੀਆਂ, ਪਰ ਉਹ ਸਮਾਂ ਪਾ ਕੇ ਫਿਰ ਜਦੋਂ ਕਹਿੰਦੇ ਨੇ ਜੋ ਸੱਚ ਉਹ ਸੱਚ ਹੀ ਰਹਿਣਾ, ਫਿਰ ਸਮਾਂ ਪਾ ਕੇ ਉਹ ਫਿਰ ਠੀਕ ਵੀ ਹੋ ਜਾਂਦਾ।
1: ਐਜ਼ ਅ ਫੂਡ ਸੇਫਟੀ ਆਫਿਸਰ ਸਾਡੇ ਸੁਣਨ ਵਾਲਿਆਂ ਨੂੰ ਕੀ ਸੁਨੇਹਾ ਦੇਵੋਗੇ, ਕੀ ਕਹਿਣਾ ਚਾਹੋਗੇ?
0: ਦੇਖੋ ਮੈਂ ਤੇ ਤੁਹਾਡੇ ਮਾਧਿਅਮ ਰਾਹੀਂ ਸਾਰੀ ਪਬਲਿਕ ਨੂੰ, ਜਿੰਨੇ ਵੀ ਮੈਨੂੰ ਇਸ ਵੇਲੇ ਸੁਣ ਰਹੇ ਆ, ਮੇਰੀ ਅਪੀਲ ਹੈ ਸਭ ਨੂੰ ਕਿ ਤੁਸੀਂ ਜਿਹੜਾ ਹੈ, ਖਾਸ ਕਰਕੇ ਦੁਕਾਨਦਾਰਾਂ ਨੂੰ ਪਹਿਲਾਂ ਮੇਰੀ ਅਪੀਲ ਹੈ ਕਿ ਤੁਸੀਂ ਆਪਣੀਆਂ ਵਰਕਸ਼ਾਪਸ ਨੂੰ ਬਹੁਤ ਨੀਟ ਐਂਡ ਕਲੀਨ ਰੱਖੋ, ਔਰ ਸਾਫ਼ ਸੁਥਰਾ ਭੋਜਨ ਜਿਹੜਾ ਹੈ ਜਲੰਧਰ ਵਾਸੀਆਂ ਨੂੰ ਦਿਓ, ਪੰਜਾਬ ਵਾਸੀਆਂ ਨੂੰ ਦਿਓ। ਜਿੱਥੇ ਜਿੱਥੇ ਵੀ ਕੋਈ ਚੀਜ਼ ਬਣਾ ਰਿਹਾ ਹੈ ਉੱਥੇ ਪ੍ਰੋਪਰ ਉਹਦੀ ਹਾਈਜੀਨ ਦਾ ਧਿਆਨ ਰੱਖੋ। ਜਿਹੜੇ ਲੋਕ ਬਣਾ ਵੀ ਰਹੇ ਆ, ਜਿਹੜੇ ਤੁਹਾਡੇ ਵਰਕਰਸ ਨੇ, ਉਹਨਾਂ ਦੇ ਨੇਲਸ ਜਿਹੜੇ ਆ ਉਹ ਟ੍ਰਿਮ ਹੋਣੇ ਚਾਹੀਦੇ ਆ, ਕੈਪਸ ਉਹਨਾਂ ਦੇ ਉੱਤੇ ਉਹਨਾਂ ਦੇ ਸਿਰਾਂ 'ਤੇ ਹੋਣੀਆਂ ਚਾਹੀਦੀਆਂ, ਕਿਉਂਕਿ ਮੋਸਟ ਆਫ ਦਾ ਟਾਈਮਸ ਵਾਲ ਜਿਹੜਾ ਹੈ ਬੜਾ ਮੇਨ ਇਸ਼ੂ ਹੈ। ਕੈਪਸ ਉਹਨਾਂ 'ਤੇ ਹੋਣ, ਐਪਰਨਸ ਉਹਨਾਂ ਨੇ ਪਾਏ ਹੋਣ, ਪੈਰਾਂ ਦੇ ਵਿੱਚ ਉਹਨਾਂ ਨੇ ਆਪਣੇ ਅੱਜ ਕੱਲ੍ਹ ਪੋਲੀ ਸ਼ੂਜ਼ ਜੇ ਵੀ ਆ ਜਾਂਦੇ ਜਿਹੜੇ ਉਹਨਾਂ ਨੇ ਪਾਏ ਹੋਣ, ਤੋਂ ਇੱਦਾਂ ਦੀ ਛੋਟੀ ਛੋਟੀ ਹਾਈਜੀਨ ਪ੍ਰੋਪਰ ਹੋਵੇ, ਡਰੇਨੇਜ ਪ੍ਰੋਪਰ ਹੋਣੀ ਚਾਹੀਦੀ ਹੈ, ਗਲਵਸ, ਚਲੋ ਜਿੱਥੇ ਜਿੱਥੇ ਗਲਵਸ, ਜਿੱਥੇ ਜਿੱਥੇ ਕਟਿੰਗ ਦਾ ਚੋਪਿੰਗ ਦਾ ਕੰਮ ਕਰ ਰਹੇ ਹੋ ਉੱਥੇ ਗਲਵਸ ਪਾਏ ਹੋਣ, ਹੀਟ ਵਾਲੇ ਕੰਮ ਦੇ ਉੱਤੇ ਨਹੀਂ, ਪਰ ਜਿੱਦਾਂ ਖੋਇਆ ਵਗੈਰਾ ਭਰ ਰਹਿੰਦਾ ਹੀਟ 'ਤੇ ਉੱਥੇ ਨਹੀਂ, ਪਰ ਜਿੱਥੇ ਤੁਸੀਂ ਕਟਿੰਗ ਦਾ ਚੋਪਿੰਗ ਦਾ ਜਾਂ ਸੋਰਟਿੰਗ ਦਾ ਕੰਮ ਕਰ ਰਹੇ ਹੋ ਜਾਂ ਕੋਈ ਚੀਜ਼ ਜਿਵੇਂ ਆਏ ਗੋਲ ਗੱਪੇ ਆਪਾਂ ਖਵਾਉਂਦੇ, ਆਪਾਂ ਆਮ ਤੌਰ 'ਤੇ ਤੁਸੀਂ ਵੇਖਦੇ ਹੋ, ਅਤੇ ਉਹ ਗੋਲ ਗੱਪੇ ਜਿਹੜਾ ਖਵਾ ਰਿਹਾ ਉਹ ਜਿਸ ਹੱਥ ਦੇ ਨਾਲ ਉਹ ਮਤਲਬ ਕਰ ਰਿਹਾ ਉਸਨੂੰ ਗਲਵਸ ਪਾਉਣੇ ਚਾਹੀਦੇ ਆ, ਕੈਪ ਪਾਉਣੀ ਚਾਹੀਦੀ ਹੈ। ਅਤੇ ਔਰ ਸਭ ਤੋਂ ਮੇਨ ਮੈਂ ਜਿਹੜੀ ਹੈ ਕਿ ਆਮ ਜਨਤਾ ਨੂੰ ਇਹ ਕਹਿਣਾ ਚਾਹੁੰਦਾ ਹੈ ਕਿ ਜਿਹੜਾ ਸਾਡਾ ਜਿਹੜਾ ਭਰਮ ਬਣਿਆ ਹੋਇਆ ਨਾ ਕਿ ਜਿਹੜਾ ਸਾਨੂੰ ਰੰਗ ਬਹੁਤ ਭਰਮਾਉਂਦਾ ਹੈ, ਰੰਗ ਵਾਲੀਆਂ ਚੀਜ਼ਾਂ ਨੂੰ ਘੱਟ,
1: ਗਲੈਮਰਸ ਕਲਰ,
0: ਗਲੈਮਰਸ ਜਿਹੜੇ ਉਹਨਾਂ ਤੋਂ ਥੋੜ੍ਹਾ ਬਚਾ ਕਰੋ, ਔਰ ਕੋਸ਼ਿਸ਼ ਕਰੋ ਕਿ ਬਗੈਰ ਕਲਰ ਵਾਲੀ ਮਿਠਾਈ ਤੁਸੀਂ ਖਾਓ। ਜੇ ਕਲਰ ਵਾਲੀ ਮਿਠਾਈ ਵੀ ਖਾਣੀ ਹੈ ਤਾਂ ਉਹਦਾ ਦੇਖੋ ਕਿ ਬਹੁਤ ਜ਼ਿਆਦਾ ਕਲਰ ਤਾਂ ਨਹੀਂ ਪਾਇਆ, ਬੜਾ ਲਾਈਟ ਜਿਹਾ ਕਲਰ ਹੈ ਤਾਂ ਉਹ ਖਾਓ। ਪਹਿਲਾਂ ਤਾਂ ਵੈਸੇ ਇਹ ਜਿਹੜਾ ਸਿਰਫ ਐਵੇਂ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ, ਸੋ ਇਸ ਕਰਕੇ ਐਵੇਂ ਆਪਾਂ ਉਹ ਕਲਰ ਦੇ ਮਗਰ ਲੱਗ ਕੇ ਮੈਂ ਅਸੀਂ ਬੜਾ ਕਹਿੰਦੇ ਹਾਂ ਲੋਕਾਂ ਨੂੰ ਕਿ ਤੁਸੀਂ ਕਲਰ ਘੱਟ ਪਾਓ, ਔਰ ਉਹਨਾਂ ਦੀ ਅੱਗੇ ਪਲੀ ਹੁੰਦੀ ਜੀ ਸਾਡੇ ਕੋਲ ਆ ਕੇ ਗਾਹਕ ਕੀ ਇਹ ਕਹਿੰਦੇ ਇਹੋ ਜਿਹਾ ਮੰਗਦੇ ਆ। ਸੋ ਮੇਰੀ ਐਜ਼ ਏ ਗਾਹਕ ਜਿੰਨੇ ਵੀ ਤੁਸੀਂ ਸਾਰੇ ਲੋਕ ਹੋ, ਮੇਰੀ ਅਪੀਲ ਹੈ ਕਿ ਆਪਾਂ ਇਹਨਾਂ ਚੀਜ਼ਾਂ ਨੂੰ, ਕਿਉਂਕਿ ਸਭ ਤੋਂ ਪਹਿਲਾਂ ਸਾਡੀ ਸੈਲਫ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਚੀਜ਼ ਕੋਈ ਮਾਰਕੀਟ 'ਚ ਵਿਕੇਗੀ ਨਹੀਂ ਤਾਂ ਉਹ ਬਣਾਏਗਾ ਨਹੀਂ। ਜੇ ਉਹ ਚੀਜ਼ ਬਣ ਰਹੀ ਹੈ, ਕਿਉਂ ਬਣ ਰਹੀ ਹੈ, ਕਿਉਂਕਿ ਉਹ ਵਿਕ ਰਹੀ ਹੈ, ਔਰ ਵਿਕ ਕਿਉਂ ਰਹੀ ਹੈ, ਕਿਉਂਕਿ ਅਸੀਂ ਖਰੀਦ ਰਹੇ ਹਾਂ। ਅਸੀਂ ਮਤਲਬ ਉਹਨਾਂ ਚੀਜ਼ਾਂ ਨੂੰ ਥੋੜ੍ਹਾ ਧਿਆਨ ਕਰੀਏ। ਜਦੋਂ ਚੀਜ਼ ਮਾਰਕੀਟ ਦੇ ਵਿੱਚ ਵਿਕਣੀ ਬੰਦ ਹੋ ਜਾਂਦੀ ਹੈ ਤਾਂ ਆਟੋਮੈਟਿਕਲੀ ਥੋੜ੍ਹੇ ਟਾਈਮ ਸਮੇਂ ਬਾਅਦ ਉਹ ਖਤਮ ਹੋ ਜਾਂਦੀ ਹੈ।
1: ਔਰ ਕੁੱਲ ਮਿਲਾ ਕੇ ਇਹ ਕਿ ਦੁਕਾਨਦਾਰਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ, ਔਰ ਇਹ ਵੀ ਹੈ ਕਿ ਫੂਡ ਸੇਫਟੀ ਡਿਪਾਰਟਮੈਂਟ ਵੀ ਕਾਫੀ ਕੰਮ ਕਰ ਰਿਹਾ ਹੈ।
0: ਜੀ ਮੈਮ,
1: ਅਸੀਂ ਇਹ ਕਹਿਣਾ ਚਾਹਾਂਗੇ ਕਿ ਖਾਣ ਪੀਣ ਦਾ ਜ਼ਰੂਰ ਧਿਆਨ ਰੱਖੋ, ਪਰ ਇਹ ਵੀ ਹੈ ਕਿ ਫੂਡ ਸੇਫਟੀ ਡਿਪਾਰਟਮੈਂਟ ਦਾ ਜਿਹੜਾ ਕੰਮ ਹੈ ਉਹ ਵਧੀਆ ਢੰਗ ਨਾਲ ਹੋ ਰਿਹਾ ਹੈ, ਪਰ ਇਹ ਹੈ ਕਿ ਹਰ ਜਗ੍ਹਾ 'ਤੇ ਜਿਹੜੇ ਫੂਡ ਸੇਫਟੀ ਡਿਪਾਰਟਮੈਂਟ ਦੇ ਮੈਂਬਰਸ ਨੇ ਨਹੀਂ ਪਹੁੰਚ ਸਕਦੇ, ਇਸ ਕਰਕੇ ਲੋਕਾਂ ਨੂੰ ਆਪਣਾ ਜਿਹੜਾ ਧਿਆਨ ਹੈ ਜ਼ਰੂਰ ਰੱਖਣਾ ਚਾਹੀਦਾ ਹੈ। ਰਜਿੰਦਰ ਜੀ, ਤੁਸੀਂ ਇਸ ਬਾਰੇ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਮੈਮ, ਥੈਂਕ ਯੂ ਜੀ।
2: ਜੀ ਬਲ ਸਰ, ਫਿਰ ਆਪਾਂ ਸੁਣਿਆ ਜੀ ਜਾਣਕਾਰੀਆਂ
3: ਜੀ,
2: ਅਤੇ ਅੱਜ ਜਦੋਂ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ,
3: ਹਾਂਜੀ,
2: ਕਿ ਆਪਾਂ ਤੁਹਾਨੂੰ ਚਿੱਠੀਆਂ ਦੀ ਬੀਸ 'ਤੇ ਜਿਹੜਾ ਪ੍ਰੋਗਰਾਮ ਹੈ ਸਾਡਾ ਸਭ ਦੀ ਪਸੰਦ,
3: ਹਾਂਜੀ,
2: ਉਹ ਤੁਹਾਨੂੰ ਸੁਣਾਉਣਾ ਹੈ
3: ਜੀ।
2: ਅਤੇ ਚਿੱਠੀਆਂ ਜਿਹੜੀਆਂ ਸਾਡੇ ਕੋਲ ਮਿਲੀਆਂ ਹੋਈਆਂ ਨੇ ਅਬੋਹਰ ਪੰਜਾਬ ਤੋਂ,

0: ਮਹਿੰਦਰ ਬਿਸ਼ਨੋਈ, ਵੀਤ ਪ੍ਰਕਾਸ਼ ਬਿਸ਼ਨੋਈ, ਅਮਿਤ ਬਿਸ਼ਨੋਈ, ਅਜੇ ਅਤੇ ਗਿਆਨ ਬਿਸ਼ਨੋਈ, ਇਹਨਾਂ ਨੇ ਸਾਨੂੰ ਚਿੱਠੀ ਭੇਜੀ ਹੈ ਜੀ ਫਰਮਾਇਸ਼ੀ ਪ੍ਰੋਗਰਾਮ 'ਚ, ਯਾਨੀ ਕਿ ਸਭ ਦੀ ਪਸੰਦ 'ਚ, ਮੰਡੀ ਗੋਲੂਵਾਲਾ ਰਾਜਸਥਾਨ ਤੋਂ ਬ੍ਰਿਜਲਾਲ ਚੌਹਾਨ, ਨੀਰਜ ਕੁਮਾਰ ਚੌਹਾਨ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਸਾਥੀ ਨੇ। ਬੰਸੀ ਲਾਲ ਸੰਧੂ, ਇਹਨਾਂ ਨੇ ਸਾਨੂੰ ਜੀ ਅੰਬਾਲਾ ਤੇਜਾ ਮੋੜੀ ਤੋਂ ਫਰਮਾਇਸ਼ ਭੇਜੀ ਹੈ ਜੀ। ਅਤੇ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ ਅਤੇ ਸਿਮਰਨ ਏਕਮ ਦਮਨ ਅਤੇ ਅਭਿਜੋਤ ਹੋਣਾ ਨੇ, ਇਹਨਾਂ ਨੇ ਕਰਨਵੀਰ ਹਾਊਸ ਮੰਡੀ ਗੋਬਿੰਦਗੜ੍ਹ ਸਿੰਘ ਨਗਰ ਪੁੱਛੋ ਕੈਂਚੀਆਂ ਤੋਂ ਸਾਨੂੰ ਭੇਜਿਆ ਸੀ ਚਿੱਠੀ। ਅਤੇ ਆਪਾਂ ਸੁਣਦੇ ਹਾਂ ਜੀ ਇਹਨਾਂ ਦੀ ਫਰਮਾਇਸ਼ 'ਤੇ ਇਹ ਗੀਤ,
1: ਆਓ ਸੁਣਦੇ ਹਾਂ ਜੀ।

0: ਹਾਂਜੀ ਪਟਵਾਰੀ ਸਾਹਿਬ
1: ਜੀ,
0: ਕੁਝ ਚਿੱਠੀਆਂ ਮੇਰੇ ਕੋਲ ਵੀ ਆਈਆਂ ਨੇ ਜੀ। ਕਨੇਰ ਮੁਹੱਲਾ ਪਟਿਆਲਾ ਤੋਂ ਲਿਖਦੇ ਨੇ ਜੀ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ
1: ਜੀ।
0: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਸਾਡੇ ਕੋਲ ਆਏ ਨੇ ਜੀ, ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਅਤੇ ਸਾਰਾ ਹੀ ਪਰਿਵਾਰ। ਇਸੇ ਤਰ੍ਹਾਂ ਪੰਚਕੂਲਾ ਸੈਕਟਰ 9 ਤੋਂ ਲਿਖਦੇ ਨੇ ਜੀ, ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਬਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਸਾਰਾ ਹੀ ਪਰਿਵਾਰ ਜੀ। ਅਤੇ ਜਮਸ਼ੇਦਪੁਰ ਤੋਂ ਸਾਡੇ ਕੋਲ ਚਿੱਠੀ ਲਿਖਦੇ ਨੇ ਜੀ, ਹਰਜਿੰਦਰ ਸਿੰਘ ਭਾਟੀਆ, ਐਂਜਲ ਭਾਟੀਆ, ਨਵਨੀਤ ਭਾਟੀਆ ਅਤੇ ਪੱਪੀ ਭਾਟੀਆ। ਇਹਨਾਂ ਦੀ ਫਰਮਾਇਸ਼ 'ਤੇ ਆਪਾਂ ਸੁਣਦੇ ਹਾਂ ਜੀ, ਦੋ ਬੋਲ ਗੀਤ ਦੇ।

0: ਜੀ ਬਲ ਸਾਹਿਬ, ਸਾਡੇ ਕੋਲ ਦੇਖੋ ਚਿੱਠੀਆਂ ਤਾਂ ਬਹੁਤ ਨੇ, ਉਹਨਾਂ ਵਿੱਚੋਂ ਚਿੱਠੀ ਲਈ ਹੈ ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ ਜੈਨ ਤੇ ਦੀਪਕ ਜੈਨ ਤੇ ਪਰਿਵਾਰ ਦੇ ਬਹੁਤ ਸਾਰੇ ਸਾਥੀ ਨੇ
1: ਜੀ।
0: ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਭ ਸ਼ਰਮਾ, ਸਾਈਨਾ ਸ਼ਰਮਾ ਤੇ ਨਿਵਾਨ ਸ਼ਰਮਾ ਹੋਣਾ ਨੇ
1: ਜੀ।
0: ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ ਤੇ ਨਰੇਸ਼ ਕੁਮਾਰ ਸ਼ਰਮਾ।
1: ਠੀਕ ਹੈ ਜੀ।
0: ਮਹਾਰਾਸ਼ਟਰਾ ਬੀੜ ਸ਼ਹਿਰ ਤੋਂ ਜੀ ਪ੍ਰਕਾਸ਼ ਪਗਾਰੀਆ, ਪਰਾਗ ਪ੍ਰਦੀਪ ਤੇ ਕੇਸ਼ਵ ਪਟੇਲ, ਰਾਵਿਨਾਸ ਅਗਰਵਾਲ, ਉਹਨਾਂ ਨੇ ਵੀ ਸਾਨੂੰ ਇਹ ਫਰਮਾਇਸ਼ ਭੇਜੀ ਹੈ
1: ਜੀ।
0: ਟਾਲੀਵਾਲਾ ਜੱਟਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ ਤੇ ਗਿੱਦੜਵਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ ਦੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਸਾਥੀ ਨੇ।
1: ਅੱਛਾ ਜੀ,
0: ਆਓ ਜੀ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ ਤੇ ਇਹ ਗੀਤ
1: ਸੁਣਾ ਦੇ।

0: ਜੀ ਬਲ ਸਾਹਿਬ, ਇਹ ਸੁਣਿਆ ਆਪਾਂ ਸਭ ਦੀ ਪਸੰਦ
1: ਜੀ
0: ਹੈ ਜੀ, ਜਿਵੇਂ ਅੱਜ ਚਿੱਠੀਆਂ ਦਾ ਦਿਨ ਸੀ,
1: ਹਾਂਜੀ,
0: ਅਤੇ ਆਪਾਂ ਸਾਰਿਆਂ ਦੀਆਂ ਫਿਰ ਫਰਮਾਇਸ਼ਾਂ ਵੀ ਸ਼ਾਮਿਲ ਕੀਤੀਆਂ,
1: ਬਿਲਕੁਲ ਜੀ,
0: ਇਹਨਾਂ ਚਿੱਠੀਆਂ ਦੇ ਰਾਹੀਂ ਜਿਹੜੀਆਂ ਬੜੇ ਹੀ ਪਿਆਰ ਦੇ ਨਾਲ, ਬੜੇ ਮੋਹ ਦੇ ਨਾਲ
1: ਜੀ
0: ਚਿੱਠੀਆਂ ਸਾਨੂੰ ਸਰੋਤੇ ਲਿਖ ਕੇ ਭੇਜ,
1: ਸਹੀ ਗੱਲ ਹੈ ਜੀ।
0: ਬਲ ਸਾਹਿਬ, ਆ ਜਿਹੜਾ ਫਿਰ ਆ ਛੁੱਟਾਂ ਪੈ ਰਹੀਆਂ, ਛੜਾਕੇ ਚੱਲ ਰਹੇ,
1: ਹਾਂਜੀ,
0: ਪਰਸੋਂ ਵੀ ਪਿਆ, ਅੱਜ ਵੀ ਪਿਆ,
1: ਕੱਲ੍ਹ ਵੀ ਪੈ ਗਿਆ ਥੋੜ੍ਹਾ,
0: ਕੱਲ੍ਹ ਵੀ ਪੈ ਗਿਆ, ਇਹਦੇ ਨਾਲ ਫਿਰ ਕੋਈ ਫਸਲ 'ਤੇ ਕੋਈ ਨੁਕਸਾਨ ਕੋਈ?
1: ਫਸਲ ਦਾ ਇੱਦਾਂ ਪਟਵਾਰੀ ਸਾਹਿਬ, ਤੁਹਾਨੂੰ ਪਤਾ ਵੀ ਗੱਲਾਂ ਦੋ ਹੀ ਆ, ਹੁਣ ਵੈਸੇ ਤਾਂ ਫਸਲ ਜਿਹੜੀ ਪੱਕੀ ਹੋਈ ਆ ਉਹਦੇ ਵਾਸਤੇ ਕੋਈ ਬਹੁਤਾ ਚੰਗਾ ਤਾਂ ਨਹੀਂ ਮੀਂਹ ਇਹ, ਪਰ ਦੇਖੋ ਪਰਮਾਤਮਾ ਦੇ ਰੰਗ ਆ, ਹੁਣ ਜਿਹੜਾ ਮੌਸਮ ਠੰਡਾ ਹੋ ਜਾਣਾ ਅਤੇ ਗਰਮੀ ਘੱਟ ਜਾਣੀ ਆ, ਉਹਦੇ ਨਾਲ ਜਿਹੜੇ ਦਾਣੇ ਪੱਕ ਰਹੇ ਆ ਨਾ ਉਹ ਪੂਰਾ ਵਜ਼ਨ ਪੂਰਾ ਤੋਲ ਦੇ ਕੇ ਜਾਣਗੇ। ਕਿੱਥੇ ਤਾਂ ਜਿਹੜੀ ਗਰਮੀ ਪੈਣ ਲੱਗ ਪਈ ਸੀ ਪਿਛਲੇ 3-4 ਦਿਨਾਂ ਤੋਂ
0: ਜ਼ਿਆਦਾ ਪੈਣ ਲੱਗ,
1: ਉਹਦੇ ਨਾਲ ਫਿਰ ਦਾਣਾ ਮਾਜੂ ਪੈ ਜਾਂਦਾ, ਥੋੜ੍ਹਾ ਸੁੱਕ ਜਾਂਦਾ ਅਤੇ ਜਿਹੜਾ ਕਹਿ ਲਓ ਵੀ ਫਸਲ ਦਾ ਭਾਰ ਆ ਉਹ ਘੱਟ ਜਾਂਦਾ ਅਤੇ ਜ਼ਿਮੀਂਦਾਰ ਦਾ ਨੁਕਸਾਨ ਹੋ ਜਾਂਦਾ। ਸੋ ਠੀਕ ਹੈ, ਚਲੋ ਪਰਮਾਤਮਾ ਦੇ ਰੰਗ ਆ, ਆਪਾਂ ਤਾਂ ਜਿਹੜੀ ਉਹਦੇ ਵਿੱਚੋਂ ਚੰਗੀ ਗੱਲ ਆ ਜਿਹੜੀ ਪੋਜ਼ਿਟਿਵ ਚੀਜ਼ ਆ ਆਪਾਂ ਤਾਂ ਉਹੀ ਦੇਖਣੀ ਹੁੰਦੀ ਆ।
0: ਦੇਖੋ ਚਾਹੀਦੀ ਵੀ ਉਹੀ ਆ, ਔਰ ਗੱਲ ਇਹ ਆ ਕਿ ਇਹ ਦਾਣਾ ਜਿਹੜਾ ਹੈ,
1: ਹਾਂਜੀ,
0: ਜੇ ਇਸ ਥੋੜ੍ਹੀ ਜਿਹੀ ਬਾਰਿਸ਼ ਦੇ ਨਾਲ ਤਾਂ ਦਾਣਾ ਠੀਕ ਰਹੂ
1: ਜੀ,
0: ਅਤੇ ਜੇ ਜ਼ਿਆਦਾ ਪੈਂਦੀ ਆ
1: ਫਿਰ ਤਾਂ ਨੁਕਸਾਨ ਹੈ,
0: ਫਿਰ ਨੁਕਸਾਨ ਹੈ।
1: ਅਤੇ ਪਟਵਾਰੀ ਸਾਹਿਬ, ਕੱਲ੍ਹ ਦਾ ਪ੍ਰੋਗਰਾਮ ਦੱਸ ਦਿਓ ਜੀ।
0: ਅੱਜ ਕੱਲ੍ਹ ਦੇ ਪ੍ਰੋਗਰਾਮ 'ਚ ਜੀ ਤੜਕੇ 6:30 ਵਜੇ,
1: ਹਾਂਜੀ,
0: ਖੇਤੀਬਾੜੀ ਪ੍ਰੋਗਰਾਮ 'ਚ ਮੱਛੀ ਮੰਡੀਕਰਨ ਬਾਰੇ ਜਾਣਕਾਰੀ ਦਿਆਂਗੇ,
1: ਠੀਕ ਹੈ ਜੀ,
0: ਹਾਂਜੀ। ਸ਼ਾਮਾਂ ਨੂੰ 6:30 ਵਜੇ
1: ਹਾਂਜੀ
0: ਦਿਹਾਤੀ ਪ੍ਰੋਗਰਾਮ 'ਚ ਕਿਸਾਨ ਬਾਣੀ ਪ੍ਰੋਗਰਾਮ ਹੋਏਗਾ।
1: ਅਤੇ ਮੌਸਮ ਦਾ ਹਾਲ?
0: ਮੌਸਮ ਦੇਖੋ ਜੀ, ਵੈਸੇ ਤਾਂ ਕੋਈ ਖਾਸ ਚੇਤਾਵਨੀ ਨਹੀਂ ਹੈ,
1: ਅੱਛਾ ਜੀ,
0: ਲੇਕਿਨ ਕਿਤੇ ਕਿਤੇ ਛੜਾਕੇ ਪੈਣ ਦੀ ਸੰਭਾਵਨਾ ਹੈ,
1: ਠੀਕ ਹੈ,
0: ਕਿਤੇ ਪੈ ਗਿਆ ਤੇ ਫਿਰ ਕਿਸਾਨ ਵੀਰਾਂ ਨੂੰ ਥੋੜਾ ਜਿਹਾ
1: ਹਾਂਜੀ
0: ਗੌਰ ਤਾਂ ਕਰਨਾ ਪੈਣਾ,
1: ਠੀਕ ਹੈ ਜੀ।
0: ਹੁਣ ਕੀ ਇਰਾਦਾ ਫਿਰ?
1: ਚਲੀਏ ਜੀ,
0: ਜੈ ਹਿੰਦ।

0: ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ ਹੈ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸੁਣਦੇ ਹਾਂ ਸਭ ਰੰਗ ਦੇ ਤਹਿਤ ਡਾਕਟਰ ਸਾਲਿਕ ਜਮੀਲ ਬਰਾੜ ਦਾ ਅਫਸਾਨਾ, ਮੇਰਾ ਨਯਾ ਅਫਸਾਨਾ।
2: ਅਫਸਾਨੇ ਕਾ ਉਨਵਾਨ ਹੈ ਅਰਸ਼ ਸੇ ਫਰਸ਼ ਤੱਕ। ਗੁਲਾਮ ਮੁਹੰਮਦ ਉਰਫ ਗਾਮੇ ਕੀ ਚਾਏ ਔਰ ਦੂਧ ਕੀ ਦੁਕਾਨ ਪੂਰੇ ਇਲਾਕੇ ਮੇਂ ਮਸ਼ਹੂਰ ਥੀ। ਉਮੂਮਨ ਸੁਬਹ ਕੋ ਫਜ਼ਰ ਕੀ ਨਮਾਜ਼ ਕੇ ਬਾਅਦ ਵੋ ਦੁਕਾਨ ਖੋਲ ਲੇਤਾ ਥਾ। ਥੋੜ੍ਹੀ ਦੇਰ ਬਾਅਦ ਸ਼ਹਿਰ ਕੇ ਦੂਰ ਦਰਾਜ ਕੇ ਇਲਾਕੋਂ ਔਰ ਦਿਹਾਤੋਂ ਸੇ ਗਵਾਲੇ ਦੂਧ ਲੇਕਰ ਆਉਣਾ ਸ਼ੁਰੂ ਹੋ ਜਾਤੇ ਥੇ ਔਰ ਦੂਧ ਸੇ ਕਈ ਡਰਮ ਭਰ ਜਾਤੇ ਥੇ। ਫਿਰ ਦੇਖਤੇ ਹੀ ਦੇਖਤੇ ਦੂਧ ਲੈਣੇ ਵਾਲੋਂ ਕੀ

ਇਹ ਸੀ ਜਗਜੀਤ ਸਿੰਘ ਦੀ ਆਵਾਜ਼ ਵਿੱਚ ਗਜ਼ਲ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 8 ਵਜ ਰਹੇ ਨੇ। ਆਓ ਹੁਣ ਸੁਣਦੇ ਹਾਂ ਕੁਝ ਫਿਲਮੀ ਗੀਤ ਪ੍ਰੋਗਰਾਮ ਫਿਲਮ ਸੰਗੀਤ ਦੇ ਤਹਿਤ।

ਪਾ ਕਹਿਤੇ ਹੈ। ਇਸ ਫਿਲਮ ਦਾ ਗੀਤ ਤੁਸੀਂ ਸੁਣ ਰਹੇ ਸੀ ਕੁਮਾਰ ਸਾਨੂੰ ਅਤੇ ਅਲਕਾ ਯਾਗਨਿਕ ਦੀਆਂ ਆਵਾਜ਼ਾਂ ਵਿੱਚ। ਆਹ ਹੁਣ ਸੁਣਦੇ ਹਾਂ ਤੁਮ ਬਿਮ ਫਿਲਮ 'ਚੋਂ ਲਿਆ ਗਿਆ ਗੀਤ, ਆਵਾਜ਼ਾਂ ਅਨੁਰਾਧਾ ਪੌਂਡਵਾਲ ਅਤੇ ਸੋਨੂ ਨਿਗਮ ਦੀਆਂ।

ਤੁਸੀਂ ਸੁਣ ਰਹੇ ਸੀ ਫਿਲਮ ਸੰਗੀਤ ਦੇ ਤਹਿਤ ਕੁਝ ਫਿਲਮੀ ਗੀਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸੁਣਦੇ ਹਾਂ ਜਨ ਸੇਵਾ ਤੋਂ ਦੇਸ਼ ਸੇਵਾ ਤੱਕ। ਅੱਜ ਇਸ ਪ੍ਰੋਗਰਾਮ 'ਚ ਆਰਟੀਕਲ 370 ਦੇ ਦਿੱਤੀ ਜਾਣਕਾਰੀ ਸੁਣੋਗੇ। ਇਸ ਪ੍ਰੋਗਰਾਮ ਦਾ ਪ੍ਰਸਾਰਣ ਆਕਾਸ਼ਵਾਣੀ ਦੇ ਪਟਿਆਲਾ, ਬਠਿੰਡਾ, ਲੁਧਿਆਣਾ ਕੇਂਦਰ ਵੀ ਨਾਲੋ ਨਾਲ ਕਰਨਗੇ।

ਭਾਰਤ ਦੇ ਸੰਵਿਧਾਨਿਕ ਇਤਿਹਾਸ ਵਿੱਚ 5 ਅਗਸਤ 2019 ਇੱਕ ਮਹੱਤਵਪੂਰਨ ਤਾਰੀਖ ਵਜੋਂ ਦਰਜ ਹੈ। ਇਸ ਦਿਨ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਨਾਲ ਸੰਬੰਧਿਤ ਸੰਵਿਧਾਨਿਕ ਵਿਵਸਥਾਵਾਂ ਵਿੱਚ ਵੱਡਾ ਬਦਲਾਅ ਕੀਤਾ ਅਤੇ ਧਾਰਾ 370 ਦੇ ਵਿਸ਼ੇਸ਼ ਪ੍ਰਬੰਧਾਂ ਨੂੰ ਪ੍ਰਭਾਵਹੀਣ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ। ਇਸ ਦੇ ਨਾਲ ਹੀ ਜੰਮੂ ਕਸ਼ਮੀਰ ਪੁਨਰਗਠਨ ਕਾਨੂੰਨ 2019 ਰਾਹੀਂ ਪੁਰਾਣੇ ਰਾਜਾਂ ਨੂੰ ਜੰਮੂ ਕਸ਼ਮੀਰ ਅਤੇ ਲੱਦਾਖ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੁਨਰਗਠਨ ਕੀਤਾ ਗਿਆ। ਅੱਜ ਦੇ ਜਨ ਸੇਵਾ ਤੋਂ ਦੇਸ਼ ਸੇਵਾ ਪ੍ਰੋਗਰਾਮ ਵਿੱਚ ਅਸੀਂ ਸਮਝਾਂਗੇ ਕਿ ਧਾਰਾ 370 ਕੀ ਸੀ, 2019 ਵਿੱਚ ਕੀ ਬਦਲਿਆ, ਇਸ ਦੇ ਪਿੱਛੇ ਸਰਕਾਰ ਵੱਲੋਂ ਦਿੱਤੇ ਗਏ ਤਰਕ

0: ਸਨ ਤੇ ਜੰਮੂ ਕਸ਼ਮੀਰ ਵਿੱਚ ਵਿਕਾਸ, ਨਿਵੇਸ਼, ਸੈਰ ਸਪਾਟਾ, ਅਧਿਕਾਰਾਂ ਅਤੇ ਪ੍ਰਸ਼ਾਸਨ ਦੇ ਖੇਤਰ ਵਿੱਚ ਕੀ ਤਬਦੀਲੀਆਂ ਦਰਜ ਕੀਤੀਆਂ ਗਈਆਂ ਹਨ। ਭਾਰਤੀ ਸੰਵਿਧਾਨ ਵਿੱਚ ਧਾਰਾ 370 ਜੰਮੂ ਕਸ਼ਮੀਰ ਲਈ ਵਿਸ਼ੇਸ਼ ਸੰਵਿਧਾਨਿਕ ਵਿਵਸਥਾ ਨਾਲ ਸੰਬੰਧਿਤ ਸੀ। ਇਸ ਦੇ ਤਹਿਤ ਭਾਰਤ ਦੇ ਸੰਵਿਧਾਨ ਦੀਆਂ ਸਾਰੀਆਂ ਵਿਵਸਥਾਵਾਂ ਜੰਮੂ ਕਸ਼ਮੀਰ ਵਿੱਚ ਆਪਣੇ ਆਪ ਲਾਗੂ ਨਹੀਂ ਹੁੰਦੀਆਂ ਸਨ। ਧਾਰਾ 370 ਦੇ ਕਾਰਨ ਜੰਮੂ ਕਸ਼ਮੀਰ ਦਾ ਆਪਣਾ ਸੰਵਿਧਾਨ ਵੀ ਸੀ। ਭਾਰਤੀ ਸੰਵਿਧਾਨ ਦੀਆਂ ਕਈ ਵਿਵਸਥਾਵਾਂ ਉੱਥੇ ਵੱਖਰੇ ਢੰਗ ਨਾਲ ਲਾਗੂ ਹੁੰਦੀਆਂ ਸਨ। 5 ਅਗਸਤ 2019 ਨੂੰ ਕੀ ਹੋਇਆ? 5 ਅਗਸਤ 2019 ਨੂੰ ਕੇਂਦਰ ਸਰਕਾਰ ਨੇ ਸੰਵਿਧਾਨਕ ਹੁਕਮ ਜਾਰੀ ਕਰਕੇ ਜੰਮੂ ਕਸ਼ਮੀਰ ਉੱਤੇ ਭਾਰਤੀ ਸੰਵਿਧਾਨ ਦੀ ਲਾਗੂਤਾ ਵਿੱਚ ਵੱਡਾ ਬਦਲਾਅ ਕੀਤਾ। ਇਸ ਤੋਂ ਬਾਅਦ ਸੰਸਦ ਨੇ ਧਾਰਾ 370 ਨਾਲ ਸੰਬੰਧਿਤ ਪ੍ਰਸਤਾਵ ਪਾਸ ਕੀਤਾ ਅਤੇ ਜੰਮੂ ਕਸ਼ਮੀਰ ਪੁਨਰਗਠਨ ਕਾਨੂੰਨ 2019 ਨੂੰ ਮਨਜ਼ੂਰੀ ਦਿੱਤੀ। ਇਸ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਹਿੱਸਾ ਇਹ ਸੀ ਕਿ ਪੁਰਾਣੇ ਰਾਜ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਿਆ ਗਿਆ। ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਵਾਲਾ ਕੇਂਦਰ ਸ਼ਾਸਿਤ ਪ੍ਰਦੇਸ਼, ਲੱਦਾਖ ਬਿਨਾਂ ਵਿਧਾਨ ਸਭਾ ਵਾਲਾ ਕੇਂਦਰ ਸ਼ਾਸਿਤ ਪ੍ਰਦੇਸ਼। ਇਹ ਪੁਨਰਗਠਨ 31 ਅਕਤੂਬਰ 2019 ਤੋਂ ਪ੍ਰਭਾਵੀ ਹੋਇਆ। ਇਸ ਤਰ੍ਹਾਂ 5 ਅਗਸਤ ਦਾ ਫੈਸਲਾ ਕੇਵਲ ਧਾਰਾ 370 ਨਾਲ ਜੁੜਿਆ ਸੰਵਿਧਾਨਕ ਬਦਲਾਅ ਨਹੀਂ ਸੀ, ਸਗੋਂ ਇਸ ਦੇ ਨਾਲ ਪ੍ਰਸ਼ਾਸਨਿਕ ਪੁਨਰਗਠਨ ਵੀ ਕੀਤਾ ਗਿਆ। ਇਹ 70 ਸਾਲ ਦੀ ਭੁੱਲ ਦੀ ਸੁਧਾਰ ਸੀ। ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਜਿਸ ਲਈ ਬਲੀਦਾਨ ਦਿੱਤਾ ਸੀ, ਉਸ ਸੁਪਨੇ ਨੂੰ ਪੀਐਮ ਮੋਦੀ ਜੀ ਨੇ ਪੂਰਾ ਕੀਤਾ। ਇਹ ਤੁਸ਼ਟੀਕਰਨ ਦਾ ਅੰਤ ਅਤੇ ਰਾਸ਼ਟਰਵਾਦ ਦੀ ਜਿੱਤ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਧਾਰਾ 370 ਨੂੰ ਪ੍ਰਭਾਵਹੀਣ ਕਰਨ ਨੂੰ ਜੰਮੂ ਕਸ਼ਮੀਰ ਦੇ ਭਾਰਤ ਨਾਲ ਪੂਰਨ ਸੰਵਿਧਾਨਕ ਏਕੀਕਰਨ, ਸਮਾਨ ਅਧਿਕਾਰਾਂ ਅਤੇ ਵਿਕਾਸ ਨਾਲ ਜੋੜਿਆ। ਸਰਕਾਰ ਵੱਲੋਂ ਦਿੱਤਾ ਗਿਆ ਮੁੱਖ ਤਰਕ ਇਹ ਸੀ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਭਾਰਤ ਦੇ ਹੋਰ ਹਿੱਸਿਆਂ ਦੇ ਨਾਗਰਿਕਾਂ ਵਾਂਗ ਕੇਂਦਰੀ ਕਾਨੂੰਨਾਂ ਅਤੇ ਕਲਿਆਣਕਾਰੀ ਯੋਜਨਾਵਾਂ ਦੇ ਸਮਾਨ ਲਾਭ ਮਿਲਣੇ ਚਾਹੀਦੇ ਨੇ। ਸਰਕਾਰੀ ਦਸਤਾਵੇਜ਼ਾਂ ਵਿੱਚ ਵੀ ਇਹ ਦਰਸਾਇਆ ਗਿਆ ਸੀ ਕਿ ਕੇਂਦਰੀ ਕਾਨੂੰਨ ਜਿਵੇਂ ਸਿੱਖਿਆ, ਸਮਾਜਿਕ ਨਿਆਂ, ਮਹਿਲਾ ਅਤੇ ਬੱਚਿਆਂ ਦੇ ਅਧਿਕਾਰਾਂ ਨਾਲ ਸੰਬੰਧਿਤ ਕਾਨੂੰਨ ਜੰਮੂ ਕਸ਼ਮੀਰ ਵਿੱਚ ਲਾਗੂ ਹੋਏ। ਇਹ ਸਰਕਾਰ ਦੀ ਨੀਤੀ ਦਾ ਇੱਕ ਮਹੱਤਵਪੂਰਨ ਪੱਖ ਸੀ, ਸੰਵਿਧਾਨਕ ਸਮਾਨਤਾ ਦੇ ਨਾਲ ਨਾਲ ਕੇਂਦਰੀ ਯੋਜਨਾਵਾਂ ਦੀ ਸਿੱਧੀ ਪਹੁੰਚ। ਧਾਰਾ 370 ਦੇ ਪ੍ਰਭਾਵਹੀਣ ਤੋਂ ਬਾਅਦ ਭਾਰਤੀ ਸੰਵਿਧਾਨ ਦੀ ਪੂਰੀ ਲਾਗੂਤਾ ਜੰਮੂ ਕਸ਼ਮੀਰ ਤੱਕ ਕੀਤੀ ਗਈ। ਸੁਪਰੀਮ ਕੋਰਟ ਨੇ ਦਸੰਬਰ 2023 ਦੇ ਆਪਣੇ ਫੈਸਲੇ ਵਿੱਚ ਵੀ ਦਰਜ ਕੀਤਾ ਕਿ ਸੰਵਿਧਾਨਕ ਹੁਕਮਾਂ ਰਾਹੀਂ ਭਾਰਤੀ ਸੰਵਿਧਾਨ ਦੀ ਪੂਰੀ ਲਾਗੂਤਾ ਹੋਈ ਅਤੇ ਧਾਰਾ 370 ਨੂੰ ਪ੍ਰਭਾਵਹੀਣ ਕੀਤਾ ਗਿਆ। ਇਸ ਨਾਲ ਕੇਂਦਰ ਸਰਕਾਰ ਦੇ ਅਨੁਸਾਰ ਕਈ ਸਮਾਜਿਕ ਅਤੇ ਆਰਥਿਕ ਅਧਿਕਾਰਾਂ ਦੀ ਪਹੁੰਚ ਵਧੀ। ਸਰਕਾਰੀ ਜਾਣਕਾਰੀ ਅਨੁਸਾਰ ਵਾਲਮੀਕਿ, ਦਲਿਤ ਅਤੇ ਗੋਰਖਾ ਭਾਈਚਾਰਿਆਂ ਨਾਲ ਸੰਬੰਧਿਤ ਲੋਕਾਂ ਨੂੰ ਵੀ ਕਾਨੂੰਨੀ ਅਧਿਕਾਰਾਂ ਦੇ ਮਾਮਲਿਆਂ ਵਿੱਚ ਸਮਾਨਤਾ ਵੱਲ ਵਧਣ ਦਾ ਮੌਕਾ ਮਿਲਿਆ। ਸਰਕਾਰ ਨੇ ਬਾਲ ਵਿਆਹ ਰੋਕਥਾਮ, ਸਿੱਖਿਆ ਦੇ ਅਧਿਕਾਰ ਅਤੇ ਹੋਰ ਕਾਨੂੰਨਾਂ ਦੀ ਲਾਗੂਤਾ ਨੂੰ ਵੀ ਇਸ ਬਦਲਾਅ ਦੇ ਨਾਲ ਜੋੜਿਆ ਹੈ। ਇਸ ਦੇ ਨਾਲ ਮਹਿਲਾਵਾਂ ਦੇ ਅਧਿਕਾਰ, ਸਮਾਜਿਕ ਨਿਆਂ, ਅਨੁਸੂਚਿਤ ਜਾਤੀਆਂ ਅਤੇ ਕਬਾਇਲੀ ਭਾਈਚਾਰਿਆਂ ਨਾਲ ਸੰਬੰਧਿਤ ਕਾਨੂੰਨੀ ਪ੍ਰਬੰਧਾਂ ਨੂੰ ਵੀ ਨਵੀਂ ਸੰਵਿਧਾਨਕ ਵਿਵਸਥਾ ਵਿੱਚ ਲਾਗੂ ਕੀਤਾ ਗਿਆ। ਇੱਕ ਰਾਸ਼ਟਰ ਇੱਕ ਸੰਵਿਧਾਨ ਦਾ ਜ਼ਮੀਨੀ ਬਦਲਾਅ। ਪਹਿਲਾਂ ਜੰਮੂ ਕਸ਼ਮੀਰ ਵਿੱਚ 890 ਕੇਂਦਰੀ ਕਾਨੂੰਨ ਲਾਗੂ ਨਹੀਂ ਸਨ, ਅੱਜ ਸਾਰੇ ਲਾਗੂ ਹਨ। 250 ਭੇਦਭਾਵ ਵਾਲੇ ਕਾਨੂੰਨ ਖਤਮ ਕੀਤੇ ਗਏ, 137 ਸੋਧੇ ਗਏ। ਹੁਣ ਉੱਥੇ ਵੀ SC ST ਨੂੰ ਰਾਖਵਾਂ ਕਰਨ RTI RTE ਦਾ ਅਧਿਕਾਰ ਮਿਲ ਗਿਆ ਹੈ। ਵਿਕਾਸ ਅਤੇ ਬੁਨਿਆਦੀ ਢਾਂਚਾ, ਜੰਮੂ ਕਸ਼ਮੀਰ ਵਿੱਚ ਸੜਕਾਂ, ਪੁਲਾਂ, ਬਿਜਲੀ, ਰੇਲ, ਸਿਹਤ ਤੇ ਸਿੱਖਿਆ ਦੇ ਖੇਤਰਾਂ ਵਿੱਚ ਵਿਕਾਸ ਨੂੰ 2019 ਤੋਂ ਬਾਅਦ ਸਰਕਾਰੀ ਨੀਤੀ ਦਾ ਮਹੱਤਵਪੂਰਨ ਹਿੱਸਾ ਬਣਾਇਆ ਗਿਆ। ਸਰਕਾਰ ਨੇ ਪਹਿਲਾਂ ਤੋਂ ਚੱਲ ਰਹੇ ਪ੍ਰਧਾਨ ਮੰਤਰੀ ਵਿਕਾਸ ਪੈਕੇਜ ਅਤੇ ਹੋਰ ਪ੍ਰੋਜੈਕਟਾਂ ਨੂੰ ਅੱਗੇ ਵਧਾਇਆ। ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ,
1: ਮੈਂ ਸੰਵਿਧਾਨ ਕੇ ਪ੍ਰਕਾਸ਼ ਮੈਂ ਮੇਰੀ ਬਾਤੋਂ ਕੋ ਰੱਖਣਾ ਚਾਹਤਾ ਹੂੰ ਔਰ ਇਸ ਲਈ ਅਗਰ ਆਪ ਹਮਾਰੇ ਨੀਤੀਓ ਕੋ ਦੇਖੇਂਗੇ, ਦੇਸ਼ ਕੀ ਜਨਤਾ ਨੇ ਹਮੇ ਜੋ ਸੇਵਾ ਕਰਨੇ ਕਾ ਮੌਕਾ ਦਿਆ ਹੈ, ਉਸ ਨੇ ਹਮਾਰੀ ਨਿਰਣਯੋ ਕੀ ਪ੍ਰਕਿਰਿਆ ਕੋ ਦੇਖੇਂਗੇ ਤੋ ਭਾਰਤ ਕੀ ਏਕਤਾ ਕੋ ਮਜ਼ਬੂਤੀ ਕੇ ਦੇਣੇ ਕਾ ਨਿਰੰਤਰ ਹਮ ਪ੍ਰਯਾਸ ਕਰਤੇ ਥੇ। ਆਰਟੀਕਲ 370 ਦੇਸ਼ ਕੀ ਏਕਤਾ ਮੇ ਰੁਕਾਵਟ ਬਣਾ ਪੜਾ ਥਾ, ਦੀਵਾਰ ਬਣਾ ਪੜਾ। ਦੇਸ਼ ਕੀ ਏਕਤਾ ਹਮਾਰੀ ਪ੍ਰਾਥਮਿਕਤਾ ਥੀ, ਜੋ ਕਿ ਹਮਾਰੀ ਸੰਵਿਧਾਨ ਕੀ ਭਾਵਨਾ ਥੀ ਔਰ ਇਸ ਲਈ ਧਾਰਾ 370 ਕੋ ਜ਼ਮੀਨ ਦੇ ਪਾਰ। ਦੇਸ਼ ਕੀ ਏਕਤਾ ਹਮਾਰੀ ਪ੍ਰਾਥਮਿਕਤਾ ਹੈ।
0: ਨਿਵੇਸ਼ ਅਤੇ ਉਦਯੋਗ, ਧਾਰਾ 370 ਦੇ

0: ਬਦਲਾਅ ਤੋਂ ਬਾਅਦ ਕੇਂਦਰ ਅਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਵੱਲੋਂ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਕਈ ਨੀਤੀਆਂ ਲਿਆਂਦੀਆਂ ਗਈਆਂ। 2021 ਵਿੱਚ ਜੰਮੂ ਕਸ਼ਮੀਰ ਲਈ ਨਵੀਂ ਸੈਂਟਰਲ ਸੈਕਟਰ ਸਕੀਮ ਵਿੱਚ ਇੰਡਸਟਰੀਅਲ ਡਿਵੈਲਪਮੈਂਟ ਲਾਗੂ ਕੀਤੀ ਗਈ। ਇਸ ਦੇ ਨਾਲ ਇੰਡਸਟਰੀਅਲ ਪਾਲਿਸੀ 2021 ਤੋਂ 30, ਇੰਡਸਟਰੀਅਲ ਲੈਂਡ ਅਲਾਟਮੈਂਟ ਪਾਲਿਸੀ, ਪ੍ਰਾਈਵੇਟ ਇੰਡਸਟਰੀਅਲ ਐਸਟੇਟ ਡਿਵੈਲਪਮੈਂਟ ਪਾਲਿਸੀ ਅਤੇ ਸਿੰਗਲ ਵਿੰਡੋ ਰੂਲਸ ਵਰਗੇ ਕਦਮ ਵੀ ਲਏ ਗਏ। ਸਰਕਾਰੀ ਅੰਕੜਿਆਂ ਅਨੁਸਾਰ ਉਦਯੋਗਿਕ ਖੇਤਰ ਵਿੱਚ ਦਰਜ ਨਿਵੇਸ਼ 2019-20 ਵਿੱਚ ਲਗਭਗ 296.64 ਕਰੋੜ ਰੁਪਏ ਸੀ, ਜੋ 2022-23 ਵਿੱਚ 2153.45 ਕਰੋੜ ਅਤੇ 2023-24 ਵਿੱਚ 2417.19 ਕਰੋੜ ਰੁਪਏ ਦਰਜ ਕੀਤਾ ਗਿਆ। ਇਨ੍ਹਾਂ ਅੰਕੜਿਆਂ ਤੋਂ ਨਿਵੇਸ਼ ਵਿੱਚ ਵਾਧਾ ਦਿਖਾਈ ਦਿੰਦਾ ਹੈ। ਜੰਮੂ ਕਸ਼ਮੀਰ ਦੀ ਆਰਥਿਕਤਾ ਵਿੱਚ ਸੈਰ ਸਪਾਟੇ ਦਾ ਬਹੁਤ ਵੱਡਾ ਸਥਾਨ ਹੈ। ਕਸ਼ਮੀਰ ਦੀਆਂ ਵਾਦੀਆਂ ਗੁਲਮਰਗ, ਪਹਿਲਗਾਮ, ਸੋਨਮਰਗ ਅਤੇ ਜੰਮੂ ਦੇ ਧਾਰਮਿਕ ਸਥਾਨ ਦੇਸ਼ ਵਿਦੇਸ਼ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ। ਜੰਮੂ ਕਸ਼ਮੀਰ ਟੂਰਿਜ਼ਮ ਵਿਭਾਗ ਦੇ ਅੰਕੜਿਆਂ ਅਨੁਸਾਰ 2023 ਵਿੱਚ ਕੁੱਲ ਸੈਲਾਨੀ ਆਮਦ ਵਿੱਚ ਮਹੱਤਵਪੂਰਨ ਵਾਧਾ ਦਰਜ ਹੋਇਆ। ਕੇਂਦਰੀ ਸੈਰ ਸਪਾਟਾ ਮੰਤਰਾਲੇ ਵੱਲੋਂ ਦਿੱਤੇ ਅੰਕੜਿਆਂ ਅਨੁਸਾਰ 2024 ਵਿੱਚ ਜੰਮੂ ਕਸ਼ਮੀਰ ਵਿੱਚ ਘਰੇਲੂ ਸੈਲਾਨੀਆਂ ਦੀ ਗਿਣਤੀ 2.35 ਕਰੋੜ ਤੋਂ ਵੱਧ ਰਹੀ, ਜਦਕਿ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ 65,452 ਦਰਜ ਕੀਤੀ ਗਈ। ਸੈਰ ਸਪਾਟੇ ਵਿੱਚ ਵਾਧੇ ਦਾ ਸਿੱਧਾ ਲਾਭ ਸਿਰਫ ਹੋਟਲਾਂ ਨੂੰ ਨਹੀਂ ਹੁੰਦਾ। ਟੈਕਸੀ ਚਾਲਕ, ਰੈਸਟੋਰੈਂਟ, ਹਸਤ ਸ਼ਿਲਪ ਕਾਰੀਗਰ, ਟੂਰ ਗਾਈਡ, ਫਲ ਵਿਕਰੇਤਾ, ਸਥਾਨਕ ਦੁਕਾਨਦਾਰ ਅਤੇ ਹੋਰ ਛੋਟੇ ਕਾਰੋਬਾਰ ਵੀ ਇਸ ਨਾਲ ਜੁੜੇ ਹੁੰਦੇ ਨੇ। ਇਸ ਲਈ ਜੇ ਸੈਲਾਨੀਆਂ ਦੀ ਆਮਦ ਵਧਦੀ ਹੈ ਤਾਂ ਸਥਾਨਕ ਪੱਧਰ ਤੇ ਰੋਜ਼ਗਾਰ ਦੇ ਮੌਕੇ ਵੀ ਵੱਧ ਸਕਦੇ ਨੇ। ਖੇਤੀਬਾੜੀ ਅਤੇ ਬਾਗਬਾਨੀ, ਜੰਮੂ ਕਸ਼ਮੀਰ ਦੀ ਅਰਥ ਵਿਵਸਥਾ ਵਿੱਚ ਸੇਬ, ਕੇਸਰ, ਅਖਰੋਟ, ਬਦਾਮ ਅਤੇ ਹੋਰ ਬਾਗਬਾਨੀ ਉਤਪਾਦਾਂ ਦੀ ਵਿਸ਼ੇਸ਼ ਮਹੱਤਤਾ ਹੈ। ਕੇਂਦਰ ਸਰਕਾਰ ਵੱਲੋਂ 2019-20 ਵਿੱਚ ਦਿੱਤੀ ਜਾਣਕਾਰੀ ਅਨੁਸਾਰ ਕਸ਼ਮੀਰ ਤੋਂ ਵੱਡੀ ਮਾਤਰਾ ਵਿੱਚ ਸੇਬ ਦੇਸ਼ ਦੇ ਹੋਰ ਹਿੱਸਿਆਂ ਤੱਕ ਭੇਜੇ ਗਏ ਅਤੇ NAFED ਰਾਹੀਂ ਸਿੱਧੀ ਖਰੀਦ ਦੀ ਵਿਵਸਥਾ ਵੀ ਕੀਤੀ ਗਈ ਸੀ। ਬਾਅਦ ਦੇ ਸਾਲਾਂ ਵਿੱਚ ਖੇਤੀਬਾੜੀ ਅਤੇ ਬਾਗਬਾਨੀ ਲਈ ਹੋਲਿਸਟਿਕ ਐਗਰੀਕਲਚਰ ਡਿਵੈਲਪਮੈਂਟ ਪਲਾਨ ਵਰਗੇ ਉਪਰਾਲਿਆਂ ਨੂੰ ਵੀ ਅੱਗੇ ਵਧਾਇਆ ਗਿਆ। ਕਿਸਾਨਾਂ ਲਈ ਚੁਣੌਤੀਆਂ ਫਿਰ ਵੀ ਮੌਜੂਦ ਹਨ। ਮੰਡੀ ਤੱਕ ਪਹੁੰਚ, ਕੋਲਡ ਸਟੋਰੇਜ, ਆਵਾਜਾਈ, ਮੌਸਮੀ ਤਬਦੀਲੀ ਵਰਗੇ ਮੁੱਦੇ ਅਜੇ ਵੀ ਮਹੱਤਵਪੂਰਨ ਨੇ। ਇਸ ਲਈ ਵਿਕਾਸ ਦਾ ਅਰਥ ਸਿਰਫ ਨਵੀਆਂ ਯੋਜਨਾਵਾਂ ਨਹੀਂ, ਸਗੋਂ ਉਨ੍ਹਾਂ ਦੇ ਲਾਭ ਨੂੰ ਕਿਸਾਨ ਦੇ ਖੇਤ ਤੱਕ ਪਹੁੰਚਾਉਣਾ ਵੀ ਹੈ। ਸਿਹਤ ਤੇ ਸਿੱਖਿਆ, ਸਿਹਤ ਦੇ ਖੇਤਰ ਵਿੱਚ ਮੈਡੀਕਲ ਕਾਲਜਾਂ, ਹਸਪਤਾਲਾਂ ਤੇ ਸਿਹਤ ਸੇਵਾਵਾਂ ਦੇ ਵਿਸਥਾਰ ਨੂੰ ਮਹੱਤਵ ਦਿੱਤਾ ਗਿਆ। ਇਸ ਦਾ ਲੰਬੇ ਸਮੇਂ ਦਾ ਉਦੇਸ਼ ਇਹ ਹੈ ਕਿ ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ, ਤਕਨੀਕੀ ਸਿੱਖਿਆ ਅਤੇ ਰੋਜ਼ਗਾਰ ਲਈ ਆਪਣੇ ਖੇਤਰ ਤੋਂ ਬਾਹਰ ਜਾਣ ਦੀ ਲੋੜ ਘੱਟ ਪਵੇ ਅਤੇ ਸਥਾਨਕ ਪੱਧਰ ਤੇ ਵੀ ਮੌਕੇ ਉਪਲਬਧ ਹੋਣ। ਸ਼੍ਰੀ ਨਰੇਂਦਰ ਮੋਦੀ,
1: ਜੰਮੂ ਕਸ਼ਮੀਰ ਮੈਂ ਆਜ ਸਹੀ ਮਾਇਨੇ ਮੈਂ ਭਾਰਤ ਕਾ ਸੰਵਿਧਾਨ ਲਾਗੂ ਹੁਆ ਹੈ ਔਰ ਜਿਨ੍ਹੋਂਨੇ ਅਬ ਤੱਕ ਸੰਵਿਧਾਨ ਲਾਗੂ ਨਹੀਂ ਕੀਆ ਵੇ ਦੋਸ਼ੀ ਹੈ, ਗੁਨਹਗਾਰ ਹੈ, ਕਸ਼ਮੀਰ ਕੇ ਨੌਜਵਾਨੋਂ ਕੇ, ਕਸ਼ਮੀਰ ਕੀ ਬੇਟੀਓਂ ਕੇ, ਕਸ਼ਮੀਰ ਕੇ ਲੋਗੋਂ ਕੇ ਗੁਨਹਗਾਰ ਹੈ ਔਰ ਯੇ ਸਬ ਕੁਛ ਸਾਥੀਓ ਇਸ ਲਈ ਹੋ ਰਹਾ ਹੈ ਕਿਉਂਕਿ ਸਭ ਕੋ ਬਾਂਟਨੇ ਵਾਲੀ ਆਰਟੀਕਲ 370 ਕੀ ਦੀਵਾਰ ਅਬ ਗਿਰ ਚੁੱਕੀ ਹੈ।
0: ਧਾਰਾ 370 ਦੇ ਬਦਲਾਅ ਤੋਂ ਬਾਅਦ ਕੇਂਦਰੀ ਕਾਨੂੰਨਾਂ ਦੀ ਲਾਗੂਤਾ ਦਾ ਇੱਕ ਮਹੱਤਵਪੂਰਨ ਪੱਖ ਮਹਿਲਾਵਾਂ ਅਤੇ ਸਮਾਜਿਕ ਤੌਰ ਤੇ ਪਿਛੜੇ ਵਰਗਾਂ ਦੇ ਅਧਿਕਾਰਾਂ ਨਾਲ ਸੰਬੰਧਿਤ ਹੈ। ਸਰਕਾਰ ਨੇ ਮਹਿਲਾਵਾਂ ਨੂੰ ਸੰਪਤੀ ਅਤੇ ਹੋਰ ਕਾਨੂੰਨੀ ਅਧਿਕਾਰਾਂ ਦੀ ਸਮਾਨਤਾ, ਅਨੁਸੂਚਿਤ ਜਾਤੀਆਂ ਅਤੇ ਕਬਾਇਲੀ ਭਾਈਚਾਰੇ ਦੇ ਅਧਿਕਾਰਾਂ ਅਤੇ ਸਮਾਜਿਕ ਸੁਰੱਖਿਆ ਨਾਲ ਸੰਬੰਧਿਤ ਪ੍ਰਬੰਧਾਂ ਨੂੰ ਲਾਗੂ ਕਰਨ ਨੂੰ ਮਹੱਤਵ ਦਿੱਤਾ। ਇਹ ਤਬਦੀਲੀ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਸੰਵਿਧਾਨਿਕ ਬਦਲਾਅ ਦਾ ਪ੍ਰਭਾਵ ਸਿਰਫ ਰਾਜਨੀਤੀ ਜਾਂ ਪ੍ਰਸ਼ਾਸਨਿਕ ਪੱਧਰ ਤੱਕ ਸੀਮਿਤ ਨਹੀਂ ਹੁੰਦਾ, ਸਗੋਂ ਰੋਜ਼ਾਨਾ ਜੀਵਨ ਨਾਲ ਜੁੜੇ ਕਾਨੂੰਨਾਂ ਅਤੇ ਅਧਿਕਾਰਾਂ ਤੱਕ ਵੀ ਪਹੁੰਚਦਾ ਹੈ। ਜੰਮੂ ਕਸ਼ਮੀਰ ਵਿੱਚ ਸਥਾਨਕ ਪੱਧਰ ਤੇ ਲੋਕਤੰਤਰਿਕ ਸੰਸਥਾਵਾਂ ਨੂੰ ਮਜ਼ਬੂਤ ਕਰਨ ਦਾ ਕੰਮ ਵੀ ਇਸ ਦੌਰ ਦਾ ਇੱਕ ਪੱਖ ਰਿਹਾ। ਸਰਕਾਰੀ ਜਾਣਕਾਰੀ ਅਨੁਸਾਰ ਧਾਰਾ 370 ਦੇ ਬਦਲਾਅ ਤੋਂ ਬਾਅਦ ਪੰਚਾਇਤ ਤੇ ਜ਼ਿਲ੍ਹਾ ਪੱਧਰ ਦੀਆਂ ਚੋਣਾਂ ਕਰਵਾਈਆਂ ਗਈਆਂ ਅਤੇ ਬਲਾਕ ਡਿਵੈਲਪਮੈਂਟ ਕੌਂਸਲ ਚੋਣਾਂ ਵੀ ਹੋਈਆਂ। ਸਥਾਨਕ ਲੋਕਤੰਤਰ ਦਾ ਅਰਥ ਹੈ ਕਿ ਪਿੰਡ, ਬਲਾਕ ਤੇ ਜ਼ਿਲ੍ਹਾ ਪੱਧਰ ਦੀਆਂ ਲੋੜਾਂ ਨੂੰ ਸਥਾਨਕ ਨੁਮਾਇੰਦੇ ਸਰਕਾਰ ਤੱਕ ਪਹੁੰਚਾ ਸਕਣ। सड़क, पानी, सफाई,

0: ਸਕੂਲ, ਸਿਹਤ ਕੇਂਦਰ ਤੇ ਸਥਾਨਕ ਰੋਜ਼ਗਾਰ ਵਰਗੇ ਮੁੱਦਿਆਂ ਦਾ ਹੱਲ ਜਦੋਂ ਸਥਾਨਕ ਪੱਧਰ ਤੇ ਚਰਚਾ ਅਤੇ ਯੋਜਨਾ ਰਾਹੀਂ ਹੁੰਦਾ ਹੈ ਤਾਂ ਪ੍ਰਸ਼ਾਸਨ ਦੀ ਜਵਾਬਦੇਹੀ ਵਧਾਉਣ ਦੀ ਸੰਭਾਵਨਾ ਰਹਿੰਦੀ ਹੈ। ਜੰਮੂ ਕਸ਼ਮੀਰ ਦਾ ਮਾਮਲਾ ਸਿਰਫ ਵਿਕਾਸ ਦਾ ਨਹੀਂ, ਸੁਰੱਖਿਆ ਦਾ ਵੀ ਹੈ। ਦਹਾਕਿਆਂ ਤੋਂ ਬਾਅਦ ਅੱਤਵਾਦ ਅਤੇ ਹਿੰਸਾ ਇੱਕ ਵੱਡੀ ਚੁਣੌਤੀ ਰਹੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਦਸੰਬਰ 2023 ਵਿੱਚ ਸੰਸਦ ਵਿੱਚ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਸਰਕਾਰੀ ਅੰਕੜਿਆਂ ਅਨੁਸਾਰ 2018 ਵਿੱਚ 228 ਟੈਰਰਿਸਟ ਇਨੀਸ਼ੀਏਟਿਡ ਇੰਸੀਡੈਂਟਸ ਦੇ ਮੁਕਾਬਲੇ 2023 ਵਿੱਚ 3 ਨਵੰਬਰ ਤੱਕ ਇਹ ਗਿਣਤੀ 43 ਸੀ। ਇਸੇ ਤਰ੍ਹਾਂ ਨਾਗਰਿਕਾਂ ਅਤੇ ਸੁਰੱਖਿਆ ਕਰਮਚਾਰੀਆਂ ਦੀ ਮੌਤ ਦੇ ਵਿੱਚ ਵੀ ਕਮੀ ਦੇ ਅੰਕੜੇ ਦਰਸਾਏ ਗਏ। ਕਸ਼ਮੀਰ ਤੋਂ ਤਾਲੁਕ ਰੱਖਣ ਵਾਲੇ IAS ਆਫਿਸਰ ਫੈਜ਼ਲ ਸ਼ਾਹ:
1: Article 370, it has cleared a lot of cobwebs from Kashmiri minds. 2013, un dino wahan ek law and order situation thi, because there used to be so much of stone pelting. Stone pelting se kya hua tha ki Kashmir ki ek puri generation out of discipline chali gayi thi. Chhota bachcha, which is like 9 to 10 year old, created a roadblock somewhere, aur wo logon ka ID card check kar raha hai. And when a very elderly guy comes out, and this young boy tells him ki humne aaj curfew laga ke rakha hai, aap kyun bahar nikle? And when he could not give any reasonable explanation ki main bahar kyun aaya, inhone do baar usko peeche se chhade se maara. Ye jo stone pelting ho rahi thi, isne hamari Kashmir ki society ko deep down rupture kar diya. Aaj ki situation ye hai, in last 2 to 3 years, I don't think we have ever heard about stone pelting.
0: Ankde bolde ne, grah mantrale de anusar ਅੱਤਵਾਦੀ ਘਟਨਾਵਾਂ 2018 ਵਿੱਚ 228, 2023 ਵਿੱਚ ਸਿਰਫ 46, ਪੱਥਰਬਾਜ਼ੀ 2018 ਵਿੱਚ 1328 ਤੇ 2023 ਤੋਂ 24 ਵਿੱਚ 0, ਹੜਤਾਲਾਂ 2018 ਵਿੱਚ 52, ਹੁਣ 0, ਘੁਸਪੈਠ ਵਿੱਚ 33% ਦੀ ਕਮੀ, ਜੰਗਬੰਦੀ ਉਲੰਘਣਾ ਵਿੱਚ 90% ਦੀ ਕਮੀ ਆਈ ਹੈ। ਹਿੰਸਾ ਵਿੱਚ ਕਮੀ ਆਮ ਲੋਕਾਂ ਦੀ ਜ਼ਿੰਦਗੀ, ਸਿੱਖਿਆ, ਵਪਾਰ ਅਤੇ ਸੈਰ ਸਪਾਟ ਲਈ ਮਹੱਤਵਪੂਰਨ ਮਾਹੌਲ ਪੈਦਾ ਕਰ ਸਕਦੀ ਹੈ। ਜੋ ਲੋਕ ਕਹਿੰਦੇ ਸਨ ਖੂਨ ਦੀਆਂ ਨਦੀਆਂ ਵਹਿਣਗੀਆਂ, ਅੱਜ ਦੇਖ ਲਓ ਸਕੂਲ, ਕਾਲਜ, ਹਸਪਤਾਲ ਬਿਨਾਂ ਕਿਸੇ ਹੜਤਾਲ ਤੋਂ ਲਗਾਤਾਰ ਚੱਲ ਰਹੇ ਨੇ। ਲੋਕਤੰਤਰ ਦੀ ਜਿੱਤ ਹੋਈ ਹੈ। ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿੱਚ 63.88% ਰਿਕਾਰਡ ਵੋਟਿੰਗ ਹੋਈ ਹੈ। ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ:
2: ਧਾਰਾ 370 ਕਸ਼ਮੀਰ ਕੇ ਅਲਗਾਵਾਦ ਕਾ ਮੂਲ, ਹਮ ਵੀ ਕਭੀ ਅਲਗ ਹੋ ਸਕਤੇ ਹੈ ਭਾਵ ਕੇ ਬੀਚ ਧਾਰਾ 370 ਕੇ ਅੰਦਰ ਡਾਲੇ ਗਏ, ਮਗਰ ਹਮਾਰੇ ਸੰਵਿਧਾਨ ਨਿਰਮਾਤਾਓ ਕਾ ਵੀ ਮੈਂ ਬਹੁਤ ਮਨ ਪੂਰਵਕ ਧੰਨਵਾਦ ਕਰਨਾ ਚਾਹਤਾ ਹੂੰ। ਬੜੇ ਦੂਰਦਰਸ਼ੀ ਥੇ, ਉਨ੍ਹੋਂਨੇ ਇਸਕੋ ਟੈਂਪਰਰੀ ਬਣਾਇਆ ਔਰ ਧਾਰਾ 370 ਕੋ ਹਟਾਨੇ ਕਾ ਬੀਜ ਵੀ ਧਾਰਾ 370 ਮੇ ਹੀ ਡਾਲ ਦਿਆ, ਮਗਰ ਰਾਜਨੀਤਿਕ ਮਜਬੂਰੀ, ਵੋਟ ਬੈਂਕ ਕੀ ਪੋਲੀਟਿਕਸ, ਹਮਾਰੇ ਪੁਰਖੋ ਨੇ ਧਾਰਾ 370 ਡਾਲੀ ਹੈ, ਹਮ ਨਹੀਂ ਹਟਾਏਂਗੇ, ਐਸੀ ਜੀਦ ਧਾਰਾ 370 ਕੋ ਲੇਕਰ ਚਲਤੀ ਰਹੀ ਕਈ ਸਾਲੋ ਤਕ। ਔਰ ਮਾਨਯਵਰ, ਯਹੀ ਸਦਨ ਮੇ 5 ਅਗਸਤ 2019 ਮੇ ਮੋਦੀ ਜੀ ਨੇ ਧਾਰਾ 370 ਕੋ ਸਮਾਪਤ, ਹਮਾਰੇ ਸੰਵਿਧਾਨ ਨਿਰਮਾਤਾਓ ਕਾ ਵੋ ਸਵਪਨ ਕਿ ਏਕ ਦੇਸ਼ ਮੇ ਦੋ ਪ੍ਰਧਾਨ, ਦੋ ਵਿਧਾਨ, ਦੋ ਨਿਸ਼ਾਨ ਨਹੀਂ ਹੋਂਗੇ। ਕੈਸੇ ਹੋ ਸਕਦਾ ਦੇਸ਼ ਮੇ ਏਕ ਹੀ ਪ੍ਰਧਾਨ ਮੰਤਰੀ ਹੋ ਸਕਤਾ ਹੈ, ਦੇਸ਼ ਕਾ ਏਕ ਹੀ ਸੰਵਿਧਾਨ ਹੋ ਸਕਤਾ ਹੈ, ਔਰ ਦੇਸ਼ ਕਾ ਝੰਡਾ ਵੀ ਏਕ ਹੋ ਸਕਤਾ ਹੈ। ਕੈਸੇ ਇਸ ਦੇਸ਼ ਮੇ ਦੋ ਵਿਧਾਨ, ਦੋ ਪ੍ਰਧਾਨ, ਦੋ ਨਿਸ਼ਾਨ ਹੋ ਸਕਤਾ? ਚਲਾਏ ਗਏ, ਸਾਲੋਂ ਤੱਕ ਚਲਾਏ ਗਏ, ਔਰ 5 ਅਗਸਤ 2019 ਕੋ ਇਸ ਦੇਸ਼ ਮੇ ਏਕ ਵਿਧਾਨ, ਏਕ ਪ੍ਰਧਾਨ ਔਰ ਏਕ ਨਿਸ਼ਾਨ ਕਾ ਨਯਾ ਦੌਰ।
0: ਸੁਪਰੀਮ ਕੋਰਟ ਦਾ 2023 ਦਾ ਫੈਸਲਾ: ਧਾਰਾ 370 ਨਾਲ ਸੰਬੰਧਿਤ 2019 ਦੇ ਕਦਮਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। ਦਸੰਬਰ 2023 ਵਿੱਚ 5 ਜੱਜਾਂ ਦੀ ਸੰਵਿਧਾਨਕ ਬੈਂਚ ਨੇ ਇਸ ਮਾਮਲੇ ਵਿੱਚ ਫੈਸਲਾ ਸੁਣਾਇਆ। ਸੁਪਰੀਮ ਕੋਰਟ ਦੇ ਫੈਸਲੇ ਵਿੱਚ ਸੰਵਿਧਾਨਕ ਹੁਕਮਾਂ ਅਤੇ ਜੰਮੂ ਕਸ਼ਮੀਰ ਪੁਨਰਗਠਨ ਕਾਨੂੰਨ ਨਾਲ ਸੰਬੰਧਿਤ ਕਈ ਪਹਿਲੂਆਂ ਦੇ ਵਿਸਤਾਰ ਨਾਲ ਜਾਂਚ ਕੀਤੀ ਗਈ। ਅਦਾਲਤ ਨੇ ਧਾਰਾ 370 ਨੂੰ ਪ੍ਰਭਾਵਹੀਣ ਕਰਨ ਨਾਲ ਸੰਬੰਧਿਤ ਰਾਸ਼ਟਰਪਤੀ ਹੁਕਮਾਂ ਨੂੰ ਕਾਇਮ ਰੱਖਿਆ। ਇਹ ਮਾਮਲਾ ਧਾਰਾ 370 ਦੀ ਸੰਵਿਧਾਨਕ ਚਰਚਾ ਨੂੰ ਨਿਆਇਕ ਪੱਧਰ ਤੇ ਇੱਕ ਮਹੱਤਵਪੂਰਨ ਅੰਤਿਮ ਪੜਾਅ ਤੱਕ ਲੈ ਕੇ ਗਿਆ। 2019 ਤੋਂ ਬਾਅਦ ਦੇ ਬਦਲਾਵ ਨੂੰ ਕਿਵੇਂ ਸਮਝੀਏ? ਧਾਰਾ 370 ਦੀ ਸਮਾਪਤੀ ਨੂੰ ਸਮਝਣ ਲਈ 3 ਪੱਧਰਾਂ ਨੂੰ ਵੱਖਰਾ ਕਰਨਾ ਜ਼ਰੂਰੀ ਹੈ। ਪਹਿਲਾ, ਸੰਵਿਧਾਨਕ ਪੱਧਰ: ਭਾਰਤੀ ਸੰਵਿਧਾਨ ਦੀ ਪੂਰੀ ਲਾਗੂਤਾ ਤੇ ਵਿਸ਼ੇਸ਼ ਸੰਵਿਧਾਨਕ ਵਿਵਸਥਾ ਦਾ ਅੰਤ। ਦੂਜਾ, ਪ੍ਰਸ਼ਾਸਨਿਕ ਪੱਧਰ: ਪੁਰਾਣੇ ਰਾਜ ਦਾ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੁਨਰਗਠਨ। ਤੀਜਾ, ਵਿਕਾਸ ਪੱਧਰ: ਸੜਕਾਂ, ਰੇਲ, ਉਦਯੋਗ, ਸੈਰ ਸਪਾਟਾ, ਸਿਹਤ, ਸਿੱਖਿਆ, ਖੇਤੀਬਾੜੀ ਅਤੇ ਡਿਜੀਟਲ ਸੇਵਾਵਾਂ ਵਿੱਚ

0: ਵੇਸ਼ ਅਤੇ ਯੋਜਨਾਵਾਂ ਦਾ ਵਿਸਤਾਰ, ਇਹ ਤਿੰਨੇ ਪੱਖ ਇੱਕ ਦੂਜੇ ਨਾਲ ਜੁੜੇ ਹੋਏ ਨੇ।
1: ਕਿਸਨੇ ਸੋਚਾ ਥਾ ਕਿ ਕਭੀ ਕਸ਼ਮੀਰ ਆਰਟੀਕਲ 370 ਸੇ ਮੁਕਤ ਵੀ ਹੋ ਸਕਤਾ ਹੈ, ਲੇਕਿਨ ਆਜ ਕਸ਼ਮੀਰ ਔਰ ਦੇਸ਼ ਕੇ ਬੀਚ ਆਰਟੀਕਲ 370 ਕੀ ਵੋ ਦੀਵਾਰ ਗਿਰ ਚੁਕੀ। ਸਰਦਾਰ ਸਾਹਿਬ ਜਹਾਂ ਵੀ ਹੋਂਗੇ, ਸਬਸੇ ਜ਼ਿਆਦਾ ਪ੍ਰਸੰਨਤਾ ਅਨੁਭਵ ਕਰਤੇ ਹੋਂਗੇ ਔਰ ਹਮ ਸਭ ਕੋ ਆਸ਼ੀਰਵਾਦ ਦੇਤੇ ਹੋਂਗੇ।
0: ਜਨਤਾ ਲਈ ਇਸਦਾ ਕੀ ਅਰਥ ਹੈ? ਆਮ ਨਾਗਰਿਕ ਲਈ ਕਿਸੇ ਵੀ ਵੱਡੇ ਸੰਵਿਧਾਨਕ ਬਦਲਾਅ ਦੀ ਅਸਲ ਕਸੌਟੀ ਇਹ ਹੁੰਦੀ ਹੈ ਕਿ ਉਸਦੀ ਜ਼ਿੰਦਗੀ ਵਿੱਚ ਕੀ ਸੁਧਾਰ ਆਇਆ। ਬੱਚਿਆਂ ਨੂੰ ਵਧੀਆ ਸਕੂਲ ਮਿਲੇ, ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲੇ, ਕਿਸਾਨ ਨੂੰ ਆਪਣੀ ਫਸਲ ਲਈ ਵਧੀਆ ਬਾਜ਼ਾਰ ਮਿਲਿਆ, ਸੜਕ ਅਤੇ ਆਵਾਜਾਈ ਸੁਧਰੀ, ਹਸਪਤਾਲ ਦੀ ਸਹੂਲਤ ਵਧੀ, ਸੈਲਾਨੀਆਂ ਦੀ ਗਿਣਤੀ ਵਧਣ ਨਾਲ ਸਥਾਨਕ ਲੋਕਾਂ ਦੀ ਆਮਦਨ ਵਧੀ, ਮਹਿਲਾਵਾਂ ਅਤੇ ਪਿਛੜੇ ਵਰਗਾਂ ਨੂੰ ਕਾਨੂੰਨੀ ਅਧਿਕਾਰਾਂ ਦੀ ਵਧੀਆ ਪਹੁੰਚ ਮਿਲੀ। ਇਹ ਸਾਰੇ ਕਿਸੇ ਵੀ ਵਿਕਾਸ ਦੀ ਯਾਤਰਾ ਨੂੰ ਮਾਪਣ ਲਈ ਮਹੱਤਵਪੂਰਨ ਨੇ। ਕਸ਼ਮੀਰ ਦੇ ਮੁਸਲਿਮ ਭਾਈਚਾਰੇ ਨੇ ਵੀ ਅਨੁਛੇਦ 370 ਦੇ ਹਟਾਏ ਜਾਣ ਦਾ ਸਵਾਗਤ ਕੀਤਾ।
2: ਜੰਮੂ ਕਸ਼ਮੀਰ ਕਾ ਹਰ ਬੱਚਾ ਹਿੰਦੂ ਮੁਸਲਿਮ ਸਿੱਖ ਈਸਾਈ ਮੋਦੀ ਜੀ ਕੋ ਚਾਹਤੇ ਹੈ ਔਰ ਮੋਦੀ ਜੀ ਨੇ ਵਿਕਾਸ ਕੀਆ ਔਰ 370 ਤੋੜਨੇ ਕੇ ਬਾਅਦ ਜੰਮੂ ਕਸ਼ਮੀਰ ਮੇਂ ਵਿਕਾਸ ਹੁਆ ਹੈ। ਇਨ ਲੋਗੋਂ ਨੇ ਆਪਣੀ ਸਰਕਾਰ ਕੇ ਲੀਏ 370 ਕੋ ਮਜ਼ਬੂਤ ਰੱਖਣੇ ਕੀ ਕੋਸ਼ਿਸ਼ ਕੀ, ਐਸਾ ਕੁਛ ਨਹੀਂ ਹੈ। ਮੋਦੀ ਜੀ ਕੀ ਸਰਕਾਰ ਕੇ ਅੰਦਰ ਹਿੰਦੂ ਮੁਸਲਿਮ ਧਰਮ ਕੀ ਕੋਈ ਬਾਤ ਨਹੀਂ ਕੀ ਜਾਤੀ, ਕਿਉਂਕਿ ਨਰਿੰਦਰ ਮੋਦੀ ਜੀ ਨੇ ਔਰ ਜੰਮੂ ਕਸ਼ਮੀਰ ਕੀ ਜਨਤਾ ਨੇ ਇਹ ਫੈਸਲਾ ਤੈਅ ਕਰ ਦਿਆ, ਸਾਬਤ ਕਰ ਦਿਆ ਕਿ ਜੰਮੂ ਕਸ਼ਮੀਰ ਮੇਂ ਸਭ ਕਾ ਸਾਥ ਸਭ ਕਾ ਵਿਕਾਸ, ਇਹ ਮੋਦੀ ਜੀ ਕੀ ਬਾਤ ਹੈ।
0: 2019 ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਨਵਾਂ ਪ੍ਰਸ਼ਾਸਨਿਕ ਢਾਂਚਾ, ਕੇਂਦਰੀ ਕਾਨੂੰਨਾਂ ਦੀ ਵਿਆਪਕ ਲਾਗੂਤਾ, ਨਿਵੇਸ਼ ਨੀਤੀਆਂ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਅੱਗੇ ਵਧਾਇਆ ਗਿਆ। ਜਨ ਸੇਵਾ ਤੋਂ ਦੇਸ਼ ਸੇਵਾ ਦਾ ਮੂਲ ਸੰਦੇਸ਼ ਵੀ ਇਹੀ ਹੈ ਕਿ ਦੇਸ਼ ਦੀ ਤਰੱਕੀ ਦਾ ਅਸਲ ਮਤਲਬ ਹਰ ਨਾਗਰਿਕ ਤੱਕ ਵਿਕਾਸ, ਅਧਿਕਾਰ, ਮੌਕੇ ਅਤੇ ਸੁਰੱਖਿਆ ਦੀ ਪਹੁੰਚ ਹੋਣਾ ਹੈ। ਜੰਮੂ ਕਸ਼ਮੀਰ ਦੀ ਵਿਕਾਸ ਯਾਤਰਾ ਵੀ ਇਸੇ ਵੱਡੇ ਰਾਸ਼ਟਰੀ ਉਦੇਸ਼ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜਿੱਥੇ ਸੰਵਿਧਾਨਕ ਵਿਵਸਥਾ, ਲੋਕਤੰਤਰ, ਵਿਕਾਸ ਅਤੇ ਲੋਕ ਕਲਿਆਣਕਾਰ ਇਕੱਠੇ ਅੱਗੇ ਵਧਣ।
3: ਹੁਣ ਤੁਸੀਂ ਸੁਣ ਰਹੇ ਸੀ ਜਨ ਸੇਵਾ ਤੋਂ ਦੇਸ਼ ਸੇਵਾ ਤੱਕ। ਅੱਜ ਦੀ ਇਸ ਪ੍ਰੋਗਰਾਮ ਵਿੱਚ ਤੁਸੀਂ ਆਰਟੀਕਲ 370 ਤੇ ਦਿੱਤੀ ਹੋਈ ਜਾਣਕਾਰੀ ਸੁਣ ਰਹੇ ਸੀ। ਇਸ ਪ੍ਰੋਗਰਾਮ ਦਾ ਪ੍ਰਸਾਰਣ ਸਾਡੇ ਆਕਾਸ਼ਵਾਣੀ ਦੇ ਪਟਿਆਲਾ, ਬਠਿੰਡਾ ਤੇ ਲੁਧਿਆਣਾ ਕੇਂਦਰ ਤੇ ਵੀ ਨਾਲੋਂ ਨਾਲ ਪ੍ਰਸਾਰਿਤ ਕੀਤਾ ਗਿਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 8:30 ਵਜ ਰਹੇ ਨੇ। ਲਓ ਸੁਣੋ ਪੰਜਾਬੀ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨੌਜਵਾਨਾਂ ਨੂੰ ਲਗਾਤਾਰ ਆਪਣੇ ਹੁਨਰ ਨੂੰ ਬਿਹਤਰ ਕਰਨ ਅਤੇ ਉੱਭਰ ਰਹੀਆਂ ਤਕਨੀਕਾਂ ਮੁਤਾਬਕ ਆਪਣੇ ਆਪ ਨੂੰ ਢਾਲਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਸਰਵਉੱਚ ਅਦਾਲਤ ਨੇ ਕੇਂਦਰ, ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਧੋਖਾਧੜੀ ਵਾਲੇ ਬੀਮਾ ਦਾਅਵਿਆਂ ਨੂੰ ਰੋਕਣ ਲਈ ਮੋਟਰ ਦੁਰਘਟਨਾ ਦਾਅਵਿਆਂ ਨਾਲ ਸੰਬੰਧਿਤ 4 ਡਿਜੀਟਲ ਪਲੇਟਫਾਰਮਾਂ ਨੂੰ ਆਪਸ 'ਚ ਜੋੜਨ ਦਾ ਨਿਰਦੇਸ਼ ਦਿੱਤਾ। ਦਿੱਲੀ ਪੁਲਿਸ ਨੇ ਭਲਕੇ ਜੰਤਰ ਮੰਤਰ ਵਿਖੇ ਕਾਕਰੋਚ ਜਨਤਾ ਪਾਰਟੀ ਵੱਲੋਂ ਤਜਵੀਜ਼ਸ਼ੁਦਾ ਵਿਰੋਧ ਪ੍ਰਦਰਸ਼ਨ ਲਈ ਇਜਾਜ਼ਤ ਦੇਣ ਤੋਂ ਇਨਕਾਰ ਕੀਤਾ। ਭਾਰਤੀ ਮੂਲ ਦੀ ਦੱਖਣ ਅਫਰੀਕੀ ਕਾਨੂੰਨ ਵਿਗਿਆਨੀ ਨਵਨੀਤਮ ਨਵੀਂ ਪਿੱਲੇ ਨੂੰ ਅੰਤਰਰਾਸ਼ਟਰੀ ਕਾਨੂੰਨ ਨੂੰ ਉਤਸ਼ਾਹਿਤ ਕਰਨ 'ਚ ਦਿੱਤੇ ਯੋਗਦਾਨ ਲਈ ਨੋਬਲ ਸ਼ਾਂਤੀ ਪੁਰਸਕਾਰ ਨਾਲ ਨਵਾਜ਼ਿਆ ਜਾਵੇਗਾ। ਅਤੇ ਕ੍ਰਿਕਟ ਵਿੱਚ ਭਾਰਤ ਅਤੇ ਵੈਸਟ ਇੰਡੀਜ਼ ਦਰਮਿਆਨ 5 20-20 ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਰਾਂਚੀ ਵਿੱਚ ਖੇਡਿਆ ਜਾ ਰਿਹਾ ਹੈ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਤੇਜ਼ੀ ਨਾਲ ਹੋ ਰਹੀ ਤਕਨੀਕੀ ਤਰੱਕੀ ਦਰਮਿਆਨ ਨੌਜਵਾਨਾਂ ਨੂੰ ਲਗਾਤਾਰ ਆਪਣੇ ਹੁਨਰ ਨੂੰ ਬਿਹਤਰ ਕਰਨ ਅਤੇ ਉਭਰ ਰਹੀਆਂ ਤਕਨੀਕਾਂ ਮੁਤਾਬਕ ਆਪਣੇ ਆਪ ਨੂੰ ਢਾਲਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ।

0: ਉਹਨਾਂ ਨੇ ਅੱਜ ਨਵੀਂ ਦਿੱਲੀ 'ਚ ਵਿਸ਼ਵ ਹੁਨਰ ਮੁਕਾਬਲੇ ਵਰਲਡ ਸਕਿੱਲ ਸੰਘਾਈ 2026 'ਚ ਹਿੱਸਾ ਲੈਣ ਵਾਲੀ ਭਾਰਤੀ ਟੀਮ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ। ਸ੍ਰੀ ਮੋਦੀ ਨੇ ਹਿੱਸਾ ਲੈਣ ਵਾਲਿਆਂ ਨੂੰ ਅੰਤਰਰਾਸ਼ਟਰੀ ਬਾਜ਼ਾਰ ਦੀਆਂ ਲੋੜਾਂ ਮੁਤਾਬਕ ਹੁਨਰ ਵਿਕਸਿਤ ਕਰਨ ਅਤੇ ਆਪਣੇ ਤਜਰਬਿਆਂ ਰਾਹੀਂ ਦੇਸ਼ ਦੇ ਹੁਨਰ ਸਿਖਲਾਈ ਢਾਂਚੇ ਨੂੰ ਬਿਹਤਰ ਬਣਾਉਣ 'ਚ ਯੋਗਦਾਨ ਪਾਉਣ ਦੀ ਅਪੀਲ ਕੀਤੀ।
1: हमने अपने आप को भी टेक्नोलॉजी की दृष्टि से विश्व में जो नए नए बदलाव आ रहे हैं, बदलाव की दृष्टि से अपने आप को ढालना पड़ता है। आपके पास क्या है, कितनी डिग्रियां हैं, उसका अपना महत्व है ही, लेकिन आपको आता क्या है, उसका जवाब है स्किल। जीवन में कोई न कोई स्किल होना चाहिए, तब जाकर के आप काफी कॉन्ट्रीब्यूट कर सकते हैं।
0: 48ਵਾਂ ਵਿਸ਼ਵ ਹੁਨਰ ਮੁਕਾਬਲਾ ਚੀਨ ਵਿੱਚ 22 ਤੋਂ 27 ਸਤੰਬਰ ਤੱਕ ਆਯੋਜਿਤ ਕੀਤਾ ਗਿਆ ਸੀ। ਭਾਰਤ ਨੇ ਇਸ ਮੁਕਾਬਲੇ 'ਚ 10ਵਾਂ ਸਥਾਨ ਹਾਸਲ ਕੀਤਾ ਹੈ। ਸਰਵਉੱਚ ਅਦਾਲਤ ਨੇ ਕੇਂਦਰ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਧੋਖਾਧੜੀ ਵਾਲੇ ਬੀਮਾ ਦਾਅਵਿਆਂ ਨੂੰ ਰੋਕਣ ਅਤੇ ਮੁਆਵਜ਼ੇ ਦੇ ਨਿਪਟਾਰੇ ਨੂੰ ਤੇਜ਼ ਕਰਨ ਲਈ 4 ਹਫ਼ਤਿਆਂ ਦੇ ਅੰਦਰ ਮੋਟਰ ਦੁਰਘਟਨਾ ਦਾਅਵਿਆਂ ਨਾਲ ਸੰਬੰਧਿਤ 4 ਡਿਜੀਟਲ ਪਲੈਟਫਾਰਮਾਂ ਨੂੰ ਆਪਸ 'ਚ ਜੋੜਨ ਦਾ ਨਿਰਦੇਸ਼ ਦਿੱਤਾ ਹੈ। ਇਹਨਾਂ ਪਲੈਟਫਾਰਮਾਂ ਵਿੱਚ EDAR, ਵਾਹਨ ਸਾਰਥੀ ਅਤੇ ਬੀਮਾ ਸੂਚਨਾ ਬਿਊਰੋ ਸ਼ਾਮਲ ਨੇ। ਇਹ ਹਿੱਟ ਐਂਡ ਰਨ ਮਾਮਲਿਆਂ ਅਤੇ PM ਰਾਹਤ ਯੋਜਨਾ ਨੂੰ ਵੀ ਕਵਰ ਕਰੇਗਾ। ਅਦਾਲਤ ਨੇ ਸਾਰੇ ਰਾਜਾਂ ਨੂੰ ਬਿਨਾਂ ਦੇਰੀ ਦੇ EDAR ਪੋਰਟਲ ਉੱਤੇ ਸੰਬੰਧਿਤ ਡੇਟਾ ਅਪਲੋਡ ਕਰਨ ਦੇ ਨਿਰਦੇਸ਼ ਵੀ ਦਿੱਤੇ ਨੇ। ਮਾਮਲੇ ਦੀ ਅਗਲੀ ਸੁਣਵਾਈ 27 ਨਵੰਬਰ ਨੂੰ ਹੋਵੇਗੀ। ਦਿੱਲੀ ਪੁਲਿਸ ਨੇ ਭਲਕੇ ਜੰਤਰ ਮੰਤਰ ਵਿਖੇ ਕਾਕਰੋਚ ਜਨਤਾ ਪਾਰਟੀ CJP ਵੱਲੋਂ ਤਜਵੀਜ਼ਸ਼ੁਦਾ ਵਿਰੋਧ ਪ੍ਰਦਰਸ਼ਨ ਲਈ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਅੱਜ ਸਵੇਰੇ ਨਵੀਂ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੁਆਇੰਟ ਪੁਲਿਸ ਕਮਿਸ਼ਨਰ ਨੁਪੁਰ ਪ੍ਰਸਾਦ ਨੇ ਦੱਸਿਆ ਕਿ ਜੰਤਰ ਮੰਤਰ ਵਿਖੇ ਕਿਸੇ ਰੋਸ ਪ੍ਰਦਰਸ਼ਨ ਜਾਂ ਕਿਸੇ ਹੋਰ ਸਮਾਗਮ ਲਈ ਇਜਾਜ਼ਤ ਲੈਣ ਵਾਸਤੇ ਘੱਟੋ ਘੱਟ 10 ਦਿਨ ਪਹਿਲਾਂ ਅਰਜ਼ੀ ਦੇਣੀ ਲਾਜ਼ਮੀ ਹੈ। ਉਨ੍ਹਾਂ ਕਿਹਾ,
2: 7 तारीख को इन्होंने एक एप्लीकेशन दिया था नई दिल्ली डिस्ट्रिक्ट में, जिसमें उन्होंने एक इंडिमेशन दिया है कि वो 10 तारीख को प्रदर्शन करने आ रहे हैं अकाउंटेबिलिटी ऑफ CEC के रिगार्डिंग। इस इंटीमेशन पर गौर किया गया और इसको कंसिडर करते हुए आगे देखा गया कि नहीं, ये बहुत ही कम समय में पहले तो प्राप्त हुआ है। जो हमारी लेट डाउन गाइडलाइंस है कि हमें धरना के 10 दिन पहले से ये चाहिए होता है और वो नहीं था।
0: ਉਨ੍ਹਾਂ ਚੇਤਾਵਨੀ ਦਿੱਤੀ ਕਿ ਦਿੱਲੀ ਪੁਲਿਸ ਕਾਨੂੰਨ ਦੀ ਉਲੰਘਣਾ ਕਰਦੇ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਖਿਲਾਫ਼ ਢੁਕਵੀਂ ਕਾਨੂੰਨੀ ਕਾਰਵਾਈ ਕਰੇਗੀ। ਰੇਲ ਮੰਤਰਾਲੇ ਨੇ ਕਿਹਾ ਕਿ ਅੱਜ ਦੁਪਹਿਰ 2 ਵਜੇ ਤੋਂ ਬਾਅਦ ਆਪਣੇ ਸ਼ੁਰੂਆਤੀ ਸਟੇਸ਼ਨਾਂ ਤੋਂ ਰਵਾਨਾ ਹੋਣ ਵਾਲੀਆਂ ਅਤੇ ਭਲਕੇ ਤੜਕੇ 4 ਵਜੇ ਤੋਂ ਦੁਪਹਿਰ ਬਾਅਦ 2 ਵਜੇ ਦਰਮਿਆਨ ਨਵੀਂ ਦਿੱਲੀ ਅਤੇ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨਾਂ 'ਤੇ ਪਹੁੰਚਣ ਵਾਲੀਆਂ ਸਾਰੀਆਂ ਮੇਲ ਅਤੇ ਐਕਸਪ੍ਰੈਸ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਨੇ। ਇਹ ਫੈਸਲਾ ਭਲਕੇ ਦੋਵਾਂ ਰੇਲਵੇ ਸਟੇਸ਼ਨਾਂ ਦੇ ਆਲੇ ਦੁਆਲੇ ਦੇ ਇਲਾਕਿਆਂ 'ਚ ਸੜਕਾਂ ਉੱਤੇ ਭਾਰੀ ਆਵਾਜਾਈ ਦੀ ਸੰਭਾਵਨਾ ਨੂੰ ਦੇਖਦੇ ਲਿਆ ਗਿਆ। ਉਧਰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ DMRC ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਖੇਤਰ 'ਚ ਸੁਰੱਖਿਆ ਕਾਰਨਾਂ ਕਰਕੇ ਅੱਜ ਰਾਤ 9 ਵਜੇ ਤੋਂ ਲੈ ਕੇ ਕੱਲ੍ਹ ਤੱਕ 57 ਮੈਟਰੋ ਸਟੇਸ਼ਨ ਬੰਦ ਰਹਿਣਗੇ। DMRC ਨੇ ਕਿਹਾ ਕਿ ਨਵੀਂ ਦਿੱਲੀ ਮੈਟਰੋ ਸਟੇਸ਼ਨ ਨੂੰ ਛੱਡ ਕੇ ਬਾਕੀ ਸਾਰੇ ਸਬੰਧਿਤ ਮੈਟਰੋ ਸਟੇਸ਼ਨਾਂ ਉੱਤੇ ਇੰਟਰਚੇਂਜ ਦੀ ਸਹੂਲਤ ਉਪਲਬਧ ਰਹੇਗੀ। ਮੁਸਾਫਰ ਇਹਨਾਂ ਸਟੇਸ਼ਨਾਂ ਉੱਤੇ ਮੈਟਰੋ ਲਾਈਨਾਂ ਬਦਲ ਸਕਣਗੇ। ਇਹ ਪਾਬੰਦੀ ਅਗਲੇ ਹੁਕਮਾਂ ਤੱਕ ਲਾਗੂ ਰਹੇਗੀ। ਸਰਵਉੱਚ ਅਦਾਲਤ ਨੇ ਕੇਂਦਰ ਸਰਕਾਰ ਅਤੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਕਿ 10 ਅਕਤੂਬਰ ਨੂੰ ਹੋਣ ਵਾਲੇ ਕਾਕਰੇ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ 'ਚ ਮੈਟਰੋ ਅਤੇ ਰੇਲ ਸੇਵਾਵਾਂ ਨੂੰ ਪੂਰੀ ਤਰ੍ਹਾਂ ਬੰਦ ਨਾ ਕੀਤਾ ਜਾਵੇ। ਚੀਫ਼ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਮੁਸਾਫਰਾਂ ਨੂੰ ਘੱਟ ਤੋਂ ਘੱਟ ਅਸੁਵਿਧਾ ਹੋਵੇ ਇਹ ਯਕੀਨੀ ਬਣਾਉਣ ਲਈ ਜਨਤਕ ਆਵਾਜਾਈ ਸੇਵਾਵਾਂ ਨੂੰ ਨਿਯਮਿਤ ਢੰਗ ਨਾਲ ਜਾਰੀ ਰੱਖਿਆ ਜਾਣਾ ਚਾਹੀਦਾ ਹੈ। ਜਸਟਿਸ ਜੋਇਮਾਲਾ ਬਾਗਚੀ ਅਤੇ ਜਸਟਿਸ ਵੀ ਮੋਹੰਨਾ ਵੀ ਇਸ ਬੈਂਚ ਵਿੱਚ ਸ਼ਾਮਲ ਨੇ। ਅਦਾਲਤ ਨੇ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਦੇ ਉਸ ਭਰੋਸੇ 'ਤੇ ਧਿਆਨ ਦਿੱਤਾ ਕਿ ਅਧਿਕਾਰੀ ਪਾਬੰਦੀਆਂ 'ਤੇ ਮੁੜ ਵਿਚਾਰ ਕਰਨਗੇ। ਅਦਾਲਤ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਸੇਵਾਵਾਂ ਨੂੰ ਨਿਯਮਿਤ ਕਰਨਾ ਅਤੇ ਉਹਨਾਂ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਦੋ ਵੱਖ ਵੱਖ ਗੱਲਾਂ ਨੇ। ਅਦਾਲਤ ਨੇ ਅਧਿਕਾਰੀਆਂ ਨੂੰ ਮੈਟਰੋ ਅਤੇ ਰੇਲ ਸੇਵਾਵਾਂ ਨਾਲ ਸੰਬੰਧਿਤ ਫੈਸਲਿਆਂ ਬਾਰੇ ਜਾਣਕਾਰੀ ਜਨਤਕ ਕਰਨ ਦੇ ਵੀ ਨਿਰਦੇਸ਼ ਦਿੱਤੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ ਕਿਹਾ ਕਿ ਸਥਾਈ ਕਿਰਤ ਪ੍ਰਮਾਣੀਕਰਨ PERM ਪ੍ਰੋਗਰਾਮ ਸਬੰਧੀ ਅਮਰੀਕਾ ਦੇ ਕਦਮਾਂ ਨਾਲ ਦੋਵਾਂ ਮੁਲਕਾਂ ਦੇ ਸਾਂਝੇ ਟੀਚਿਆਂ ਨੂੰ ਅੱਗੇ ਵਧਾਉਣ 'ਚ ਮੁਸ਼ਕਲ ਹੋਵੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਅੱਜ ਨਵੀਂ ਦਿੱਲੀ 'ਚ ਕਿਹਾ ਕਿ ਹੁਨਰਮੰਦ ਲੋਕਾਂ ਦੀ ਆਵਾਜਾਈ ਭਾਰਤ ਅਤੇ ਅਮਰੀਕਾ ਦੋਵਾਂ ਦੀਆਂ ਅਰਥ ਵਿਵਸਥਾਵਾਂ ਲਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਭਾਰਤੀ ਪੇਸ਼ੇਵਰਾਂ ਲਈ ਮੌਕੇ ਪੈਦਾ ਹੁੰਦੇ ਨੇ, ਸਗੋਂ ਅਮਰੀਕੀ ਕੰਪਨੀਆਂ ਨੂੰ ਵੀ ਅਤਿ ਆਧੁਨਿਕ ਹੁਨਰ, ਨਵੀਨਤਾ, ਖੋਜ, ਉਤਪਾਦਕਤਾ, ਮੁਕਾਬਲੇਬਾਜ਼ੀ ਅਤੇ ਰੁਜ਼ਗਾਰ ਸਿਰਜਣ ਰਾਹੀਂ ਬਰਾਬਰ ਦਾ ਫਾਇਦਾ ਮਿਲਦਾ ਹੈ। ਸ੍ਰੀ ਜੈਸਵਾਲ ਨੇ ਸਪਸ਼ਟ ਕੀਤਾ ਹੈ ਕਿ ਅਮਰੀਕਾ ਵੱਲੋਂ ਪ੍ਰੋਗਰਾਮ ਤੋਂ ਕੁਝ ਕੰਪਨੀਆਂ ਨੂੰ ਮੁਅੱਤਲ ਕਰਨ ਨਾਲ ਮੌਜੂਦਾ H-1B ਵੀਜ਼ਿਆਂ ਦੀ ਵੈਧਤਾ ਜਾਂ ਵੀਜ਼ਾ ਧਾਰਕਾਂ ਅਤੇ ਉਨ੍ਹਾਂ 'ਤੇ ਨਿਰਭਰ ਵਿਅਕਤੀਆਂ 'ਤੇ ਦਰਜੇ 'ਤੇ ਕੋਈ ਸਿੱਧਾ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਕੰਪਨੀਆਂ ਦੇ ਯੋਗ ਮੁਲਾਜ਼ਮਾਂ ਦੀ ਸਥਾਈ ਨਿਵਾਸ ਜਾਂ ਗ੍ਰੀਨ

0: ਗੱਲ ਦੀ ਪ੍ਰਕਿਰਿਆ 'ਤੇ ਕੁਝ ਪ੍ਰਭਾਵ ਜ਼ਰੂਰ ਪੈ ਸਕਦਾ ਹੈ। ਭਾਰਤੀ ਮੂਲ ਦੀ ਦੱਖਣ ਅਫਰੀਕੀ ਕਾਨੂੰਨ ਵਿਗਿਆਨੀ ਨਵ ਨਿਥਮ ਨਵੀਂ ਪਿੱਲੇ ਨੂੰ ਸ਼ਾਂਤੀ ਅਤੇ ਅੰਤਰਰਾਸ਼ਟਰੀ ਕਾਨੂੰਨ ਨੂੰ ਉਤਸ਼ਾਹਿਤ ਕਰਨ ਵਿੱਚ ਦਿੱਤੇ ਗਏ ਉਹਨਾਂ ਦੇ ਯੋਗਦਾਨ ਲਈ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਪਿੱਲੇ ਸੰਯੁਕਤ ਰਾਸ਼ਟਰ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਮੁਖੀ ਅਤੇ ਅੰਤਰਰਾਸ਼ਟਰੀ ਨਿਆਂ ਅਦਾਲਤ ਵਿੱਚ ਜੱਜ ਵਜੋਂ ਸੇਵਾ ਨਿਭਾ ਚੁੱਕੇ ਨੇ। ਉਹਨਾਂ ਨੇ ਰੰਗਭੇਦ ਦੇ ਦੌਰ ਵਿੱਚ ਆਪਣਾ ਬਚਪਨ ਬਿਤਾਇਆ। ਇਸ ਤੋਂ ਬਾਅਦ ਉਹਨਾਂ ਨੇ ਰੰਗਭੇਦ ਖਿਲਾਫ਼ ਸੰਘਰਸ਼ ਕਰਨ ਵਾਲੇ ਕਾਰਜਕਰਤਾਵਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਦੇ ਨਾਲੋਂ ਨਾਲ ਮਨੁੱਖੀ ਅਧਿਕਾਰਾਂ ਅਤੇ ਬਰਾਬਰੀ ਨੂੰ ਉਤਸ਼ਾਹਿਤ ਕਰਨ ਲਈ ਵੀ ਕੰਮ ਕੀਤੇ। ਦੇਸ਼ ਭਰ ਵਿੱਚ ਅੱਜ ਤੋਂ 15 ਅਕਤੂਬਰ ਤੱਕ ਰਾਸ਼ਟਰੀ ਡਾਕ ਹਫ਼ਤਾ 2026 ਮਨਾਇਆ ਜਾ ਰਿਹਾ। ਕੇਂਦਰੀ ਸੰਚਾਰ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਨੇ ਵਿਸ਼ਵ ਡਾਕ ਦਿਵਸ ਦੇ ਮੌਕੇ 'ਤੇ ਸਾਰੇ ਡਾਕ ਸੇਵਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਅਤੇ ਰਾਸ਼ਟਰਪਤੀ ਉਹਨਾਂ ਦੀ ਸਮਰਪਿਤ ਸੇਵਾ ਲਈ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਸਿੰਧੀਆ ਨੇ ਦੁਹਰਾਇਆ ਕਿ ਡਾਕ ਸੇਵਾ ਹੀ ਜਨ ਸੇਵਾ ਹੈ। ਉਹਨਾਂ ਕਿਹਾ,
1: डाक सेवा इज जन सेवा।
2: डाक सेवा जन सेवा है। हमारे नए पोस्टल ऐप डाक मित्र और सेवा मित्र के जरिए डाक विभाग अपने डाक कर्मचारियों और ग्राहकों दोनों तक पहुंच रहा है। डिजिटल संचार के इस दौर में इंडिया पोस्ट भी तेजी से डिजिटल हो रहा है। इंडिया पोस्ट दिन रात निस्वार्थ भाव से लोगों की सेवा कर रहा है और उनकी उम्मीदों पर खरा उतरने का निरंतर प्रयास कर रहा है।
1: डाक सेवा जन सेवा, इंडिया पोस्ट आवर विंडो टू द वर्ल्ड।
0: ਇੱਧਰ ਪੰਜਾਬ ਸਰਕਲ ਡਾਕ ਵਿਭਾਗ ਵੱਲੋਂ ਵੀ ਇਸ ਦੌਰਾਨ ਵੱਖ ਵੱਖ ਗਤੀਵਿਧੀਆਂ ਰਾਹੀਂ ਡਾਕ ਵਿੱਤੀ ਅਤੇ ਨਾਗਰਿਕ ਕੇਂਦਰ ਸੇਵਾਵਾਂ ਪ੍ਰਦਾਨ ਕਰਨ ਲਈ ਭਾਰਤੀ ਡਾਕ ਵਿਭਾਗ ਦੀ ਮਹੱਤਵਪੂਰਨ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇਗੀ। ਸੂਬੇ ਭਰ ਵਿੱਚ ਡਾਕ ਹਫ਼ਤੇ ਦੌਰਾਨ ਵੱਖ ਵੱਖ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ। ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਅੱਜ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਅਤੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਨੇ ਨਵੀਆਂ ਵੈਬਸਾਈਟਾਂ ਦੀ ਸ਼ੁਰੂਆਤ ਕੀਤੀ ਹੈ। ਇਹ ਵੈਬਸਾਈਟਾਂ ਨਾਗਰਿਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀਆਂ ਗਈਆਂ ਨੇ। ਇਹਨਾਂ ਵੈਬਸਾਈਟਾਂ ਨਾਲ ਲੋਕ 22 ਭਾਸ਼ਾਵਾਂ ਵਿੱਚ ਵਿਗਿਆਨ ਜਾਣਕਾਰੀ ਤੱਕ ਪਹੁੰਚ ਕਰ ਸਕਦੇ ਨੇ। ਮੰਤਰੀ ਨੇ ਕਿਹਾ ਕਿ ਇਹਨਾਂ ਨਵੀਆਂ ਵੈਬਸਾਈਟਾਂ ਦਾ ਉਦੇਸ਼ ਦੇਸ਼ ਭਰ ਦੇ ਲੋਕਾਂ ਲਈ ਵਿਗਿਆਨਕ ਜਾਣਕਾਰੀ ਨੂੰ ਆਸਾਨ ਢੰਗ ਨਾਲ ਪਹੁੰਚਯੋਗ ਬਣਾਉਣਾ ਏ। ਵਿਸ਼ਵ ਮੌਸਮ ਵਿਗਿਆਨ ਸੰਗਠਨ ਨੇ ਕਿਹਾ ਕਿ ਮੌਜੂਦਾ ਅਲਨੀਨੋ ਦੀ ਸਥਿਤੀ ਦੇ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਸੰਗਠਨ ਦੀ ਤਾਜ਼ਾ ਮਹੀਨੇਵਾਰ ਆਲਮੀ ਮੌਸਮੀ ਜਲਵਾਯੂ ਅਪਡੇਟ ਮੁਤਾਬਕ ਇਸ ਦੇ ਨਤੀਜੇ ਵਜੋਂ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ 'ਚ ਤਾਪਮਾਨ ਔਸਤ ਨਾਲੋਂ ਵੱਧ ਰਹਿਣ ਅਤੇ ਬਾਰਿਸ਼ ਦੇ ਪੈਟਰਨ 'ਚ ਬਦਲਾਅ ਆਉਣ ਦੀ ਸੰਭਾਵਨਾ ਹੈ। ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ। ਸਾਡੇ ਪੱਤਰਕਾਰ ਨੇ ਦੱਸਿਆ ਕਿ ਪੁੰਛ ਤਾਲੁਕਾ ਦੇ ਸਰਹੱਦੀ ਇਲਾਕੇ ਖਾਵੜਾ 'ਚ ਇੱਕ ਕਾਰ ਅਤੇ ਇੱਕ ਟ੍ਰੇਲਰ ਵਿਚਕਾਰ ਹੋਈ ਜ਼ਬਰਦਸਤ ਟੱਕਰ 'ਚ ਕਈ ਲੋਕ ਜ਼ਖਮੀ ਹੋਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ 'ਚ ਹੋਏ ਜਾਨੀ ਨੁਕਸਾਨ ਦੇ ਦੁੱਖ ਦਾ ਇਜ਼ਹਾਰ ਕੀਤਾ। ਕ੍ਰਿਕਟ ਵਿੱਚ ਭਾਰਤ ਅਤੇ ਵੈਸਟ ਇੰਡੀਜ਼ ਦਰਮਿਆਨ 5 ਮੈਚਾਂ ਦੀ 2020 ਅੰਤਰਰਾਸ਼ਟਰੀ ਲੜੀ ਦਾ ਦੂਜਾ ਮੈਚ ਅੱਜ ਰਾਂਚੀ 'ਚ ਖੇਡਿਆ ਜਾ ਰਿਹਾ। ਵੈਸਟ ਇੰਡੀਜ਼ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਖਰੀ ਖ਼ਬਰਾਂ ਲਿਖੇ ਜਾਣ ਤੱਕ ਭਾਰਤ ਨੇ 18 ਓਵਰਾਂ 4 ਵਿਕਟਾਂ ਦੇ ਨੁਕਸਾਨ ਅਤੇ 211 ਦੌੜਾਂ ਬਣਾ ਲਈਆਂ ਨੇ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਨੂੰ ਲਗਾਤਾਰ ਆਪਣੇ ਹੁਨਰ ਨੂੰ ਬਿਹਤਰ ਕਰਨ ਅਤੇ ਉਭਰ ਰਹੀਆਂ ਤਕਨੀਕਾਂ ਮੁਤਾਬਕ ਆਪਣੇ ਆਪ ਨੂੰ ਢਾਲਣ ਦੀ ਲੋੜ 'ਤੇ ਜ਼ੋਰ ਦਿੱਤਾ। ਸਰਵਉੱਚ ਅਦਾਲਤ ਨੇ ਕੇਂਦਰ, ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਧੋਖਾਧੜੀ ਵਾਲੇ ਬੀਮਾ ਦਾਅਵਿਆਂ ਨੂੰ ਰੋਕਣ ਲਈ ਮੋਟਰ ਦੁਰਘਟਨਾ ਦਾਅਵਿਆਂ ਨਾਲ ਸੰਬੰਧਿਤ 4 ਡਿਜੀਟਲ ਪਲੇਟਫਾਰਮਾਂ ਨੂੰ ਆਪਸ 'ਚ ਜੋੜਨ ਦਾ ਨਿਰਦੇਸ਼ ਦਿੱਤਾ। ਅਤੇ ਦਿੱਲੀ ਪੁਲਿਸ ਨੇ ਭਲਕੇ ਜੰਤਰ ਮੰਤਰ ਵਿਖੇ ਕਾਕਰੋਚ ਜਨਤਾ ਪਾਰਟੀ ਵੱਲੋਂ ਤਜਵੀਜ਼ਸ਼ੁਦਾ ਵਿਰੋਧ ਪ੍ਰਦਰਸ਼ਨ ਲਈ ਇਜਾਜ਼ਤ ਦੇਣ ਤੋਂ ਇਨਕਾਰ ਕੀਤਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਕੱਲ੍ਹ ਸਵੇਰੇ 8:30 'ਤੇ। ਨਮਸਕਾਰ।
3: ਮਿਡੀ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਇੱਕ ਪੰਜਾਬੀ ਗੀਤ।

0: do more manual rather than cognitive forms of work, the overall job displacement that AI will bring today is likely to be much smaller.
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਸਟੂਡੀਓ ਦੀ ਕੜੀ ਦੇ ਮੁਤਾਬਕ ਰਾਤ ਦੇ 9:30 ਵੱਜ ਚੁੱਕੇ ਨੇ। ਆਓ ਹੁਣ ਸਤੀਸ਼ ਟੰਡਨ ਦੁਆਰਾ ਲਿਖਿਆ ਇੱਕ ਹਿੰਦੀ ਨਾਟਕ ਤੁਹਾਨੂੰ ਸੁਣਾਉਂਦੇ ਹਾਂ, ਇੱਕ ਬਾਰ ਫਿਰ।

ਹੁਣ ਤੁਸੀਂ ਸਤੀਸ਼ ਟੰਡਨ ਦਾ ਹਿੰਦੀ ਨਾਟਕ ਸੁਣ ਰਹੇ ਸੀ। ਫਿਰ ਇੱਕ ਵਾਰ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤੇ 10 ਵਜ ਰਹੇ ਨੇ। ਲਓ ਸੁਣੋ ਹੁਣ ਤੱਕ ਦੇ ਮੁੱਖ ਸਮਾਚਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਨੂੰ ਲਗਾਤਾਰ ਆਪਣੇ ਹੁਨਰ ਨੂੰ ਬਿਹਤਰ ਕਰਨ ਅਤੇ ਉੱਭਰ ਰਹੀਆਂ ਤਕਨੀਕਾਂ ਮੁਤਾਬਿਕ ਆਪਣੇ ਆਪ ਨੂੰ ਢਾਲਣ ਦੀ ਲੋੜ ਤੇ ਜ਼ੋਰ ਦਿੱਤਾ। ਦਿੱਲੀ ਪੁਲਿਸ ਨੇ ਪੜ੍ਹ ਕੇ ਜੰਤਰ ਮੰਤਰ ਵਿਖੇ ਕਾਕਰੋਚ ਜਨਤਾ ਪਾਰਟੀ ਵੱਲੋਂ ਤਜਵੀਜ਼ਸ਼ੁਦਾ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਾਰੇ ਵਿਭਾਗਾਂ ਨੂੰ ਏਸ਼ੀਅਨ ਹਾਕੀ ਚੈਂਪੀਅਨਸ ਟਰਾਫੀ ਲਈ ਵਿਸ਼ਵ ਪੱਧਰੀ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼। ਸ੍ਰੀ ਗੌਰਵ ਯਾਦਵ ਨੇ ਅੱਜ ਪੰਜਾਬ ਦੇ ਪੁਲਿਸ ਮਹਾਂਨਿਦੇਸ਼ਕ ਵਜੋਂ ਅਹੁਦਾ ਸਾਂਭਿਆ। DGP ਨੇ ਚੇਤਾਵਨੀ ਦਿੱਤੀ ਕਿ ਸਾਰੇ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦਾ ਇਜਲਾਸ 22 ਤੋਂ 27 ਅਕਤੂਬਰ ਤੱਕ ਹੋਵੇਗਾ। ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ 71 ਲਾਭਪਾਤਰੀਆਂ ਨੂੰ 1.5 ਕਰੋੜ ਤੋਂ ਵੱਧ ਦੇ ਕਰਜ਼ੇ ਸਬਸਿਡੀ ਦੀ ਵਿੱਤੀ ਸਹਾਇਤਾ ਦਿੱਤੀ ਗਈ। ਪੰਜਾਬ ਸਮੇਤ ਦੇਸ਼ ਭਰ ਵਿੱਚ ਅੱਜ ਤੋਂ 15 ਅਕਤੂਬਰ ਤੱਕ ਰਾਸ਼ਟਰੀ ਡਾਕ ਹਫ਼ਤਾ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਮੋਹਾਲੀ ਵਿਖੇ ਜਲ ਅਤੇ ਸੈਨੀਟੇਸ਼ਨ ਪ੍ਰੋਜੈਕਟ ਦੇ ਵਿੱਚ ਵਾਤਾਵਰਨ ਸੁਰੱਖਿਆ ਬਾਰੇ ਸਿਖਲਾਈ ਪ੍ਰੋਗਰਾਮ ਦਾ ਆਯੋਜਨ। TB ਮੁਕਤ ਭਾਰਤ ਮੁਹਿੰਮ ਤਹਿਤ ਜਲੰਧਰ ਵਿਖੇ TB ਨੂੰ ਖਤਮ ਕਰਨ ਵਿੱਚ ਸ਼ਲਾਘਾਯੋਗ ਕੰਮ ਕਰਨ ਲਈ 91 ਪੰਚਾਇਤਾਂ ਨੂੰ ਸਨਮਾਨਿਤ ਕੀਤਾ ਗਿਆ। ਭਾਰਤ ਮੂਲ ਦੀ ਦੱਖਣ ਅਫਰੀਕੀ ਕਾਨੂੰਨੀ ਵਿਗਿਆਨੀ ਨਵੀਨਤਮ ਨਵੀਂ ਪਿੱਲੇ ਨੂੰ ਅੰਤਰਰਾਸ਼ਟਰੀ ਕਾਨੂੰਨ ਨੂੰ

ਉਤਸ਼ਾਹਿਤ ਕਰਨ ਵਿੱਚ ਦਿੱਤੇ ਯੋਗਦਾਨ ਲਈ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਅਤੇ ਕ੍ਰਿਕਟ ਵਿੱਚ ਅੱਜ ਵੈਸਟ ਇੰਡੀਜ਼ ਵਿੱਚ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ 5 20-20 ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਰਾਂਚੀ ਵਿੱਚ ਖੇਡਿਆ ਜਾ ਰਿਹਾ ਹੈ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਹੋ ਰਿਹਾ ਤੁਹਾਨੂੰ ਪਸੰਦੀਦਾ ਗੀਤਾਂ ਨੂੰ, ਤੁਹਾਡੀ ਫਰਮਾਇਸ਼ ਦੇ ਗੀਤਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਜੀ। ਤੁਹਾਡੀ ਫਰਮਾਇਸ਼ ਜੀ ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣਦੇ ਹੋ ਆਪਣੇ ਮਨਪਸੰਦ ਗੀਤ, ਹਿੰਦੀ ਫਿਲਮੀ ਗੀਤ ਸਾਨੂੰ ਫਰਮਾਇਸ਼ਾਂ ਕਰਕੇ ਵਟਸਐਪ ਦੇ ਜ਼ਰੀਏ ਅਤੇ ਫੋਨ ਦੇ ਜ਼ਰੀਏ। ਜੀ ਹਾਂ, ਦੋਨੋਂ ਤਰੀਕਿਆਂ ਦੇ ਨਾਲ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕੀਤੀਆਂ ਜਾਣਗੀਆਂ। ਕਰਨਾ ਕੀ ਹੈ, ਜੇਕਰ ਤੁਸੀਂ ਵਟਸਐਪ ਦੇ ਜ਼ਰੀਏ ਆਪਣੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਨੰਬਰ ਨੋਟ ਕਰੋ 9465536077। ਅਤੇ ਜੇਕਰ ਤੁਸੀਂ ਫੋਨ ਕਰਕੇ ਸਾਡੇ ਨਾਲ ਗੱਲਾਂ ਬਾਤਾਂ ਕਰਕੇ ਆਪਣੀਆਂ ਫਰਮਾਇਸ਼ਾਂ ਪੂਰੀਆਂ ਕਰਵਾਉਣਾ ਚਾਹੁੰਦੇ ਹੋ ਤਾਂ ਫੋਨ ਨੰਬਰ ਨੋਟ ਕਰੋ 0181-43-1173। ਸੋ ਦੋਸਤੋ, ਦੋਨੋਂ ਤਰੀਕਿਆਂ ਦੇ ਨਾਲ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੀ ਮੈਂ, ਯਾਨੀ ਕਿ ਤੁਹਾਡੀ ਦੋਸਤ ਵੀਨਸ। ਸੋ ਪ੍ਰੋਗਰਾਮ ਨੂੰ ਸ਼ੁਰੂ ਕਰਨ ਜਾ ਰਹੀ ਹਾਂ ਮੁਹੰਮਦ ਰਫੀ ਦੇ ਗਾਏ ਹੋਏ ਇਸ ਗੀਤ ਦੇ ਨਾਲ, ਫਿਲਮ 2 ਰਾਸਤੇ ਚੋਂ ਲਿਆ ਗਿਆ। ਆਓ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਇਸ ਗੀਤ ਦੇ ਨਾਲ, ਅਤੇ ਨਾਲੇ ਨਾਲ ਮੈਂ ਵੇਟ ਕਰ ਰਹੀ ਹਾਂ ਤੁਹਾਡੀਆਂ ਫਰਮਾਇਸ਼ਾਂ ਮੇਰੇ ਕੋਲ ਆਉਣ ਅਤੇ ਮੈਂ ਉਹਨਾਂ ਫਰਮਾਇਸ਼ਾਂ ਨੂੰ ਤੁਹਾਡੇ ਤੱਕ ਪਹੁੰਚਾਵਾਂ।

ਦੋ ਬਲੂਚਾਂ, ਸਾਗਰ ਬਲੂਚਾਂ ਤੇ ਸਤਨਾ ਐਮ ਪੀ ਤੋਂ ਫਰਮਾਇਸ਼ ਭੇਜ ਰਹੇ ਨੇ। ਉਮੰਗ ਮਲਿਕ, ਆਕਾਂਕਸ਼ਾ ਮਲਿਕ ਤੇ ਮਾਹੀ ਮਲਿਕ ਫਿਲਮ ਹਮ ਕਿਸੀ ਸੇ ਕਮ ਨਹੀਂ ਦਾ ਗੀਤ ਸੁਣਨਾ ਚਾਹੁੰਦੇ ਨੇ ਅਤੇ ਹਮ ਕਿਸੀ ਸੇ ਕਮ ਨਹੀਂ ਫਿਲਮ ਦਾ ਗੀਤ ਨੂੰ ਹੀ ਸੁਣਨਾ ਚਾਹੁੰਦੇ ਨੇ। ਸਾਡੇ ਨੂੰ ਫਰਮਾਇਸ਼ ਭੇਜੀ ਹੈ ਪਿੰਡ ਖਰੀਆਂ ਟਾਣੀ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਭੇਜਣ ਵਾਲੇ ਨੇ ਫਰਮਾਇਸ਼। ਸਤਵਿੰਦਰ ਸਿੰਘ ਬਜਨਾਰ ਬਿਜਾਰਨੀਆ, ਦੇਵਿੰਦਰ ਰਾਜਪਾਲ, ਅਭਿਸ਼ੇਕ, ਯੋਗੇਸ਼, ਆਰਜ਼ੂ ਅਤੇ ਨਵਿਆ ਬਿਜਾਰਨੀਆ, ਸੋ ਇਹ ਵੀ ਇਹ ਗੀਤ ਦੀ ਸੁਣਨ ਨੂੰ ਫਰਮਾਇਸ਼ ਕਰ ਰਹੇ ਨੇ। ਅਤੇ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਨਾਗਾਚੂਨ ਰੋਡ, ਸੰਜੇ ਕਲੋਨੀ, ਖੰਡਵਾ ਤੋਂ ਭੇਜਣ ਵਾਲੇ ਨੇ ਫਰਮਾਇਸ਼। ਅਬਦੁਲ ਗਫਾਰ ਡਾਵਰ ਕੁਸ਼ ਨਸੀਬ, ਅਬਦੁਲ ਹੱਕ ਡਾਵਰ, ਜ਼ਿਆਉਲ ਹੱਕ ਡਾਵਰ, ਮੁਹੰਮਦ ਉਮਰ ਡਾਵਰ, ਭਾਟਾ ਬਾਰਾ, ਛੱਤੀਸਗੜ੍ਹ ਤੋਂ ਫਰਮਾਇਸ਼ ਭੇਜੀ ਹੈ ਜੀ ਸੋਹਨ ਜੋਸ਼ੀ ਨੇ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀਆਂ ਨੇ। ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ ਇਹ ਆਈ ਹੈ ਜੀ ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਪ੍ਰਖਸ਼ ਸ਼ਾਹ, ਕੁਸ਼ਲ ਸ਼ਾਹ, ਨੀਤੀ ਸ਼ਾਹ, ਸੁਰਬੀ ਸ਼ਾਹ, ਅਸ਼ਵਨੀ ਸ਼ਾਹ, ਮੰਗਲਾ ਬੈਨ ਸ਼ਾਹ ਅਤੇ ਰਜਿੰਦਰ ਸ਼ਾਹ। ਇਹ ਫਰਮਾਇਸ਼ ਸਾਨੂੰ ਆਈ ਹੈ ਜੀ ਪਦਮਾ ਟਾਕੀਸ, ਨੇਪਾ ਨਗਰ, ਮੱਧ ਪ੍ਰਦੇਸ਼ ਤੋਂ। ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ ਇਹ ਆਈ ਹੈ ਜੀ ਸੁਖਵੀਰ ਸਿੰਘ, ਕੋਮਲਪ੍ਰੀਤ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ। ਇਹ ਵੀ ਕਹਿ ਰਹੇ ਨੇ ਜੀ ਇਹੀ ਗਾਣੇ ਸੁਣਨ ਨੂੰ ਚਾਹਵਾਨ ਨੇ। ਕਨੇਰਾ ਮੁਹੱਲਾ ਪਟਿਆਲਾ ਤੋਂ ਫਰਮਾਇਸ਼ ਭੇਜ ਰਹੇ ਨੇ ਜੀ ਸਾਨੂੰ ਬੱਤਾ ਪਰਿਵਾਰ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਨ ਜਾ ਰਹੀ ਹਾਂ ਅਤੇ ਇਹਨਾਂ ਨੂੰ ਸੁਣਾਉਂਦੀ ਹਾਂ ਹਮ ਕਿਸੀ ਸੇ ਕਮ ਨਹੀਂ ਫਿਲਮ 'ਚ ਲਿਆ ਗਿਆ ਇਹ ਗੀਤ।

ਤੁਸੀਂ ਸੁਣ ਰਹੇ ਪ੍ਰੋਗਰਾਮ ਤੁਹਾਡੀ ਫਰਮਾਇਸ਼ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਅਤੇ ਜੇਕਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਾਮਿਲ ਹੋ ਕੇ ਆਪਣੇ ਮਨਪਸੰਦ ਗੀਤ ਸੁਣਨਾ ਚਾਹੁੰਦੇ ਹੋ ਤਾਂ ਕਰੋ ਇਸ ਤਰ੍ਹਾਂ, ਵਟਸਐਪ ਦੇ ਜ਼ਰੀਏ ਫਰਮਾਇਸ਼ਾਂ ਭੇਜਣ ਲਈ ਫੋਨ ਨੰਬਰ ਨੋਟ ਕਰੋ 9465536077। ਅਤੇ ਜੇਕਰ ਫੋਨ ਰਾਹੀਂ ਸਾਡੇ ਕੋਲ ਫਰਮਾਇਸ਼ਾਂ ਕਰਨਾ ਚਾਹੁੰਦੇ ਹੋ, ਗੱਲਾਂ ਬਾਤਾਂ ਕਰਕੇ ਆਪਣੇ ਮਨਪਸੰਦ ਗੀਤ ਸੁਣਨਾ ਚਾਹੁੰਦੇ ਹੋ ਤਾਂ ਫੋਨ ਨੰਬਰ ਨੋਟ ਕਰੋ 0181 43173। ਸੋ ਇੱਕ ਕਾਲਰ ਆ ਕੇ ਸਾਡੇ ਨਾਲ ਜੁੜ ਚੁੱਕੇ ਨੇ, ਆਓ ਗੱਲਬਾਤ ਕਰਕੇ ਉਹਨਾਂ ਦੀ ਫਰਮਾਇਸ਼ ਪੁੱਛਦੇ ਹਾਂ। ਹੈਲੋ ਹੈਲੋ ਹੈਲੋ ਜੀ, ਲੱਗਦਾ ਕਨੈਕਸ਼ਨ ਸਾਡਾ ਉਹਨਾਂ ਦੇ ਨਾਲ ਟੁੱਟ ਗਿਆ, ਪਰ ਕੋਈ ਨਾ ਜੀ। ਨਰਿੰਦਰ ਜੀ ਸਾਨੂੰ ਕਰਨਾਲ ਤੋਂ ਫੋਨ ਕਰ ਰਹੇ ਸੀ ਅਤੇ ਉਹਨਾਂ ਨੇ ਫਰਮਾਇਸ਼ ਕੀਤੀ ਸੀ ਡੌਨ ਫਿਲਮ ਦੇ ਗਾਏ ਹੋਏ ਇਸ ਗੀਤ ਨੂੰ ਸੁਣਨ ਦੀ, ਜਿਸ ਨੂੰ ਗਾਇਆ ਹੈ ਆਸ਼ਾ ਭੋਸਲੇ ਨੇ। ਸੋ ਗੱਲਬਾਤ ਤਾਂ ਨਹੀਂ ਅਸੀਂ ਕਰ ਸਕੇ, ਪਰ ਉਹਨਾਂ ਦੀ ਫਰਮਾਇਸ਼ ਪੂਰੀ ਕਰਨ ਜਾ ਰਹੇ ਹਾਂ ਅਸੀਂ। ਸੁਣੋ ਇਹ ਗੀਤ।

0: ਜੀ ਤੁਹਾਡੀ ਫਰਮਾਇਸ਼ ਪ੍ਰੋਗਰਾਮ ਦੇ ਵਿੱਚ ਹੁਣ ਵਾਰੀ ਹੈ ਫੋਨ ਦੇ ਜ਼ਰੀਏ ਫਰਮਾਇਸ਼ ਪੂਰੀ ਕਰਨ ਦੀ। ਆਓ ਦੇਖਦੇ ਹਾਂ ਸਾਡੇ ਅਗਲੇ ਕਾਲਰ ਕੌਣ ਨੇ, ਕਿਸ ਗੀਤ ਦੀ ਫਰਮਾਇਸ਼ ਕਰਨ ਜਾ ਰਹੇ ਨੇ। ਹੈਲੋ,
1: ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਗੱਲਬਾਤ ਕਰ ਰਹੇ ਹੋ, ਆਪਣਾ ਨਾਮ ਦੱਸੋ।
1: ਪ੍ਰਿਯਾ ਕੁਮਾਰ ਟੰਡਨ, ਕੈਂਟ ਰੋਡ ਫਾਇਰਕਾ ਤੋਂ ਬੋਲ ਰਹੇ ਜੀ।
0: ਜੀ ਕ੍ਰਿਸ਼ਨ ਕੁਮਾਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੀ ਫਰਮਾਇਸ਼ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਸਰ
0: ਜੀ। ਗੀਤ ਕਿਹੜਾ ਸੁਣਾਈਏ ਤੁਹਾਨੂੰ ਅੱਜ?
1: ਰੋਟੀ ਕੱਪ ਦਾ ਮਕਾਨ ਦਾ ਸੁਣਾ ਦੇ ਜੀ।
0: ਜੀ ਰੋਟੀ ਕੱਪੜਾ ਔਰ ਮਕਾਨ ਫਿਲਮ ਦਾ ਗੀਤ ਸੁਣਨਾ ਚਾਹੁੰਦੇ ਹੋ? ਬਹੁਤ ਬਹੁਤ ਸ਼ੁਕਰੀਆ ਜੀ। ਜੀ ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਲਈ। ਆਪਣਾ ਮਨਪਸੰਦ ਗੀਤ ਆਪਣੇ ਰੇਡੀਓ ਸੈਟ ਤੇ ਸੁਣੋ।
1: ਥੈਂਕ ਯੂ ਸਰ।

0: ਤੁਸੀਂ ਸੁਣ ਰਹੇ ਪ੍ਰੋਗਰਾਮ ਤੁਹਾਡੀ ਫਰਮਾਇਸ਼ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਵਟਸਐਪ ਦੇ ਜ਼ਰੀਏ ਅਤੇ ਫੋਨ ਦੇ ਜ਼ਰੀਏ ਤੁਹਾਡੇ ਮਨਪਸੰਦ ਗੀਤ ਤੁਹਾਨੂੰ ਸੁਣਵਾਏ ਜਾ ਰਹੇ ਨੇ। ਸੋ ਹੁਣ ਵਾਰੀ ਹੈ ਜੀ ਫੋਨ ਦੇ ਰਾਹੀਂ ਫਰਮਾਇਸ਼ ਪੂਰੀ ਕਰਨ ਦੀ, ਆਓ ਗੱਲਬਾਤ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲਬਾਤ ਕਰ ਰਹੇ ਹੋ?
1: ਰਾਜੂ ਬੋਲਦਾ ਤੋਂ
0: ਜੀ। ਰਾਜੂ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਤੁਹਾਡੀ ਫਰਮਾਇਸ਼ ਦੇ ਵਿੱਚ। ਆਪਣਾ ਹਾਲ ਚਾਲ ਦੱਸੋ ਜੀ, ਆਪਣਾ ਹਾਲ ਚਾਲ ਦੱਸੋ, ਕੀ ਹਾਲ ਚਾਲ ਹੈ?
1: ਠੀਕ ਹੈ, ਵਧੀਆ ਜੀ।
0: ਚਲੋ ਠੀਕ ਹੈ, ਤੇ ਅੱਜ ਫਿਰ ਗੀਤ ਕਿਹੜਾ ਸੁਣਾਈਏ ਤੁਹਾਨੂੰ?
1: ਰੋਟੀ ਫਿਲਮ ਦਾ ਗੀਤ
0: ਸੁਣਾਉਣਾ। ਰੋਟੀ ਫਿਲਮ ਦਾ ਗੀਤ ਸੁਣਨਾ ਚਾਹੁੰਦੇ ਹੋ? ਬਹੁਤ ਬਹੁਤ ਸ਼ੁਕਰੀਆ ਫੋਨ ਤੇ ਗੱਲ ਕਰਨ ਲਈ। ਆਪਣਾ ਮਨਪਸੰਦ ਗੀਤ ਸੁਣਾਓ ਜੀ।

ਜੀ, ਇੱਕ ਕਾਲਰ ਆ ਕੇ ਸਾਡੇ ਨਾਲ ਜੁੜ ਚੁੱਕੇ ਨੇ, ਆਓ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਫਰਮਾਇਸ਼ ਪੁੱਛਦੇ ਹਾਂ। ਹੈਲੋ ਹੈਲੋ ਜੀ, ਲੱਗਦਾ ਉਹਨਾਂ ਨੇ ਡਿਸਕਨੈਕਟ ਕਰ ਦਿੱਤਾ, ਪਰ ਕੋਈ ਨਾ ਜੀ, ਸਾਨੂੰ ਯਾਰਾਨਾ ਫਿਲਮ ਦੇ ਗੀਤ ਦੀ ਫਰਮਾਇਸ਼ ਆਈ ਸੀ ਕਰਨਾਲ ਤੋਂ ਜੋਗਿੰਦਰ ਹੋਰਾਂ ਵੱਲੋਂ, ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਨ ਜਾ ਰਹੀ ਹਾਂ ਅਤੇ ਉਹ ਸੁਣਦੇ ਆ ਯਾਰਾਨਾ ਫਿਲਮ 'ਚ ਲਿਆ ਗਿਆ ਇਹ ਗੀਤ।

बिल्कुल जी, वे कबूतर वे कास्ता तेरे सच्चे रहता वास्ता की थे जगह रेसिंग करता आसमान साहब तेल का यागनिक जी दिया वास्ते वेटे प्रोग्राम चल रहा जी सुक्का ते मैं थोड़ा दोस्त अरुण इस वेले थोड़े नाल बने हुए हैं ते साड़ा नंबर है जी 0181-43-41-71 यानी कि 0182-342-171 ये नंबर डायल करके तो इस प्रोग्राम का हिस्सा बन सकते हो ते कर सकते हो जी पसंदीदा गीतों दी फरमाइशां ते नाले अपनी गल्लां बातां। इस तो अलावा वट्सअप मैसेज राही भी फरमाइश भेज सकते हो। साडा वट्सअप नंबर है जी 9465-36-0377 यानी कि 9465-36-0777। इस नंबर से तुम सब तो पहला अपना नाम लिखना फिर अपने शहर का नाम तो जोड़ा भी गीत सुनना चाहते हो उस गीत कुछ बोल तो जितने भी मैसेज साढ़े तक पहुँचेगा जी उस मैसेज में प्रोग्राम जरूर शामिल करेंगे। सो कॉलर दोस्त की कॉल तो उड़ीक कर रहे हैं पर मेरे को कुछ वट्सअप मैसेजेस जो पहुँच चुके हैं आओ देखते हैं कि दोस्तों के मैसेज आए हैं। सो मैसेज पहुँचेगा जी साढ़े को ਜੋਗਰ ਹੋਣਾ ਵੱਲੋਂ ਇਹਨਾਂ ਨੇ ਮੈਸੇਜ ਭੇਜਿਆ ਹੈ ਜੀ ਪਿੰਡ ਮਿਰਜ਼ਾਨਪੁਰ ਜ਼ਿਲ੍ਹਾ ਗੁਰਦਾਸਪੁਰ ਤੋਂ ਅਤੇ ਕਹਿੰਦੇ ਨੇ ਜੀ ਇਹ ਫਰਮਾਇਸ਼ ਮੇਰੇ ਸਤਿਕਾਰਯੋਗ ਪਿਤਾ ਸ਼੍ਰੀ ਜੁਝਾਰ ਸਿੰਘ ਮੇਰੀ ਪਿਆਰੀ ਮਾਤਾ ਜੀ ਸ਼੍ਰੀਮਤੀ ਹਰਜੀਤ ਕੌਰ ਜੀ ਅਤੇ ਮੇਰੀ ਲਾਡਲੀ ਭੈਣ ਮਹਿਕਪ੍ਰੀਤ ਕੌਰ ਦੇ ਨਾਮ ਹੈ ਜੀ। ਸੋ ਸੁਨੰਦਾ ਸ਼ਰਮਾ ਦੀ ਆਵਾਜ਼ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਅਤੇ ਬਿਲਕੁਲ ਜੀ ਅਸੀਂ ਇਹਨਾਂ ਦੀ ਫਰਮਾਇਸ਼ ਪੂਰੀ ਕਰਾਂਗੇ। ਇਸ ਨਾਲ ਹੀ ਇੱਕ ਫਰਮਾਇਸ਼ ਸਾਡੇ ਤਾਈਂ ਹੋਰ ਪਹੁੰਚੀ ਹੈ ਜੀ, ਆਈ ਹੈ ਸਾਡੇ ਕੋਲ ਬਠਿੰਡਾ ਤੋਂ ਭੇਜਣ ਵਾਲੇ ਨੇ ਰਵਿੰਦਰ ਸਿੰਘ ਜੀ। ਇਹਨਾਂ ਦੇ ਨਾਲ ਨੇ ਗਗਨਦੀਪ ਕੌਰ, ਜਸਮੀਨ ਕੌਰ, ਗੁਰਲੀਨ ਕੌਰ, ਸ਼ਿੰਦਰਪਾਲ। ਅਤੇ ਆਓ ਜੀ ਫਿਰ ਅਗਲਾ ਪਿਆਰਾ ਜਿਹਾ ਗੀਤ ਸੁਣਦੇ ਹਾਂ ਸੁਨੰਦਾ ਸ਼ਰਮਾ ਜੀ ਦੇ ਵਾਸਤੇ ਵਿੱਚ।

0: ਬਿਲਕੁਲ ਜੀ ਨਹੀਂ ਅੱਖੀਆਂ 'ਚ ਪਾਲਾ ਅੱਖੀਆਂ ਗੀਤਾਂ ਜੈਕਾਰੇ 'ਚ ਤੁਸੀਂ ਦਿਲਰਾਜ ਕੌਰ ਹੋਣਾ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੋਗਾ ਅਤੇ ਅਗਲੇ ਕਾਲਰ ਦੋਸਤ ਵੀ ਹੈਗੇ ਨੇ ਜੀ ਹੈਲੋ
1: ਨਮਸਕਾਰ ਸਰ
0: ਨਮਸਕਾਰ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ
1: ਧੰਨਵਾਦ ਜੀ
0: ਜੀ ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ
1: ਮੰਡੀ ਹਰਜੀਰਾ ਮਲੋੜ ਤੋਂ ਮਹੇਸ਼ ਗਰਗ ਬੋਲ ਰਹੇ ਜੀ
0: ਹਾਂਜੀ ਗਰਗ ਸਾਹਿਬ ਕੀ ਹਾਲ ਚਾਲ ਨੇ ਤੁਹਾਡੇ
1: ਬਹੁਤ ਵਧੀਆ ਸਰ
0: ਅੱਜ ਮੇਰੇ ਖਿਆਲ ਨਾਲ 2 ਹਫ਼ਤਿਆਂ ਬਾਅਦ ਕਾਲ ਆਈ ਹੈ ਤੁਹਾਡੀ
1: ਹਾਂਜੀ
0: ਜਾਂ ਮੇਰੇ ਨਾਲ ਗੱਲ ਨਹੀਂ ਹੋਈ ਜਾਂ ਕਾਲ ਹੀ ਨਹੀਂ ਕੀਤੀ
1: ਧੰਨਵਾਦ
0: ਥੈਂਕ ਯੂ ਜੀ।

0: ਕੁਝ ਮਹਿੰਦੀ ਮਹਿੰਦੀ ਮਹਿੰਦੀ ਗਿੱਧੇ ਵਿੱਚ ਨੱਚਦੀ ਮੇਰੇ ਧਮਕ ਖਾਣ 'ਚ ਪੈਂਦੀ ਕੀ ਤੁਹਾਨੂੰ ਜੇਕਰ ਅਸੀਂ ਪ੍ਰੋਗਰਾਮ ਸੁਗਾਤ ਵਿੱਚ ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ ਜੀ ਸਾਡਾ ਨੰਬਰ ਹੈ 0141 01812341 7 1 ਸੋ ਇਹ ਨੰਬਰ ਡਾਇਲ ਕਰਕੇ ਅਗਲੇ ਦੋਸਤ ਵੀ ਆ ਗਏ ਨੇ ਜੀ ਹੈਲੋ
1: ਹੈਲੋ ਸਰ ਜੀ ਨਮਸਕਾਰ
0: ਨਮਸਕਾਰ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ
1: ਧੰਨਵਾਦ ਸਰ ਜੀ ਮੈਂ ਧਰਮਾ ਸਾਗਰ ਬੋਲ ਰਿਹਾ ਡੇਰਾ ਕਲੋਨੀ ਫਾਜ਼ਿਲਕਾ ਤੋਂ ਸਰ ਜੀ
0: ਹਾਂਜੀ ਧਰਮਾ ਸਾਗਰ ਜੀ ਕੀ ਹਾਲ ਚਾਲ ਨੇ ਤੁਹਾਡੇ
1: ਬਹੁਤ ਵਧੀਆ ਸਰ ਜੀ ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਸੀ
0: ਬਹੁਤ ਬਹੁਤ ਸ਼ੁਕਰੀਆ ਜੀ ਤੇ ਕਾਲ ਕਿੰਨੀ ਦੇਰ ਤੋਂ ਟਰਾਈ ਕਰ ਰਹੇ ਸੀ
1: ਮੈਂ ਕਾਲ ਪ੍ਰੋਗਰਾਮ ਸਟਾਰਟਿੰਗ ਹੋਇਆ ਤੇ ਲੱਗ ਗਿਆ
0: ਅੱਛਾ ਨਾਲ ਹੀ ਲੱਗ ਗਿਆ ਸੀਗੇ ਤੇ ਚਲੋ ਖੈਰ ਫਿਰ ਵੀ ਵਾਰੀ ਆ ਹੀ ਗਈ ਟਾਈਮ ਨਾਲ ਟਾਈਮ ਨਾਲ ਲੱਗ ਗਈ ਸੋ ਕਿਹੜਾ ਗੀਤ ਸੁਣਾਈਏ
1: ਮਨਜੂਰ ਦਾ
0: ਕਿਹੜਾ ਗੀਤ ਚੰਨ ਮੇਰੇ ਮੱਖਣਾ ਬਿਲਕੁਲ ਠੀਕ ਹੈ ਜੀ ਮੈਂ ਤੁਹਾਡੀ ਫਰਮਾਇਸ਼ ਹੁਣ ਤੋਂ ਥੋੜ੍ਹੀ ਦੇਰ ਬਾਅਦ ਪੂਰੀ ਕਰਾਂਗਾ ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ
1: ਧੰਨਵਾਦ
0: ਥੈਂਕ ਯੂ ਜੀ ਥੈਂਕ ਯੂ ਸੋ ਬਿਲਕੁਲ ਦੋਸਤੋ ਇੱਕ ਨਜ਼ਰ ਅਸੀਂ ਵਟਸਐਪ ਮੈਸੇਜਸ ਵੱਲ ਵੀ ਮਾਰ ਲੈਂਦੇ ਹਾਂ ਜੀ ਸਾਡਾ ਵਟਸਐਪ ਨੰਬਰ ਹੈ 94565 3677 ਯਾਨੀ ਕਿ 9467573677 ਸੋ ਇਸ ਨੰਬਰ ਦੇ ਉੱਪਰ ਤੁਸੀਂ ਵੀ ਜੇਕਰ ਆਪਣੀ ਫਰਮਾਇਸ਼ ਭੇਜਣਾ ਚਾਹੁੰਦੇ ਹੋ ਤਾਂ ਤੁਸੀਂ ਲਿਖਣਾ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਫਿਰ ਆਪਣੇ ਸ਼ਹਿਰ ਦਾ ਨਾਮ ਅਤੇ ਜਿਹੜਾ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਸ ਗੀਤ 'ਤੇ ਕੁਝ ਬੋਲ ਲਿਖੋਗੇ ਤਾਂ ਜਿੱਦਾਂ ਹੀ ਮੈਸੇਜ ਸਾਡੇ 'ਤੇ ਪਹੁੰਚੇਗਾ ਜੀ ਉਸਨੂੰ ਅਸੀਂ ਇਸ ਪ੍ਰੋਗਰਾਮ 'ਤੇ ਜ਼ਰੂਰ ਸ਼ਾਮਿਲ ਕਰਾਂਗੇ ਸੋ ਪਹਿਲਾ ਮੈਸੇਜ ਜਿਹੜਾ ਸਾਡੇ ਤਾਈਂ ਹੁਣ ਪਹੁੰਚਿਆ ਹੈ ਜੀ ਤਾਜ਼ਾ ਤਾਜ਼ਾ ਇਹ ਆਇਆ ਹੈ ਸਾਡੇ ਕੋਲ ਕਰਨਵੀਰ ਹਾਊਸ ਤੋਂ ਕਰਨਵੀਰ ਹਾਊਸ ਪੁੱਛੋ ਕੈਂਚੀਆਂ ਬਠਿੰਡਾ ਤੋਂ ਭੇਜਣ ਵਾਲੇ ਨੇ ਪ੍ਰੇਮ ਸਿੰਘ ਜੋੜਾ ਜੀ ਇਹਨਾਂ ਦੇ ਨਾਲ ਨੇ ਮਨਜੀਤ ਕੌਰ ਜੋੜਾ ਕਰਨਵੀਰ ਕਰਨ ਦਪਿੰਦਰ ਵਰਿੰਦਰ ਕੁਲਦੀਪ ਸਿਮੂ ਏਕਮ ਦਮਨ ਅਤੇ ਅਭਿਜੋਤ ਅਤੇ ਇਸ ਨਾਲ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ ਮੈਸੇਜ ਆਇਆ ਸਾਡੇ ਕੋਲ ਬੜਿੰਗਖੇੜਾ ਪੰਜਾਬ ਤੋਂ ਭੇਜਿਆ ਹੈ ਮਿੰਟੂ ਟੋਮਸ ਜੀ ਨੇ ਇਹਨਾਂ ਦੇ ਨਾਲ ਜੀ ਪਿੰਕੀ ਲਵਲੀ ਅਤੇ ਆਰਤੀ ਅਰੋੜਾ ਅਤੇ ਇੱਕ ਮੈਸੇਜ ਹੋਰ ਪਹੁੰਚ ਗਿਆ ਹੈ ਜੀ ਮੈਸੇਜ ਦੇਖ ਲੈਂਦੇ ਕਿੱਥੋਂ ਆਇਆ ਇਹ ਮੈਸੇਜ ਆਇਆ ਜੀ ਸਾਡੇ ਕੋਲ ਆਜ਼ਾਦ ਨਗਰ ਲਸਕਰ ਹਰਿਦੁਆਰ ਉੱਤਰਾਖੰਡ ਤੋਂ ਭੇਜਿਆ ਹੈ ਤਾਜ ਮੁਹੰਮਦ ਅੰਸਾਰੀ ਸਾਹਿਬ ਨੇ ਇਹਨਾਂ ਦੇ ਨਾਲ ਜੀ ਗੁਲਾਮ ਸਾਬਿਰ ਰਾਹੀ ਅਤੇ ਮਹਿਰਾਜ ਜਹਾਂ ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਫੈਰਾ ਜਿਹਾ ਗੀਤ

0: ਚੰਨ ਮੇਰੇ ਮੱਖਣਾ ਗੀਤਾਂ ਜਾ ਰਹੇ ਸ਼ਾਜ਼ੀਆ ਮਨਜ਼ੂਰ ਦੀ ਆਵਾਜ਼ ਦੇ ਵਿੱਚ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਸੁਕਾਤ ਅਤੇ ਅਗਲੇ ਕਾਲਰ ਦੋਸਤ ਵੀ ਆ ਗਏ ਨੇ ਜੀ। ਨੰਬਰ ਇਹਨਾਂ ਨੇ ਡਾਇਲ ਕੀਤਾ 0181 2341 171 ਯਾਨੀ ਕਿ 0181 2341 171 ਅਤੇ ਉਹ 'ਚ ਦੇਖਦੇ ਕੌਣ ਆਏ ਨੇ। ਹੈਲੋ
1: ਹੈਲੋ ਨਮਸਕਾਰ ਤਰਨ ਜੀ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਕਾਤ ਵਿੱਚ
1: ਤੁਹਾਡਾ। ਬਹੁਤ ਬਹੁਤ ਥੈਂਕ ਯੂ ਸਾਡੇ
0: ਜੀ। ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਤੋਂ ਫਕੀਰ ਚੰਦ ਰਸਗਨੀਆ ਜੀ।
0: ਹਾਂਜੀ ਰਸਗਨੀਆ ਸਾਹਿਬ, ਕੀ ਹਾਲ ਚਾਲ ਨੇ ਜੀ ਤੁਹਾਡੇ?
1: ਬਹੁਤ ਵਧੀਆ, ਤੁਸੀਂ ਸੁਣਾਓ ਤਰਨ ਜੀ?
0: ਜੀ ਮੇਰੇ ਬਹੁਤ ਵਧੀਆ ਨੇ। ਅਤੇ ਹੋਰ ਸੁਣਾਓ, ਜ਼ਿੰਦਗੀ ਕਿਵੇਂ ਚੱਲ ਰਹੀ ਹੈ?
1: ਬਸ ਜ਼ਿੰਦਗੀ ਚੱਲੀ ਜਾਂਦੀ ਜੀ। ਹਾਂਜੀ
0: ਚਲੋ ਵਧੀਆ, ਚੱਲਣੀ ਚਾਹੀਦੀ ਬੇਸਿਕਲੀ।
1: ਵਧੀਆ

0: ਜੇ ਬੋਲੀ ਉੱਤੇ ਬੋਲੀ ਮੁੰਡਾ ਪਾਓ ਕੁੜੀ ਯਾਨੀ ਕਿਹੜਾ ਕਿਹਦੇ ਵਿੱਚ ਨੱਚ ਕੇ ਦਿਖਾ ਦੇ। ਗੀਤਾਂ ਚੱਕਰ ਬਾਬੂ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾ, ਅਤੇ ਮੈਂ ਤੁਹਾਡਾ ਦੋਸਤ ਰਹਿਣਾ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ, ਔਰ ਦੋਸਤਾਂ ਦੀਆਂ ਕਾਲਸ ਵੀ ਲਗਾਤਾਰ ਆ ਰਹੀਆਂ ਜੀ। ਅਗਲੇ ਕਾਲਰ ਦੋਸਤ ਵੀ ਆ ਗਏ ਨੇ, ਦੇਖਦੇ ਹਾਂ ਕੌਣ ਆਏ ਨੇ ਅਤੇ ਕਿਹੜੀ ਗੱਲਬਾਤ ਲੈ ਕੇ ਪਹੁੰਚੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਥੈਂਕ ਯੂ
0: ਜੀ। ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ
0: ਮਨਜੀਤ ਕੌਰ ਜੀ, ਕੀ ਹਾਲ ਚਾਲ?

0: ਕੌਣ ਆਏ ਨੇ ਤੇ ਕਿਹੜੀ ਗੱਲਬਾਤ ਲੈ ਕੇ ਪਹੁੰਚੇ ਨੇ? ਹੈਲੋ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਥੈਂਕ ਯੂ। ਧੰਨਵਾਦ
0: ਜੀ। ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ? ਮਨਜੀਤ ਕੌਰ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ।
0: ਦਿੱਲੀ ਤੋਂ ਗੱਲ ਕਰ ਰਹੇ ਹੋ ਜਾਂ ਅੱਜ ਕਿਤੇ ਹੋਰ ਹੋ? ਮੈਨੂੰ ਪਤਾ ਨੀ ਕਿਵੇਂ ਲੱਗਿਆ ਵੀ ਅੱਜ ਤੁਸੀਂ ਦਿੱਲੀ ਨੀ ਹੈਗੇ, ਕਿਤੇ ਹੋਰ, ਕਿਤੋਂ ਹੋਰ ਕਾਲ ਕਰ ਰਹੇ ਹੋ?
1: ਦੇਖਿਆ
0: ਮੈਨੂੰ ਲੱਗਿਆ ਮੈਂ ਕਿਹਾ ਅੱਜ ਕੁਛ ਨਾ ਰੌਣਕ ਜਿਹੀ ਆਵਾਜ਼ ਦੇ ਵਿੱਚ ਤੇ ਕਿਤੋਂ ਹੋਰ ਹੀ ਕਾਲ ਕਰ ਰਹੇ।
1: ਜਲੰਧਰ
0: ਪੈ ਗਿਆ, ਜਲੰਧਰ ਬਾਰਿਸ਼ ਪੈ ਗਈ ਅੱਜ। ਸ਼ਾਮ ਵੇਲੇ ਇੱਥੇ ਪੈ ਗਈ, ਵਧੀਆ ਮੌਸਮ ਹੋ ਗਿਆ ਉਸ ਤੋਂ ਬਾਅਦ। ਚਲੋ, ਕਿਹੜਾ ਗੀਤ ਸੁਣਾਈਏ ਅੱਜ? ਚਲੋ ਬਿਲਕੁਲ ਠੀਕ ਹੈ ਜੀ, ਮੈਂ ਹਾਂਜੀ
1: ਬਾਬਲ ਦੇ ਵਿਹੜੇ ਅੰਬੀ ਦਾ ਬੂਟਾ
0: ਜੀ ਜੀ,
1: ਇਹਦੇ ਵਿੱਚ ਉਹੀ ਹੈ ਨਾ ਮੇਰਾ ਵੀਰ।
0: ਅੱਛਾ, ਨਾਲ ਗੀਤ ਵੀ ਡੈਡੀਕੇਟ ਕਰ ਦੇਣਾ ਉਹਨਾਂ ਨੂੰ ਤੇ ਬਿਲਕੁਲ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਜੀ।
0: ਸੋ ਬਿਲਕੁਲ ਦੋਸਤੋ, ਇੱਕ ਨਜ਼ਰ ਅਸੀਂ ਵਟਸਐਪ ਮੈਸੇਜਸ ਵਾਲੀ ਮਾਰ ਲੈਂਦੇ ਹਾਂ, ਕਿਉਂਕਿ ਵਟਸਐਪ ਮੈਸੇਜ ਕਾਫੀ ਸਾਰੇ ਆ ਗਏ ਨੇ ਤੇ ਆਪਾਂ ਦੋਸਤਾਂ ਨੂੰ ਨਾਰਾਜ਼ ਨਹੀਂ ਕਰਨਾ। ਸੋ ਅਗਲਾ ਮੈਸੇਜ ਦੇਖਦੇ ਹਾਂ ਕਿੱਥੋਂ ਆਇਆ ਜੀ। ਅਗਲਾ ਮੈਸੇਜ ਸਾਡੇ ਤੋਂ ਪਹੁੰਚਿਆ ਹੈ ਜੀ, ਪਿੰਡ ਤੋਂ ਡਾਕਖਾਨਾ ਨਿਮਨਾਬਾਦ ਨੇੜੇ ਸਫੀਦਾ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਭੇਜਿਆ ਹੈ ਜਸਵੀਰ ਸਿੰਘ ਅਰੋੜਾ ਜੀ ਨੇ। ਇਹਨਾਂ ਨਾਲ ਜੀ ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਤੇ ਕਰਮਜੀਤ ਕੌਰ। ਤੇ ਇਸ ਦੇ ਨਾਲ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ, ਮੈਸੇਜ ਆਇਆ ਹੈ ਸਾਡੇ ਕੋਲ ਪਿੰਡ ਤੇ ਡਾਕਖਾਨਾ, ਮਾਫ ਕਰਨਾ, ਪਿੰਡ ਮਥਾਣਾ ਬਠਿੰਡਾ ਤੋਂ ਭੇਜਣ ਵਾਲੇ ਹਰਜਿੰਦਰ ਸਿੰਘਾ ਜੀ, ਇਹਨਾਂ ਦੇ ਨਾਂ ਨੇ ਜਸਵੀਰ, ਜੱਸੀ, ਸੀਤਾ ਔਰ ਗੀਤਾ। ਤੇ ਇੱਕ ਮੈਸੇਜ ਹੋ ਰਿਹਾ ਜੀ, ਇਸ ਮੈਸੇਜ ਨੂੰ ਵੀ ਅਸੀਂ ਸ਼ਾਮਿਲ ਕਰ ਲੈਂਦੇ ਹਾਂ। ਸੋ ਇਹ ਮੈਸੇਜ ਸਾਡੇ ਤੋਂ ਪਹੁੰਚਿਆ ਹੈ ਜੀ, ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਭੇਜਣ ਵਾਲੇ ਟੀ ਡੀ ਮਲਹੋਤਰਾ ਜੀ, ਇਹਨਾਂ ਦੇ ਨਾਂ ਨੇ ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ ਤੇ ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਤੇ ਬਿੱਟਾ ਬਜਾਜ। ਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ ਤੇ ਸੁਣਦੇ ਹਾਂ ਪਿਆਰਾ ਜਿਹਾ ਗੀਤ।

0: ਸੋ ਬਿਲਕੁਲ ਦੋਸਤੋ, ਤੁਸੀਂ ਇੰਜੋਏ ਕਰੋ ਜੀ ਪ੍ਰੋਗਰਾਮ ਸੁਗਾਤ ਆਪਣੇ ਦੋਸਤ ਅਰੁਣ ਦੇ ਨਾਲ, ਅਤੇ ਸਮਾਂ ਜਿਹੜਾ ਹੈ ਸਾਡੇ ਕੋਲ ਹਾਲੇ ਵੀ ਪ੍ਰੋਗਰਾਮ ਦਾ ਲਗਭਗ 1 ਘੰਟਾ 3 ਮਿੰਟ ਦਾ ਪਿਆ ਹੋਇਆ। ਸੋ ਜੇਕਰ ਤੁਹਾਡੀ ਕਾਲ ਨਹੀਂ ਲੱਗੀ ਤਾਂ ਤੁਸੀਂ ਕਾਲ ਲਾ ਸਕਦੇ ਹੋ ਜੀ ਸਾਡੇ ਨੰਬਰ 'ਤੇ 0181-23-4241 'ਤੇ, ਯਾਨੀ ਕਿ 0181-23-4271। ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਕਰ ਸਕਦੇ ਹੋ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਅਤੇ ਨਾਲੇ ਗੱਲਾਂ ਬਾਤਾਂ। ਸੋ ਕਾਲਰ ਦੋਸਤ ਪਹੁੰਚ ਗਏ ਨੇ ਜੀ। ਹੈਲੋ, ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ। ਹੋਰ ਸੁਣਾਓ ਜੀ। ਬਹੁਤ ਸ਼ੁਕਰੀਆ ਜੀ, ਤੇ ਆਪਣਾ ਨਾਮ ਤੇ ਪਤਾ ਦੱਸ ਦਿਓ, ਕਿਉਂਕਿ ਮੈਂ ਵੈਸੇ ਮੈਂ ਪਹਿਚਾਣ ਲਿਆ ਪਰ ਦੋਸਤ। ਹਾਂਜੀ ਹਾਂਜੀ, ਹੋਰ ਬਿੱਟੂ ਜੀ ਕੀ ਹਾਲ ਚਾਲ ਹੈ?
1: ਬਹੁਤ ਵਧੀਆ, ਬਹੁਤ ਵਧੀਆ।
0: ਤੁਹਾਡੇ ਵੱਲ ਬਾਰਿਸ਼ ਪਈ ਸ਼ਾਮੀ?
1: ਬਹੁਤ
0: ਸ਼ੁਕਰੀਆ। ਮੈਂ ਕਿਹਾ ਮੀਂਹ ਪਿਆ ਤੁਹਾਡੇ ਵੱਲ ਸ਼ਾਮ ਨੂੰ?
1: ਹਾਂਜੀ ਹਾਂਜੀ, ਬਸ ਜੀ ਅੱਜ ਮੌਸਮ ਠੰਡਾ ਹੋ ਗਿਆ।
0: ਹਾਂ ਵਧੀਆ ਪੈ ਗਈ ਨਾ ਬਾਰਿਸ਼।
1: ਹਾਂਜੀ ਹਾਂਜੀ।
0: ਸੋ ਕਿਹੜਾ ਗੀਤ ਸੁਣਾਈਏ ਫਿਰ ਅੱਜ? ਗੀਤ
1: ਸੁਣਾਦੇ ਗੁਰਦਾਸਪੁਰ ਦਾ ਗਾਣਾ ਜੀ, ਇੱਕ ਫੁੱਲ ਤੋੜ ਲੈਣ ਦੇ। ਬਹੁਤ ਮਿਹਰਬਾਨੀ, ਸ਼ੁਕਰੀਆ।
0: ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਓਕੇ ਜੀ, ਬਾਏ।

0: बदल जाए एक फूल तोड़ लेने थे की तो जगह कर आसमान साफ थी वहां से बीच प्रोग्राम चल रहा जी सुकात में थोड़ा दोस्त अरुण है थोड़े दिन पढ़े हुए कॉलर दोस्त भी आ गए जी। हेलो
1: हेलो सर जी नमस्कार जी।
0: नमस्कार जी बहुत बहुत स्वागत है प्रोग्राम सुकात में।
1: थैंक यू महाराज
0: जी। कौन गल कर रहे हो तो कितों गल कर रहे हो जी?
1: सर जी मैं जलकरा जी गुरदासपुर तो।
0: हाँ जी जलकरा जी की हाल चाल है जी थोड़े?
1: हाँ जी हाँ जी कृपा जी परमात्मा लई भरावां दा आशीर्वाद।
0: चलो वधिया जी भरावां दा आशीर्वाद ते नहीं परमात्मा दी कृपा आपां मान सकते हां ते बाकी भरावां दा ते साथ ही है।
1: ठीक है जी।
0: सो होर सुनाओ की कर रहे से इस वेले?
1: बस जी फोन ट्राई कर रहे जी।
0: अच्छा
1: तब तो पहले लगा ही पर ओते डल चुकी है नहीं।
0: पता नहीं जी मेरे को हुणे जिवें रिंग आई है मैं नाली चक लिया। सो केड़ा गीत सुनाइए तुहानू हुण?
1: राज मंदर जी साहब दा जी
0: ਅਜਲੀ ਜ਼ਿਲ੍ਹਾ ਸੰਗਰੂਰ ਤੋਂ ਭੇਜਿਆ ਹੈ ਸੁਖਵੀਰ ਸਿੰਘ ਜੀ ਨੇ ਇਹਨਾਂ ਦੇ ਨਾਲ ਨੇ ਕਮਲਪ੍ਰੀਤ ਕੌਰ ਤੇ ਰੋਸ਼ਨਪ੍ਰੀਤ ਸਿੰਘ ਤੇ ਇਸ ਦੇ ਨਾਲ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਆਇਆ ਸਾਡੇ ਕੋਲ ਮਜਨੂੰ ਦਾ ਟੀਲਾ ਤੋਂ ਭੇਜਣ ਵਾਲੇ ਨੇ ਕਮਲ ਬਲੂਜਾ ਜੀ ਇਹਨਾਂ ਦੇ ਨਾਲ ਜੀ ਮਧੂ ਬਲੂਜਾ ਸਾਗਰ ਬਲੂਜਾ ਉਮੰਗ ਮਲਿਕ ਆਕਾਸ਼ਾ ਮਲਿਕ ਗੁੜੀਆ ਮਾਹੀ ਮਲਿਕ ਤੇ ਈਸ਼ਿਤਾ ਅਰੋੜਾ ਤੇ ਇਸ ਦੇ ਨਾਲ ਹੀ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਦੇਖਦੇ ਹਾਂ ਸਾਡੇ ਤੇ ਕਿੱਥੋਂ ਆਇਆ ਜੀ। ਇਹ ਮੈਸੇਜ ਆਇਆ ਸਾਡੇ ਕੋਲ ਜਲਾਲਾਬਾਦ ਵੈਸਟ ਤੋਂ ਭੇਜਿਆ ਸੁਰੇਸ਼ ਗਗਨੇਜਾ ਜੀ ਨੇ ਇਹਨਾਂ ਦੇ ਨਾਲ ਜੀ ਪੂਨਮ ਗਗਨੇਜਾ ਵਿਸ਼ਾਲ ਪ੍ਰਿਆ ਦਿਸ਼ਾਨੀ ਔਰ ਨਿਮਿਤ ਆਹੂਜਾ ਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ ਤੇ ਸੁਣਦੇ ਹਾਂ ਅਗਲਾ ਪਿਆਰਾ ਜਿਹਾ ਗੀਤ।

ਬਿਲਕੁਲ ਜੀ, ਦਾਣਾ ਪਾਣੀ ਖਿੱਚ ਕੇ ਲਿਆਉਂਦਾ ਕੌਣ ਕਿਸੇ ਦਾ ਖਾਂਦਾ। ਗੀਤਾਂ ਜਗਹਿਰ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ, ਸਾਡਾ ਵਟਸਐਪ ਨੰਬਰ ਹੈ ਜੀ 94 655 3600, ਯਾਨੀ ਕਿ 9465530777। ਸੋ ਇਸ ਨੰਬਰ ਦੇ ਉੱਪਰ ਦੋਸਤਾਂ ਦੇ ਮੈਸੇਜਸ ਜਿਹੜੇ ਨੇ ਸਾਡੇ ਕੋਲ ਪਹੁੰਚ ਗਏ ਨੇ, ਔਰ ਦੇਖਦੇ ਹਾਂ ਅਗਲੇ ਕਿਹੜੇ ਦੋਸਤਾਂ ਦੇ ਮੈਸੇਜ ਆਏ ਨੇ ਜੀ। ਸੋ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ, ਗਾਓਂ ਉਗਲਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਭੇਜਣ ਵਾਲੇ ਨੇ ਰਾਜਿੰਦਰ ਕੁਮਾਰ ਜੀ, ਇਹਨਾਂ ਦੇ ਨਾਲ ਨੇ ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਔਰ ਪੂਰਾ ਇਹਨਾਂ ਦਾ ਪਰਿਵਾਰ। ਅਤੇ ਇਸ ਦੇ ਨਾਲ ਇੱਕ ਮੈਸੇਜ ਹੋਰ ਆਇਆ ਜੀ, ਇਹ ਮੈਸੇਜ ਆਇਆ ਸਾਡੇ ਕੋਲ ਸਰਹਿੰਦੀ ਬਾਜ਼ਾਰ ਪਟਿਆਲਾ ਤੋਂ, ਭੇਜਿਆ ਹੈ ਪ੍ਰੇਮ ਕੁਮਾਰ ਰਹੇਜਾ ਜੀ ਨੇ। ਇਹਨਾਂ ਦੇ ਨਾਲ ਨੇ ਜੀ ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤ ਅਤੇ ਸਚਨੀ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਹਿਰਾ ਜਿਹਾ ਗੀਤ ਸਤਿੰਦਰ ਸਰਤਾਜ ਸਾਹਿਬ ਦੀ ਆਵਾਜ਼ ਦੇ ਵਿੱਚ।

ਬਿਲਕੁਲ ਜੀ, ਫਿਲਹਾਲ ਹਵਾਵਾਂ ਰੁਮਕਦੀਆਂ ਜਦ ਝੱਖੜ ਚੁੱਲੂ ਵੇਖਾਂਗੇ। ਕੀਰਤਨ ਚੱਕਰ ਸਤਿੰਦਰ ਸਰਤਾਜ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਸੁਗਾਤ ਚੱਲ ਰਿਹਾ ਜੀ। ਔਰ ਅਗਲਾ ਮੈਸੇਜ ਸਾਡੇ ਤਾਈਂ ਦੇਖਦੇ ਹਾਂ ਕਿੱਥੋਂ ਆਇਆ ਜੀ। ਇਹ ਮੈਸੇਜ ਸਾਡੇ ਕੋਲ ਪਹੁੰਚਿਆ ਹੈ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ, ਭੇਜਿਆ ਹੈ ਸੁਨੀਲ ਪਾਠਕ ਜੀ ਨੇ। ਇਹਨਾਂ ਦੇ ਨਾਲ ਨੇ ਜੀ ਕਮਲ ਪਾਠਕ, ਦੀਪਿਕਾ ਮਲਹੋਤਰਾ, ਗਵੇ ਮਲਹੋਤਰਾ ਅਤੇ ਭਾਈ ਸੁੱਚਾ ਸਿੰਘ ਪਾਠਕ। ਔਰ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ, ਅਤੇ ਬਿਲਕੁਲ ਜੀ ਇਹਨਾਂ ਦੀ ਫਰਮਾਇਸ਼ ਆਪਾਂ ਪੂਰੀ ਕਰਦੇ ਹਾਂ ਇਸ ਅਗਲੇ ਪੈਰੇ 'ਚ ਗੀਤ ਦੇ ਨਾਲ।

ਬਿਲਕੁਲ ਜੀ, ਆਸ ਹੈ ਜਿਨ੍ਹਾਂ ਇੱਕ ਵਾਰੀ ਵੀ ਅੱਖੀਆਂ ਤਰਸ ਗਈਆਂ। ਗੀਤ ਜਗਰ ਅਤੇ ਗੁਰਦਾਸਮਾਨ ਸਾਹਿਬ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ। ਅਤੇ ਅਗਲਾ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਜੀ, ਮੈਸੇਜ ਗੇਟ ਨਾਭਾ ਤੋਂ ਭੇਜਣ ਵਾਲੇ ਨੇ ਸੋਮਤਾ ਚੇਰ ਦੇ ਨਾਲ ਜੀ ਜੋਤੀ ਰਾਣੀ ਗੈਰਵ ਅਤੇ ਗੁਰਮਨ ਅਤੇ ਹਰਜੀਤ ਹਰਮਨ ਸਾਹਿਬ ਦੀ ਆਵਾਜ਼ ਵਿੱਚ ਇਹਨਾਂ ਨੇ ਕੀਤੀ ਫਰਮਾਇਸ਼ ਕੀਤੀ ਹੈ। ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਬਿਲਕੁਲ ਜੀ, ਗੱਲ ਦਿਲ ਦੀ ਤਾਂ ਸੱਚਣਾ ਝੂਠੇ ਲਾ ਰਿਹਾ ਜੀ, ਕੀ ਰੱਖਿਆ ਕੀ ਤਾਂ ਜਗ੍ਹਾ ਹਰਜੀਤ ਹਰਮਨ ਹੋਣਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ। ਅਤੇ ਅਗਲਾ ਮੈਸੇਜ ਸਾਡੇ ਤਾਈਂ ਦੇਖਦੇ ਹਾਂ ਕਿੱਥੋਂ ਪਹੁੰਚਿਆ ਜੀ। ਅਗਲਾ ਮੈਸੇਜ ਆਇਆ ਸਾਡੇ ਕੋਲ ਕ੍ਰਿਸ਼ਨਾ ਪਾਰਕ ਦਿੱਲੀ ਤੋਂ, ਭੇਜਿਆ ਹੈ ਸੁਖਵਿੰਦਰ ਸਿੰਘ ਜੋੜਾ ਜੀ ਨੇ। ਇਹਨਾਂ ਦੇ ਨਾਂ ਨੇ ਜੀ ਸਿਟੀ ਦੀਵਾਨਾ ਅਤੇ ਗੁਰਵੰਸ਼ ਸਿੰਘ ਜੋੜਾ। ਅਤੇ ਇਹਨਾਂ ਨੇ ਇੰਦਰਜੀਤ ਸਿੰਘ ਨਿੱਕੂ ਸਾਹਿਬ ਦੀ ਆਵਾਜ਼ ਦੇ ਵਿੱਚ ਗੀਤ ਦੀ ਫਰਮਾਇਸ਼ ਕੀਤੀ ਹੈ। ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਇਸ ਅਗਲੇ ਪਿਆਰੇ ਜਿਹੇ ਗੀਤ ਦੇ ਨਾਲ।

ਮੇਰੇ ਰਾਂਝਾ ਝੋਲੀ ਦੇ ਵਿੱਚ ਪੱਲੇ ਦੇ ਵਿੱਚ ਪਾ ਦੇ। ਗੀਤਾ ਜਗਰੀ ਬੀਬੀ ਨੂਰਾ ਹੋਣਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਸੁਗਾਤ ਚੱਲ ਰਿਹਾ ਸੀ ਔਰ ਅਗਲਾ ਮੈਸੇਜ ਸਾਡੇ ਤਾਈਂ ਦੇਖਦੇ ਹਾਂ ਕਿੱਥੋਂ ਆਇਆ। ਸੋ ਮੈਸੇਜ ਪਹੁੰਚਿਆ ਜੀ ਸਾਡੇ ਕੋਲ ਕਨੇਰਾ ਮੁਹੱਲਾ ਪਟਿਆਲਾ ਤੋਂ ਪੱਤਾ ਪਰਿਵਾਰ ਵੱਲੋਂ ਭੇਜਣ ਵਾਲੇ ਦੇ ਮੁਕੇਸ਼ ਪੱਤਾ ਸੀ ਕਿ ਇਹਨਾਂ ਦੇ ਨਾਨੇ ਨੀਲਮ ਪੱਤਾ ਨਿਤਿਨ ਪਲਕ ਕਰਨ।

ਬਿਲਕੁਲ ਜੀ, ਤੇਰੇ ਗੁੱਤ ਵਿੱਚ ਆਪੇ ਬੋਲ ਪੈਣ ਘੁੰਗਰੂ ਕੀ ਤਾਂ ਜਗ੍ਹਾ ਰਹੇ ਤੁਸੀਂ ਸੁਰਜੀਤ ਪਿੰਦਰ ਖੇਹਾ ਸਾਹਿਬ ਦੀ ਆਵਾਜ਼ ਦੇ ਵਿੱਚ ਅਤੇ ਪ੍ਰੋਗਰਾਮ ਸਦਾ ਚੱਲ ਰਿਹਾ ਜੀ। ਔਰ ਇੱਕ ਮੈਸੇਜ ਜਿਹੜਾ ਸਾਡੇ ਤੱਕ ਅਗਲਾ ਪਹੁੰਚਿਆ ਹੈ, ਇਹ ਮੈਸੇਜ ਆਇਆ ਜੀ ਨੀਦਰਲੈਂਡ ਤੋਂ, ਭੇਜਿਆ ਹੈ ਰਵਿੰਦਰ ਪਾਠਕ ਜੀ ਨੇ, ਔਰ ਇਹਨਾਂ ਦਾ ਨਾਮ ਨੇ ਜੀ ਆਸ਼ਾ ਪਾਠਕ ਜੀ। ਔਰ ਹਰ ਵਾਰ ਦੀ ਤਰ੍ਹਾਂ ਬੜਾ ਹੀ ਪਿਆਰਾ ਜਿਹਾ ਮੈਸੇਜ ਹੈ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਇੰਨੇ ਪਿਆਰੇ ਮੈਸੇਜ ਦੇ ਲਈ। ਔਰ ਕਹਿੰਦੇ ਨੇ ਜੀ ਆਪਣੀ ਫਰਮਾਇਸ਼ ਦਾ ਗੀਤ ਸੁਣਾ ਦਿਓ, ਤਾਂ ਬਿਲਕੁਲ ਜੀ ਮੈਂ ਅੱਜ ਤੁਹਾਡੇ ਲਈ ਆਪਣੀ ਫਰਮਾਇਸ਼ ਦਾ ਗੀਤ ਚਲਾਵਾਂਗਾ, ਅਤੇ ਮੈਂ ਉਮੀਦ ਕਰਦਾ ਤੁਹਾਨੂੰ ਵੀ ਅਤੇ ਸਾਰੇ ਦੋਸਤਾਂ ਨੂੰ ਪਸੰਦ ਆਏਗਾ। ਸੋ ਇਹਦੇ ਨਾਲ ਇੱਕ ਮੈਸੇਜ ਸਾਡੇ ਤੱਕ ਹੋਰ ਪਹੁੰਚਿਆ ਜੀ, ਇਹ ਮੈਸੇਜ ਆਇਆ ਹੈ ਸਾਡੇ ਕੋਲ ਪਿੰਡ ਸਾਬੂਆਣਾ ਫਾਜ਼ਿਲਕਾ ਤੋਂ, ਭੇਜਿਆ ਹੈ ਕਰਨ ਕੰਬੋਜ ਜੀ ਨੇ। ਇਹਨਾਂ ਦਾ ਨਾਮ ਜੀ ਚਰਨ ਕੰਬੋਜ, ਰਿਆਂਸ਼ ਮਾਨਵ, ਅਨੁਰੀਤ ਅਤੇ ਪਰਿਸ਼ ਕੰਬੋਜ। ਅਤੇ ਇਸਦੇ ਨਾਲ ਹੀ ਇੱਕ ਮੈਸੇਜ ਸਾਡੇ ਤੱਕ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਆਇਆ ਸਾਡੇ ਕੋਲ ਪਟੇਲ ਨਗਰ ਮਲੋਟ ਤੋਂ, ਭੇਜਿਆ ਹੈ ਡਾਕਟਰ ਰਮੇਸ਼ ਕੁਮਾਰ ਜਜੋਰੀਆ ਜੀ ਨੇ, ਇਹਨਾਂ ਦੇ ਨਾਮ ਨੇ ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ ਅਤੇ ਆਰਜ਼ੂ ਜਜੋਰੀਆ ਅਤੇ ਗੁੱਡੂ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਪਿਆਰਾ ਜਿਹਾ ਗੀਤ।

ਡਿਊਟੀ ਦੀਆਂ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ ਦਾ 1 ਵੱਜ ਚੁੱਕਿਆ ਅਤੇ ਵਿਹਲਾ ਹੋ ਗਿਆ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦਾ। ਅਤੇ ਆਓ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦੀ ਸ਼ੁਰੂਆਤ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਗੁਰੂ ਹੀ ਸਹਾਈ ਹੁੰਦਾ ਹੈ। ਬਿਲਾਵਲ ਰਾਗ ਵਿੱਚ ਉਚਾਰਿਤ ਸ਼ਬਦ ਵਿੱਚ ਗੁਰੂ ਦੀ ਮਹਿਮਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਿਆਨ ਕੀਤੀ ਹੈ ਕਿ ਗੁਰੂ ਭਾਵ ਸੱਚੇ ਅਤੇ ਪੂਰਨ ਗੁਰੂ ਨੇ ਮੈਨੂੰ ਸਕੂਨ ਪ੍ਰਦਾਨ ਕੀਤਾ ਹੈ। ਮੈਨੂੰ ਪੂਰੇ ਗੁਰੂ ਦੀ ਕਿਰਪਾ ਸਦਕਾ ਸੁੱਖ ਅਤੇ ਆਤਮਿਕ ਸ਼ਾਂਤੀ ਪ੍ਰਾਪਤ ਹੋ ਗਈ ਹੈ। ਮੇਰੇ ਲਈ ਖੁਸ਼ੀਆਂ ਅਤੇ ਸੁੱਖਾਂ ਦੀ ਆਮਦ ਹੋ ਗਈ ਹੈ। ਹੁਣ ਬਿਨਾਂ ਆਹਟ ਕੀਤਿਆਂ ਹੀ ਅਨਹਦ ਨਾਦ ਵੱਜਣ ਦੀ ਧੁਨ ਸੁਣਾਈ ਦੇ ਰਹੀ ਹੈ। ਮੈਂ ਜਿਹੜੇ ਪਾਪ ਅਤੇ ਰੋਗ ਭੁਗਤ ਰਿਹਾ ਸਾਂ ਉਹ ਨਿਵਰਤ ਹੋ ਗਏ ਹਨ, ਕਿਉਂਕਿ ਹਰੀ ਨੂੰ ਸਿਮਰਦਿਆਂ ਹੀ ਸਾਰੇ ਪਾਪ ਵਿਕਾਰ ਮਿਟ ਗਏ ਹਨ। ਹੇ ਮੇਰੀ ਜਿੰਦ ਵਹੁਟੀਏ, ਹੁਣ ਉਸ ਸਾਂਵਲ ਸੁੰਦਰ ਪਤੀ ਪ੍ਰਭੂ ਨੂੰ ਮਿਲ ਕੇ ਆਨੰਦ ਦੀ ਅਵਸਥਾ ਪ੍ਰਾਪਤ ਹੈ, ਜਿਸ ਗੁਰੂ ਨੇ ਮੇਰੀ ਪੈਜ ਰੱਖੀ ਹੈ। ਐਸੇ ਸੱਚੇ ਗੁਰੂ ਤੋਂ ਹੀ ਮੈਨੂੰ ਆਤਮਿਕ ਸ਼ਾਂਤੀ ਪ੍ਰਾਪਤ ਹੋਈ ਹੈ। ਸੁੱਖਾਂ ਦੀ ਉਤਪੱਤੀ ਅਤੇ ਆਨੰਦ ਦੀ ਪ੍ਰਾਪਤੀ ਅਤੇ ਅਨਹਦ ਨਾਦ ਵੱਜ ਰਹੇ ਨੇ, ਗੂੰਜ ਰਹੇ ਨੇ। ਸਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ। ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ ਬਖਸ਼ੀਸ਼ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ।

0: ਚਾਰ ਅਧੀਨ ਸ਼ਬਦ ਦੀਆਂ ਅਗਲੀਆਂ ਪਗਤੀਆਂ ਇਸ ਪ੍ਰਕਾਰ ਹਨ। ਜਿਸ ਗੁਰ ਕਉ ਸਦ ਬਲਿਹਾਰਣੈ ਜਿਨ ਹਰ ਸੇਵਾ ਬਣਤ ਬਣਾਈ। ਗੁਰੂ ਸਾਹਿਬ ਫਰਮਾਨ ਕਰਦੇ ਹਨ ਕਿ ਮੈਂ ਆਪਣੇ ਸਤਿਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਪ੍ਰਭੂ ਦੀ ਭਗਤੀ ਦੀ ਰੀਤ ਚਲਾਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਰਾਗ ਵਿੱਚ ਆਪਣੇ ਸ਼ਬਦ ਦੀ ਰਾਹੀਂ ਗੁਰੂ ਦੀ ਮਹਾਨਤਾ ਦਰਸਾਉਂਦੇ ਹੋਏ ਫਰਮਾਨ ਕਰਦੇ ਹਨ ਕਿ ਗੁਰੂ ਪਰਮਾਤਮਾ ਦੇ ਦਰ ਉੱਤੇ ਪੂਜਣ ਲਈ ਪੌੜੀ ਹੈ, ਸੰਸਾਰ ਸਮੁੰਦਰ ਨੂੰ ਪਾਰ ਕਰਨ ਵਾਸਤੇ ਬੇੜੀ ਹੈ ਅਤੇ ਪ੍ਰਭੂ ਦਾ ਨਾਮ ਦੇਣ ਵਾਸਤੇ ਤੁਲਹਾ ਹੈ। ਫਰਮਾਨ ਹੈ, ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਓ ਗੁਰ ਸਰ ਸਾਗਰ ਬੋਹੇ ਥੋ ਗੁਰ ਤੀਰਥ ਦਰਿਆਓ ਜੇ ਤਿਸ ਭਾਵੈ ਉਜਲੀ ਸਤ ਸਰ ਨਾਵਣ ਜਾਓ। ਇਸੇ ਭਗਤੀ ਰੀਤ ਨੂੰ ਭਾਈ ਗੁਰਦਾਸ ਜੀ ਬਿਆਨ ਕਰਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਹਰ ਘਰ ਵਿੱਚ ਇਹ ਭਗਤੀ ਲਹਿਰ ਸਥਾਪਿਤ ਕਰ ਦਿੱਤੀ। ਫੁਰਮਾਨ ਹੈ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ। ਅਤੇ ਨਾਲ ਹੀ ਕਰਤਾਰਪੁਰ ਦੀ ਮਰਿਆਦਾ ਬੰਨ੍ਹ ਕੇ ਅੰਮ੍ਰਿਤ ਵੇਲਾ ਅਤੇ ਸ਼ਾਮ ਵੇਲੇ ਦੀ ਸੰਭਾਲ ਦੀ ਮਰਿਆਦਾ ਸਥਾਪਿਤ ਕੀਤੀ। ਭਾਈ ਗੁਰਦਾਸ ਜੀ ਦਾ ਬਚਨ ਹੈ, ਸੋ ਦਰ ਆਰਤੀ ਗਾਵੀ ਹੈ ਅੰਮ੍ਰਿਤ ਵੇਲੇ ਜਾਪ ਉਚਾਰਾ। ਗੁਰੂ ਸਾਹਿਬ ਵੱਲੋਂ ਹੀ ਇਹ ਭਗਤੀ ਦਾ ਮੁੱਢ ਵੱਜਦਾ ਹੈ। ਗੁਰੂ ਸਾਹਿਬ ਅਗਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਹਨ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲਏ ਛਡਾਈ। ਭਾਵ ਉਹ ਸਤਿਗੁਰੂ ਸਦਾ ਮੇਰੇ ਨਾਲ ਰਹਿੰਦਾ ਹੈ ਅਤੇ ਮੈਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ, ਹਰ ਥਾਂ ਮੇਰੀ ਸਹਾਇਤਾ ਕਰਦਾ ਹੈ। ਧਨਾਸਰੀ ਰਾਗ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰਦੇ ਹਨ ਕਿ ਉਸ ਦਾ ਮੁੱਢ ਕਦੀਮਾਂ ਦਾ ਸੁਭਾਅ ਹੈ ਕਿ ਉਹ ਆਪਣੇ ਸੇਵਕਾਂ ਨੂੰ ਕੋਈ ਵੀ ਦੁੱਖ ਦੇਣ ਵਾਲੀ ਘੜੀ ਨਹੀਂ ਦੇਖਣ ਦਿੰਦਾ। ਗੁਰਵਾਕ ਹੈ, ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ, ਹਾਥ ਦੇ ਰੱਖੇ ਆਪਣੇ ਕਉ ਸਾਸ ਸਾਸ ਪ੍ਰਤਪਾਲੇ। ਬਿਲਾਵਲ ਰਾਗ ਅੰਦਰ ਗੁਰੂ ਅਰਜਨ ਦੇਵ ਜੀ ਇੱਕ ਹੋਰ ਫਰਮਾਨ ਰਾਹੀਂ ਬਖਸ਼ਿਸ਼ ਕਰਦੇ ਹਨ ਕਿ ਸਤਿਗੁਰੂ ਦਾ ਮੁੱਢ ਕਦੀਮਾਂ ਦਾ ਸੁਭਾਅ ਹੈ ਕਿ ਉਹ ਆਪਣੇ ਸੇਵਕ ਦੀ ਸਹਾਇਤਾ ਕਰਦਾ ਰਹਿੰਦਾ ਹੈ। ਫੁਰਮਾਨ ਹੈ, ਕਾਰਜ ਸਤਿਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ। ਸਤਿਗੁਰੂ ਜੀ ਅਗਲੀਆਂ ਪੰਕਤੀਆਂ ਰਾਹੀਂ ਬਖਸ਼ਿਸ਼ ਕਰਦੇ ਹਨ, ਤਿਸ ਗੁਰ ਕਉ ਸਾ ਵਾਸ ਹੈ ਜਿਨ ਹਰ ਸੋਝੀ ਪਾਈ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਇਸ ਪੰਕਤੀ ਅੰਦਰ ਫੁਰਮਾਨ ਕਰਦੇ ਹਨ ਕਿ ਸ਼ਾਬਾਸ਼ ਉਸ ਸਤਿਗੁਰੂ ਨੂੰ ਜਿਸ ਨੇ ਮੈਨੂੰ ਪਰਮਾਤਮਾ ਦੀ ਸੂਝ ਬਖਸ਼ੀ। ਮੈਂ ਸਦਕੇ ਹਾਂ ਉਸ ਗੁਰੂ ਤੋਂ ਜਿਸ ਨੇ ਪਰਮਾਤਮਾ ਦੀ ਵਡਿਆਈ ਮੇਰੇ ਹਿਰਦੇ ਵਿੱਚ ਵਸਾਈ। ਬਿਲਾਵਲ ਰਾਗ ਅੰਦਰ ਗੁਰੂ ਅਰਜਨ ਦੇਵ ਜੀ ਵੀ ਬਖਸ਼ਿਸ਼ ਕਰਦੇ ਹਨ ਕਿ ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ, ਮੈਨੂੰ ਆਤਮਿਕ ਜੀਵਨ ਦੇਣ ਵਾਲੇ ਪਰਮਾਤਮਾ ਦਾ ਨਾਮ ਬਖਸ਼ਿਆ ਹੈ। ਫੁਰਮਾਨ ਹੈ, ਗੁਰਪੂਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੇ ਮਹਿ ਦੀਨੋ ਜਨਮ ਜਨਮ ਕੀ ਮੈਲ ਗਈ। ਵਿਚਾਰ ਗੋਚਰੇ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਅੰਦਰ ਫੁਰਮਾਨ ਹੈ, ਨਾਨਕ ਗੁਰ ਵਿਟੋਂ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ। ਭਾਵ ਜਿਸ ਗੁਰੂ ਨੇ ਮੈਨੂੰ ਪਰਮਾਤਮਾ ਨਾਲ ਮਿਲਾ ਦਿੱਤਾ ਹੈ ਅਤੇ ਮੇਰੇ ਮਨ ਦੀ ਆਸ ਪੂਰੀ ਕੀਤੀ ਹੈ, ਮੈਂ ਸਦਾ ਉਸ ਤੋਂ ਸਦਕੇ ਜਾਂਦਾ ਹਾਂ। ਗੌੜੀ ਰਾਗ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਇਸੇ ਮੁੱਖ ਭਾਵ ਨੂੰ ਬਿਆਨ ਕਰਦੇ ਹੋਏ ਫਰਮਾਉਂਦੇ ਹਨ, ਤਿਸ ਉੱਪਰ ਮਨ ਕਰ ਤੂੰ ਆਸਾ ਆਦਿ ਜੁਗਾਦ ਜਾਕਾ ਪ੍ਰਵਾਸਾ ਜਾਕੀ ਪ੍ਰੀਤ ਸਦਾ ਸੁਖ ਹੋਏ ਨਾਨਕ ਗਾਵੈ ਗੁਰ ਮਿਲ ਸੋਏ। ਭਾਵ ਹੇ ਮਨ, ਉਸ ਇੱਕ ਉੱਪਰ ਆਪਣੀ ਆਸ ਕਰ ਜਿਸ ਦੇ ਗੁਣ ਗਾਇਆ ਉਹ ਸਦਾ ਹੀ ਸੁੱਖ ਬਖਸ਼ਦਾ ਹੈ। ਇਸ ਲਈ ਭਾਈ ਸਦਾ ਹੀ ਉਸ ਦੇ ਗੁਣ ਗਾਉਂਦੇ ਰਹਿਣਾ ਚਾਹੀਦਾ ਹੈ।
1: ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਇਸ ਬਾਣੀ ਰਚਨਾ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਸ਼ਿਵਤਾਰ ਸਿੰਘ। ਬਾਣੀ ਵਿੱਚ ਗੁਰੂ ਮਹਿਮਾ ਦੇ ਨਾਲ ਨਾਲ ਪ੍ਰਭੂ ਅਤੇ ਭਗਤਾਂ ਦੇ ਪ੍ਰੇਮ ਦੀ ਵੀ ਮਹਿਮਾ ਹੋਈ ਹੈ। ਸਤਿਗੁਰੂ ਦੀ ਮਹਿਮਾ ਹੈ ਕਿ ਸੱਚਾ ਪਾਤਸ਼ਾਹ ਸਤਿਗੁਰੂ ਹੈ, ਜਿਸ ਅੱਗੇ ਪਾਤਸ਼ਾਹਾਂ ਦੇ ਪਾਤਸ਼ਾਹ ਨਤਮਸਤਕ ਨੇ। ਮੈਂ ਵੀ ਉਸ ਨੂੰ ਨਮਸਕਾਰ ਕਰਦਾ ਹਾਂ। ਸਾਧ ਜਨਾਂ

ਦੀ ਸੰਗਤ ਹੀ ਮਨੋ ਸੱਚਖੰਡ ਹੈ, ਜਿੱਥੇ ਮਨ ਦੇ ਬੰਦ ਕਿਵਾੜ ਖੁੱਲ ਜਾਂਦੇ ਨੇ। ਸਾਧ ਸੰਗਤ ਵਿੱਚ ਨਿਰੰਤਰ ਅੰਮ੍ਰਿਤ ਵਰਖਾ ਹੁੰਦੀ ਰਹਿੰਦੀ ਹੈ ਤੇ ਅਨਹਦ ਧੁਨਾਂ ਦੀ ਗੂੰਜ ਪਸਰੀ ਹੁੰਦੀ ਹੈ, ਜਿਨ੍ਹਾਂ ਦਾ ਵਾਦਨ ਦਰਬਾਰੀ ਰਾਗੀ ਕਰਦੇ ਨੇ। ਪਾਤਸ਼ਾਹਾਂ ਦੀ ਸਭਾ ਵਿੱਚ ਇਹ ਪਿਰਮ ਪਿਆਲਾ ਸੁਖਾਲਾ ਨਹੀਂ ਪ੍ਰਾਪਤ ਹੁੰਦਾ, ਸੱਚਾ ਗੁਰੂ ਹੀ ਇਹ ਪਿਰਮ ਪਿਆਲਾ ਬਖਸ਼ਦਾ ਹੈ, ਜਿਸ ਨਾਲ ਨਾਮ ਖੁਮਾਰੀ ਪ੍ਰਾਪਤ ਹੁੰਦੀ ਹੈ। ਪ੍ਰਭੂ ਦੇ ਭੈ ਵਿੱਚ ਰਹਿਣ ਵਾਲਾ ਸ਼ਰਧਾਲੂ ਹੀ ਬੇਪਰਵਾਹ ਅਤੇ ਮਨ ਦੀ ਮੌਜ ਵਿੱਚ ਵਿਚਰਦਾ ਹੈ। ਫਿਰ ਪਰਮਾਤਮਾ ਭਗਤਾਂ ਦਾ ਸਹਾਈ ਅਤੇ ਰਾਖਾ ਹੁੰਦਾ ਹੈ। ਭਾਈ ਗੁਰਦਾਸ ਜੀ ਦਾ ਕਥਨ ਹੈ, ਸਤਿਗੁਰ ਸੱਚਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਜੁਹਾਰੀ। ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ ਰਾਜ ਬਿਰਿੰਦਰ ਸਿੰਘ ਹੋਰਾਂ ਨੇ।

ਤਨ ਦੀ ਸਤਿਗੁਰ ਪਾਇਆ, ਇਹੋ ਜੀਵ ਦੇ ਜਨਮ ਭਰਮੇ ਆ ਤਾਂ ਸਤਿਗੁਰ ਸਭ ਸੁਣਾਇਆ, ਸਤਿਗੁਰ ਜੇਵੜ ਦਾ ਤਾਂ ਕੋ ਨਹੀਂ ਸਭ ਸੁਣੀਓ ਲੋਕ ਸਵਾਇਆ, ਸਤਿਗੁਰ ਨੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਹੜੇ ਸੱਚੋ ਸੱਚ ਬੁਝਾਇਆ, ਜਿਹੜੇ ਸੱਚੋ ਸੱਚ

0: ਗੁਣਵੰਤਿਆਂ ਪਾਤਸ਼ਾਹ ਮਹਲਾ ਪਹਿਲਾ।
1: ਮਿੱਟੀ ਮੁਸਲਮਾਨ ਕੀ ਪੈੜਾ ਪੇ ਕੁਮਿਆਰ, ਘਰ ਭਾਂਡੇ ਟਾਂਕੀਆ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ।

ਸੁੱਤਾ ਪੱਗ ਪਤਣ ਆਪਣਾ ਕੀਆ ਕਮਾਣ ਅਲਮਲ ਖਾਈ ਸਿਰਸ਼ਾ ਕੀ ਪਾਈ ਮੁਰਖੰਦੈ ਪਤਗਵਾ ਬਿਨਣਾ ਵੇ ਕਿਸ਼ਤਾਏ ਨਾ ਪਾ ਰਹਿ ਬਿਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੈ ਸੁਸ ਪਾਇ ਘਰ ਕਾ ਨਾ ਮਨ ਵਸਾ ਨਾਨਕ ਨਦਰ ਕਰੇ ਸੁਭਾਏ ਆਸ ਅੰਦੇ ਸਹਿਤ ਨਖੇ ਹੋ ਹਉ ਮੈਂ ਸ਼ਬਦ ਜਲਾਏ।

0: ਨਾਨਕ ਵਖਾਣੇ ਬੇਨਤੀ ਬਾਜ ਕੂੜ ਕੂੜ ਮਹਲਾ ਪਹਿਲਾ।
1: ਸੱਚ ਤਾਂ ਪਰਜਾਣੀ ਜਰ ਦੇ ਸੱਚ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਹੱਛਤ ਹੋਏ ਸੱਚ ਤਾਂ ਪਰਜਾਣੀ ਜਦ ਸੱਚ ਤਰੇ ਪਿਆ ਨਾਉ ਸੁਨਵਰ ਹਸੀਏ ਤਾਂ ਪਾਏ ਮੁਖ ਦੁਆ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀ ਤਰਤ ਕਾਇਆ ਸਾਥ ਕੇ ਵਿੱਚ ਦੇ ਕਰਤਵ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ ਦਇਆ ਜਾਣੇ ਜੀ ਕੀ ਕੁਛ ਪੰਡਾਨ ਕਰੇ ਸੱਚ ਤਾਂ ਪਰ ਜਾਣੀਏ ਜਾਂ ਤੁਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ ਨਾਨਕ ਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ।

0: ਪੈ ਵਿੱਚ ਖੁੰਭ ਚੜਾਈਏ ਸ਼ਰਮ ਪਾਉ ਤਨ ਹੋਏ ਨਾਨਕ ਭਗਤੀ ਜੇ ਰੱਪੈ ਕੂੜੈ ਸੋਏ ਨਾ ਕੋਈ ਮਹਲਾ ਪਹਿਲਾ
1: ਲਭ ਪਾਪਦ ਰਾਜਾ ਮੈਂ ਤਾਂ ਕੂੜ ਹੋ ਸਕਦਾਰ ਕਾਮ ਨਿਭ ਸਤ ਪੁੱਛੀਏ ਵਹਿ ਬਕਰ ਵਿਚਾਰ ਅੰਧੀ ਰਹੀਤ ਗਿਆਨ ਵੀ ਹੋਣੀ ਭਾਏ ਭੜੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿੰਘਾ ਉੱਚੇ ਕੂਕੇ ਵਾਦਾ ਗਾਵੇ ਜੋ ਦਾ ਕਵੀ ਚਾਲ ਮੂਰਖ ਪੰਡਿਤ ਹਿਕਮਤ ਸਮਝੇ ਕਰੇ ਪਿਆ ਧਰਮੀ ਧਰਮ ਕਰੇ ਗਾਵਾਵੇ ਮੰਗੇ ਮੋਕ ਦੁਆ।

0: ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਣ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਸਭ ਸ਼ਬਦੰ ਇੱਕ ਸ਼ਬਦ।

ਜਿਹਾ ਕਲ ਕਲਣਾ ਤਵੇ ਹੁਣਾ ਪਚਾਰੀਐ ਐਸੀ ਕਲਾਣਾ ਖੇਡੀਏ ਜਿਤਲ ਕੇ ਗਿਆ ਹਰੀਐ।

0: Father,
1: Guru Sahib Ji. Sat Naam Sri Vahe Guru Sahib Ji.

ਕੀ ਫਤਿਹ। ਜਾ ਕੋ ਮਨ ਧਿਆਨ ਤਰੇ ਫਿਰਤ ਸਗਲ ਜੁਗ, ਕਬੂ ਕੋ ਕਉ ਪਾਵੇ ਆਤਮ ਪ੍ਰਕਾਸ਼ ਕੋ, ਵੇਦ ਬਾਣੀ ਸਹਿਤ ਬ੍ਰੰਜ ਜਸ ਗਾਵੇ ਜਾ ਕੋ, ਸ਼ਿਵ ਮੁਨ ਗਹਿਣ ਤਜਾਤ ਕਬਿਲਾਸ ਕੋ, ਜਾ ਕੋ ਜਤੀ ਸਤੀ ਸਿੱਧ ਸਾਧਕ ਨੇਕ ਤਪ, ਜਟਾ ਝੂਠ ਭੇ ਕੀਏ ਫਿਰਤ ਉਦਾਸ ਕੋ, ਸੋ ਤਿੰਨ ਸਤਿਗੁਰ ਸੁਖ ਭਾਏ ਕਿਰਪਾ ਧਾਰੀ ਜੀ, ਨਾਮ ਕੀ ਵਡਾਈ ਦਈ ਗੁਰ ਰਾਮਦਾਸ ਕੋ। ਨਾਮ ਨਿਧਾਨ ਧਿਆਨ ਅੰਤਰਗਤ, ਤੇਜ ਪੁੰਜ ਤਿਉ ਲੋਕ ਪ੍ਰਗਾਸੇ, ਦੇਖਤ ਦਰਸ ਭਟਕ ਭਰਮ ਭਜਤ, ਦੁੱਖ ਪਰ ਹਰ ਸੁਖ ਸਹਿਜ ਵਿਗਾਸੇ, ਸੇਵਕ ਸਿੱਖ ਸਦਾ ਤੁਲਬਤ, ਆਲਸ ਮੂਲ ਕੁਸੁਮ ਸੁਭਾਸੈ, ਬੇਤੇਮਾਨ ਗੁਰ ਆਪ ਥੱਪਿਓ ਥਿਰ, ਸਾਚੋ ਤਖਤ ਗੁਰੂ ਰਾਮਦਾਸ। ਤਾਰਿਓ ਸੰਸਾਰ ਮਾਇਆ ਮਦ ਮੋਹਿਤ, ਅੰਮ੍ਰਿਤ ਨਾਮ ਦਿਓ ਸਮਰੱਥ, ਫੁਨ ਕੀਰਤਵੰਤ ਸਦਾ ਸੁਖ ਸੰਪਤ, ਰਿੱਧਰ ਸਿੱਧ ਨਾ ਛੋਡੇ ਸੱਥ, ਦਾਨ ਬੜੋ ਅਤਵੰਤ ਮਹਾਂਬਲ, ਸੇਵਕ ਦਾਸ ਕਹਿਓ ਤੱਥ, ਤਾਹੇ ਕਹਾਂ ਪਰਵਾਹ ਕਾਹੂ ਕੀ, ਜਾ ਕੇ ਬਸੀਸ ਧਰਿਓ ਗੁਰ ਹੱਥ।

ਸੁਰ ਨਾਰਿਆ ਸੁਰ ਅੰਤ ਨਹੀਂ ਪਾਇਓ, ਪਾਇਓ ਨਹੀਂ ਅੰਤ ਸੁਰੇ ਆ ਸੁਰੇ ਨਰ ਗੰਗ ਨਰੇ ਖੋ ਜੰਤ ਫਿਰੇ ਅਬਨਾਸੀ ਅਚਲ ਅਜੂਨ।

भगत प्रेम लेवलाई ताते अंगद अंग संग भयो।

बड़ाई मोह मल बेवस कियो काम गह के।

0: ਤੂੰ ਸਤਿਗੁਰ ਚੌਜੂਗੀ ਆਪ ਆਪੇ ਪਰਮੇਸ਼ਰ ਸੁਰ ਨਾਲ ਸਾਧਿਕ ਸਿੱਧ ਸਿੱਖ ਸੇਵੰਤ ਤੁਰੇ ਤੁਰ ਆਦ ਪਾਥ ਨਾਦ ਕਲਾ ਤਾਰੀ ਚੋਲੋਏ ਅਗਮ ਨਿਗਮ ਉਧਰਨ ਜਰਾ ਜੰਮੇ ਆਰੋਏ ਗੁਰ ਅਮਰਦਾਸ ਥਿਰ ਸੱਪਿਓ ਪਰਗਾਮੀ ਤਾਰਨ ਤਰਨ ਅਗੰਤਕ ਬਦੇ ਨਾ ਸਲ ਕਵ ਗੁਰੂ ਰਾਮਦਾਸ ਤੇਰੀ ਸ਼ਰਨ ਗੁਰ ਰਾਮਦਾਸ ਤੇਰੀ ਸ਼ਰਨ ਸੰਤੋਖ ਸਰੋਵਰ ਬਸੈ ਅਮੇ ਰਸ ਰਸਨ ਪ੍ਰਕਾਸ਼ੈ ਮਿਲਤ ਸ਼ਾਂਤ ਉਪਜੈ ਦੁਰਤ ਦੁਰੰਤਰ ਨਾਸੈ ਸੁਖ ਸਾਗਰ ਪਾਇਓ ਦਿਨਤ ਹਰ ਮਗ ਨ ਹੁਟੈ ਸੰਜਮ ਸਤ ਸੰਤੋਖ ਸੀਲ ਸਨਹੁ ਮੁਫੁਟੈ ਸਤਿਗੁਰ ਪਰਮਾਨ ਬਿਦਨੈ ਸਿਰਿਓ ਜਗ ਜਸ ਤੁਰ ਬਜਾਇਓ ਗੁਰ ਰਾਮਦਾਸ ਕਲ ਉਚਰੈ ਤੈ ਅਪੈ ਅਮਰ ਪਦ ਪਾਇਓ ਚਿਤ ਚਿਤਮਾਉ ਅਰਦਾਸ ਕਹੋ ਪਰ ਕੈ ਬਿਨਾ ਸਕੋ ਸਰਵ ਚਿੰਤ ਤੁਝ ਪਾਸ ਸਾਧ ਸੰਗਤ ਹੋ ਤੱਕੋ ਤੇਰੇ ਹੁਕਮ ਪਵੈ ਨਿਸ਼ਾਨ ਤੋ ਘਰੋਂ ਸਾਹਿਬ ਕੀ ਸੇਵਾ ਜਬ ਗੁਰ ਦੇਖੇ ਸ਼ੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਲਖ ਕਾਰਨ ਪੁਰਖ ਜੋ ਫੁਰਮਾਵੇ ਸੋ ਕਹੋ ਗੁਰ ਅਮਰਦਾਸ ਕਾਰਨ ਕਰਨ ਜਿਵ ਤੂੰ ਰੱਖੇ ਤਿਵ ਰਹੋ।
1: ਸ੍ਰੀ ਗੁਰੂ ਸਾਹਿਬ

ਖੈਂਦ ਚੌਂ ਜੁਗ ਗੁਰ ਸੇਵਾ ਕਰ ਫਲ ਲਈਆਂ। ਬੰਧੇ ਜੋ ਚਰਨ ਸਰਨ ਸੁਖ ਪਾਵੈ, ਪਰਮਾਨੰਦ ਗੁਰਮੁਖ ਕਹੀਆਂ। ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਪੜਨ। ਸਤਿਗੁਰ ਗੁਰ ਸੇਵ ਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਨ। ਜਾ ਕੋ ਮੁਨ ਧਿਆਨ ਤਰੈ ਫਿਰਤ ਸਗਲ ਜੁਗ, ਕਬਹੂ ਕੋ ਕਉ ਪਾਵੈ ਆਤਮ ਪ੍ਰਗਾਸ ਕੋ। ਵੇਦ ਬਾਣੀ ਸਹਿਤ ਬਿਰੰਚ ਜਸ ਗਾਵੈ ਜਾ ਕੋ, ਸੇਵ ਮੁਨ ਗਹਿ ਨਤ ਜਾਤ ਕ ਬਿਲ।

ਸੋ ਤਿਨ ਸਤਿਗੁਰ ਸੁਖ ਭਾਏ ਕਿਰਪਾ ਧਾਰੀ ਜੀ, ਨਾਮ ਕੀ ਬੜਾਈ ਦਈ ਗੁਰ ਰਾਮਦਾਸ ਕੋ।

महला पहला घर दूजा अष्टपदिया एक ओंकार सतगुर प्रसाद

ਸਰ ਵਰ ਮਹਿ ਹੰਸ ਪ੍ਰਾਨ ਪਤ ਪਾਵੇ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਰਹਾਉ ਰੱਖ ਰੱਖ ਚਰਨ ਧਰੇ ਵਿਚਾਰੀ ਦੁਬਿਦਾ ਛੋੜ ਭਏ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਬਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਬਰ ਮਹਿ ਹੰਸ ਹੰਸ ਮਹਿ ਸਾਗਰ ਅਕਥ ਕਥਾ ਗੁਰ ਬਚਨੀ ਆਦਰ ਸੁਨ ਮੰਡਲ ਇੱਕ ਜੋਗੀ ਵੈਸੇ ਨਾਰ ਨਾ ਪੁਰਖ ਕਹੋ ਕਉ ਕੈਸੇ ਤਿਰ ਭਵਨ ਜੋਤ ਰਹੀ ਲਿਵ ਲਾਈ ਸੁਰ ਨਰ ਨਾਥ ਸੱਚੀ ਸ਼ਰਣਾਈ ਆਨੰਦ ਮੂਲ ਅਨਾਥ ਅਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ

जात सत संजम हृदय समाए चौथे पद को जे मन पति आए।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ, ਹਰ ਰਸ ਚੋਗ ਚੁਗਹਿ ਪ੍ਰਭ ਭਾਵੈ, ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ।